0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਾਨ ਦੁੱਖ ਨਿਕਟ ਨਹੀਂ ਆਵੈ। ਬਾਣੀ ਦੇ ਇਹਨਾਂ ਪਵਿੱਤਰ ਬਚਨਾਂ ਦੇ ਮੁਤਾਬਕ ਆਪ ਜੀ ਨੂੰ ਹਰ ਜਸ ਕੀਰਤਨ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ, ਤਿੰਨਾਂ ਦਾ ਰਾਗੀ ਜਥਾ, ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਸਮਾਂ ਹੋਇਆ ਹੈ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਦਾ। ਗੁਰਦੇਵ ਦੇ ਪਵਿੱਤਰ ਬਚਨ ਨੇ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਆਓ ਆਪਣੇ ਪੁਰਖਿਆਂ ਦਾ ਮਾਣ ਮੱਤਾ ਇਤਿਹਾਸ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚੋਂ ਸਰਵਣ ਕਰਦੇ ਹਾਂ। ਅਤਿ ਸਤਿਕਾਰਯੋਗ ਭਾਈ ਹਰਵਿੰਦਰ ਸਿੰਘ ਜੀ, ਸ੍ਰੀ ਗੰਗਾਨਗਰ ਵਾਲੇ। ਆਓ ਗਿਆਨੀ ਜੀ ਹੁਣਾਂ ਪਾਸੋਂ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਦੋਰਾ ਰੀਤੇ ਹਾਥ ਨਾ ਜਾਈਐ ਪਿਛਕੋ ਨਿਰਿਪ ਗੁਰਦੇਵਾ।

ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਕੇ ਗੁਰੂ ਕੀ ਸਤ ਸੰਗਤ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਵਰਤਿਆ ਹੈ, ਉਹ ਸ਼ਬਦ ਆਉਂਦਾ ਛੋੜ ਸਿਆਨਪ ਬਹੁ ਚਤਰਾਈ ਦੋਏ ਕਰ ਜੋੜ ਸਾਧ ਮਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਖ ਦੇਖਾ ਇਹ ਉੱਤਮ ਫਲ। ਇਹ ਬੜੀ ਕੀਮਤੀ ਪੰਕਤੀ ਹੈ ਬਾਣੀ ਦੀ। ਮਹਾਰਾਜ ਕਹਿੰਦੇ ਛੋੜ ਸਿਆਨਪ, ਪਹਿਲਾ ਬਚਨ ਵਰਤਿਆ, ਇਹ ਬੰਦੇ ਜਦੋਂ ਗੁਰੂ ਦਰ ਆਉਣਾ ਨਾ ਆਪਣੇ ਮਨ ਦੀ ਸਿਆਨਪ ਛੱਡ ਦੀ, ਮਨ ਦੀ ਚਤੁਰਤਾ ਤਿਆਗ ਦੀਵੀ। ਛੋੜ ਸਿਆਨਪ ਬਹੁ ਚਤੁਰਾਈ, ਮਨ ਦੀ ਸਿਆਨਪ ਮਨ ਦੀ ਚਤੁਰਤਾ ਛੱਡ ਕੇ ਭਾਵਨਾ ਨਾਲ ਆਈ, ਦੋਏ ਕਰ ਜੋੜ ਦੋਨੋਂ ਹੱਥ ਜੋੜ ਕੇ ਸਾਧ ਮਗ ਚੱਲ ਗੁਰੂ ਦੇ ਰਾਹ ਤੁਰ, ਤੇ ਜਦੋਂ ਗੁਰੂ ਦੇ ਮਾਰਗ ਆਏਗਾ ਨਾ ਆਪਣੀ ਮਤ ਛੱਡ ਕੇ, ਤੇ ਗੁਰੂ ਨੇ ਕਿਰਪਾ ਕਰਕੇ ਦੱਸਣਾ ਵੀ ਸਿਮਰ ਸੁਆਮੀ ਅੰਤਰ ਜਾਮੀ, ਹੇ ਭਾਈ ਤੂੰ ਪਰਮਾਤਮਾ ਦਾ ਨਾਮ ਸਿਮਰ, ਤੈਨੂੰ ਗੁਰੂ ਨੇ ਸਮਝਾਉਣਾ ਤੇਰਾ ਮਨੁੱਖਾ ਜਨਮ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਹੀ ਲਾਹੋ। ਤੈਨੂੰ ਦੱਸਣਾ ਵੀ ਸਿਮਰ ਸੁਆਮੀ ਅੰਤਰ ਜਾਮੀ ਮਾਨੁੱਖ ਦੇ ਕਾ ਇਹ ਉੱਤਮ ਫਲ, ਮਨੁੱਖੇ ਜਨਮ ਦਾ ਇਹ ਉੱਤਮ ਲਾਹਾ ਹੈ ਕਿ ਜਦੋਂ ਤੂੰ ਪਰਮਾਤਮਾ ਦੇ ਨਾਮ ਨੂੰ ਸਿਮਰੇਗਾ। ਮੈਂ ਬੇਨਤੀ ਕਹਿ ਰਿਹਾ, ਸਿੱਖ ਗੁਰੂ ਕੀ ਸਤ ਸੰਗਤ ਵਿੱਚ ਆਉਂਦਾ, ਇੱਥੇ ਆ ਕੇ ਗੁਰੂ ਕੀ ਆਸੀਸ ਲੈ ਕੇ ਗੁਰੂ ਕੇ ਅੰਮ੍ਰਿਤ ਬਚਨਾਂ ਨੂੰ ਸ਼ਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰਦਾ ਹੈ। ਆਓ ਆਪ ਜੀ ਸੁਭਾਗੇ ਹੋ ਜੋ ਆਪ ਜੀ ਅੰਮ੍ਰਿਤ ਬਾਣੀ ਸ਼ਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਪ੍ਰਾਚੀਨ ਪੰਥ ਪ੍ਰਕਾਸ਼ ਅੰਦਰ ਜੋ ਲੜੀਵਾਰ ਆਪਾਂ ਗੁਰੂ ਇਤਿਹਾਸ ਸ਼ਹੀਦਾਂ ਦੀਆਂ ਗਥਾਵਾਂ ਵਿਚਾਰ ਰਹੇ ਹਾਂ, ਤੇ ਕੱਲ ਆਪਾਂ ਵਿਚਾਰ ਗੁਰੂ ਕੀ ਕਿਰਪਾ ਨਾਲ ਕਰ ਰਹੇ ਸਾਂ ਕਿ ਜਦੋਂ ਦਿੱਲੀ ਦਾ ਹੁਕਮਰਾਨ ਬੈਰਵ ਖਾਂ ਤਖ਼ਤ ਤੇ ਬਹਿੰਦਾ ਤੇ ਉਹ ਸੂਬੇਦਾਰਾਂ ਦਾ ਕਤਲ ਕਰਦਾ, ਚੰਗੇ ਚੰਗੇ ਦਾਨੇ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਅਣਜਾਣ ਬੰਦਿਆਂ ਨੂੰ ਸੂਬੇ ਦੇ ਅਹੁਦੇਦਾਰ ਬਣਾ ਦਿੰਦਾ। ਦੌਲਤ ਖਾਂ ਸੁਲਤਾਨਪੁਰ ਵਾਲਾ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਤੇ ਅੱਗੇ ਬਾਬਰ ਕੋਲ ਗਿਆ, ਬਾਬਰ ਨੂੰ ਜਾ ਕੇ ਕਿਹਾ ਬਾਬਰ ਇਹ ਜਿਹੜਾ ਬੈਰਮ ਖਾਂ ਇਹ ਆਦਮਖੋਰ ਹੋ ਗਿਆ, ਇਹਨੇ ਰਾਏ ਭੋਏ ਵਰਗੇ ਦਾਨੇ ਬੰਦੇ ਮਾਰ ਮੁਕਾਏ ਨੇ, ਇੱਕ ਕੰਮ ਕਰ ਤੂੰ ਹਿੰਦੁਸਤਾਨ ਤੇ ਚੜ੍ਹਾਈ ਕਰ ਤੇ ਇਹ ਰਾਜ ਭਾਗ ਜਿਹੜਾ ਸੰਭਾਲ ਲੈ। ਪਰ ਨਾਲ ਇਹ ਕਿਹਾ ਕਿ ਤੂੰ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲਾਂ ਨਮਸਕਾਰ ਕਰੀ, ਗੁਰੂ ਨਾਨਕ ਸਾਹਿਬ ਐਸੇ ਪੀਰ ਨੇ ਜੇ ਉਹਨਾਂ ਤੇਰੇ ਤੇ ਕਿਰਪਾ ਵਰਤਾ ਦਿੱਤੀ ਬਚਨ ਕਰ ਦਿੱਤਾ ਤੈਨੂੰ ਪਾਤਸ਼ਾਹੀ ਮਿਲੇਗੀ ਹਿੰਦੁਸਤਾਨ ਦੀ। ਇਹ ਸਲਾਹ ਬਾਬਰ ਦੇ ਵਜ਼ੀਰ ਨੇ ਦਿੱਤੀ। ਹੁਣ ਬਾਬਰ ਪਹਿਲੋ ਪਹਿਲ ਤੇ ਬੋਲ ਕਬੋਲ ਬੋਲਦਾ ਕਿ ਮੈਂ ਤੇ ਰਾਜ ਭਾਗ ਲਵਾਂਗਾ ਆਪਣੇ ਪੈਗੰਬਰ ਤੋਂ ਮੁਹੰਮਦ ਸਾਹਿਬ ਤੋਂ, ਮੈਂ ਕਿਸੇ ਹਿੰਦ ਦੇ ਪੀਰ ਅੱਗੇ ਝੁਕਦਾ ਨਹੀਂ। ਫਿਰ ਨਾਲ ਕਹਿੰਦੇ ਮੈਂ ਚੱਲਾਂਗਾ ਜ਼ਰੂਰ ਗੁਰੂ ਨਾਨਕ ਸਾਹਿਬ ਕੋਲ, ਪਰ ਪਹਿਲਾਂ ਮੈਂ ਪਰਖ ਕਰਾਂਗਾ, ਮੈਂ ਪਤਿਆ ਕੇ ਵੇਖਾਂਗਾ ਮੇਰੀ ਨਜ਼ਰ ਵਿੱਚ ਪ੍ਰਵਾਨ ਹੈ ਜਾਂ ਨਹੀਂ। ਜੇ ਸੱਚਾ ਗੁਰੂ ਹੋਏਗਾ ਮੇਰੇ ਸਾਹਮਣੇ ਟਿਕੇਗਾ, ਕੱਚਾ ਗੁਰੂ ਹੋਏਗਾ ਭੱਜ ਜਾਏਗਾ। ਇਸ ਤਰ੍ਹਾਂ ਦੀਆਂ ਬਾਬਰ ਜਿਹੜਾ ਹੈ ਉਹ ਗੱਲਾਂ ਕਰਦਾ। ਆਖਰ ਬਾਬਰ ਤੁਰਿਆ ਜੀ ਦੌਲਤ ਖਾਂ ਨੂੰ ਨਾਲ ਲੈ ਕੇ, ਆਪਣੀ ਫੌਜ ਨਾਲ ਲੈ ਕੇ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਉਹਨੇ ਸੈਦਪੁਰ ਉਜਾੜਿਆ ਹੈ। ਸੈਦਪੁਰ ਜਿੱਥੋਂ ਦੇ ਪਠਾਨ, ਇਹ ਯਾਦ ਰੱਖਿਓ ਵੀ ਐਸੋ ਇਸਰਤ ਵਿੱਚ ਭੁੱਲ ਗਏ ਸਨ ਪਰਮਾਤਮਾ ਦਾ ਨਾਮ, ਦੁਨਿਆਵੀ ਰੰਗ ਤਮਾਸ਼ਿਆਂ ਵਿੱਚ ਉਲਝ ਗਏ ਸਨ। ਇੱਥੇ ਆ ਕੇ ਉਹਨੇ ਐਸਾ ਹੱਲਾ ਕੀਤਾ ਕਿ ਇਹਨਾਂ ਪਠਾਣਾਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਉਹਨੇ ਟੁਕੜੇ ਕਰ ਦਿੱਤੇ। ਇਹਨੂੰ ਬਾਣੀ ਵਿੱਚ ਆਪਾਂ ਕੱਲ ਵਿਸਤਾਰ ਨਾਲ ਬਾਚਿਆ। ਇੱਥੋਂ ਜਦੋਂ ਚੱਲਦਾ
ਤੇ ਫਿਰ ਆਪਣਾ ਐਮਨਾਬਾਦ ਦੇ ਬਾਹਰ ਟਿਕਾਣਾ ਕਰਦਾ। ਦੌਲਤ ਖਾਂ ਫਿਰ ਗੁਰੂ ਨਾਨਕ ਸਾਹਿਬ ਕੋਲ ਗਿਆ, ਮਹਾਰਾਜ ਬਾਬਰ ਆਇਆ ਤੁਹਾਡੇ ਦਰਸ਼ਨ ਚਾਹੁੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਆਪ ਚੱਲ ਕੇ ਆਏ ਨੇ, ਤੇ ਜਦੋਂ ਚੱਲ ਕੇ ਆਏ ਬਾਹਰ ਇੱਕ ਜਗ੍ਹਾ ਟਿਕਾਣਾ ਕੀਤਾ ਬਾਬਰ ਦੇ, ਜਿੱਥੇ ਉਹਦਾ ਲਾਓ ਲਸ਼ਕਰ ਬੈਠਾ ਸੀ ਨਾ ਉਹਦੇ ਨੇੜੇ ਟਿਕਾਣਾ ਕਰਕੇ ਬਾਬੇ ਮਰਦਾਨੇ ਨੇ ਰਬਾਬ ਵਜਾਈ। ਤੇ ਜਦੋਂ ਬਾਬੇ ਮਰਦਾਨੇ ਨੇ ਵਜਾਈ ਰਬਾਬ, ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੇ, ਜਗਤ ਗੁਰੂ ਨੇ ਪਰਮਾਤਮਾ ਦੀ ਕੀਤੀ ਵਡਿਆਈ, ਤੇ ਜਿੰਨੀ ਲਾਓ ਲਸ਼ਕਰ ਸੀ ਨਾ ਇਹਦੀ ਫੌਜ ਵਾਲਾ, ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਵਚਨਾਂ ਨੂੰ ਸੁਣ ਕੇ ਇਹਦਾ ਸਾਰਾ ਲਾਓ ਲਸ਼ਕਰ ਆ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਨਮਸਕਾਰਾਂ ਕਰ ਰਿਹਾ। ਬਾਬਰ ਨੂੰ ਪਤਾ ਲੱਗਿਆ ਕਿ ਮੇਰੇ ਸਿਪਾਹੀ, ਮੇਰੇ ਅਹਿਲਕਾਰ ਗੁਰੂ ਨਾਨਕ ਸਾਹਿਬ ਅੱਗੇ ਝੁਕ ਰਹੇ ਨੇ, ਇਹਦਾ ਮਤਲਬ ਵਾਕਿਆ ਕੋਈ ਬਲੀ ਫਕੀਰ ਹੈ, ਕੋਈ ਬਲੀ ਪੀਰ ਹੈ। ਹੁਣ ਉਹ ਵੀ ਦੌਲਤ ਖਾਂ ਨੂੰ ਕਹਿੰਦਾ ਵੀ ਦੌਲਤ ਖਾਂ ਚੱਲ ਮੈਂ ਵੀ ਚੱਲ ਕੇ ਦਰਸ਼ਨ ਕਰਦਾ, ਮੇਰੀ ਅਸਵਾਰੀ ਲਿਆਓ। ਤੇ ਦੌਲਤ ਖਾਂ ਨੂੰ ਕਹਿੰਦਾ ਵੀ ਮੈਂ ਭੇਟਾ ਕੀ ਲੈ ਕੇ ਜਾਵਾਂ। ਦੌਲਤ ਖਾਂ ਨੇ ਕਿਉਂ ਕਿਹਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਸੇ ਭੇਟਾ ਦਾ ਮੁਥਾਜ ਨਹੀਂ, ਉਹ ਤੇ ਮਨੁੱਖ ਦਾ ਅੰਤਰਾਤਮਾ ਵੇਖਦਾ ਹੈ। ਗੁਰੂ ਨਾਨਕ ਸਾਹਿਬ ਤੇ ਮੀਰੀ ਪੀਰੀ ਦੇ ਮਾਲਕ ਨੇ, ਉਹਨਾਂ ਕੋਲ ਕਿਸੇ ਪਦਾਰਥ ਦੀ ਕਮੀ ਨਹੀਂ, ਉਹ ਤੇ ਤੇਰੀ ਅੰਦਰ ਦੀ ਭਾਵਨਾ ਦੇਖਣਗੇ। ਇਸ ਤਰ੍ਹਾਂ ਵਿਚਾਰ ਚੱਲਦੀ ਹੈ। ਆਓ ਜੋ ਅਗਲੀ ਲੜੀ ਵਾਰ ਇਹ ਇਤਿਹਾਸ ਦੀ ਵਿਚਾਰ ਹੈ, ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਦਾ ਲਿਖਤ ਇਹ ਜਿਹੜਾ ਗ੍ਰੰਥ ਹੈ ਪ੍ਰਾਚੀਨ ਪੰਥ ਪ੍ਰਕਾਸ਼, ਇਹਦੇ ਅੰਦਰ ਜਿਹੜੀ ਅਗਲੀ ਵਿਚਾਰ ਹੈ, ਆਪ ਜੀ ਬੜੀ ਭਾਵਨਾ ਤੇ ਇਕਾਗਰਤਾ ਨਾਲ ਸ਼੍ਰਵਣ ਕਰੋ ਜੀ। ਧੰਨਵਾਦ।

0: ਹੁਣ ਦੌਲਤ ਖਾਨ ਨੇ ਜਦੋਂ ਬਾਬਰ ਨੂੰ ਕਿਹਾ ਵੀ ਗੁਰੂ ਨਾਨਕ ਸਾਹਿਬ ਕਿਸੇ ਭੇਟਾ ਦੀ ਚਾਹਤ ਨਹੀਂ ਰੱਖਦੇ, ਤਾਂ ਬਾਬਰ ਜਵਾਬ ਦੇ ਰਿਹਾ, ਕਹਿੰਦੇ ਨਹੀਂ ਇਹ ਦੌਲਤ ਖਾਂ ਇੱਕ ਭਿਖਾਰੀ ਕੋਲ, ਦੂਸਰਾ ਗੁਰੂ ਕੋਲ ਤੇ ਤੀਸਰਾ ਕਿਸੇ ਬਾਦਸ਼ਾਹ ਦੇ ਕੋਲ ਖਾਲੀ ਹੱਥ ਨਹੀਂ ਜਾਈਦਾ, ਭਾਵ ਕੁਛ ਨਾ ਕੁਛ ਲੈ ਕੇ ਜਾਈਦਾ ਹੈ।
1: ਹੁਣ ਕੇ ਆਗੇ ਬਿਨ ਤਰੇ ਵੈ ਫਿਰ ਅੱਗੋ ਨਾ ਦੇਵਾ।
0: ਬਾਬਰ ਕਹਿੰਦੇ ਮੈਨੂੰ ਪਤਾ ਹੈ ਜੇ ਕਿਸੇ ਗੁਰੂ ਦੇ ਕੋਲ ਪੀਰ ਫਕੀਰ ਦੇ ਕੋਲ ਖਾਲੀ ਹੱਥ ਜਾਈਏ ਉਹਦੇ ਆਪਣੇ ਮਨ ਦਾ ਵਿਚਾਰ ਹੈ ਤੇ ਉਹ ਵਰ ਨਹੀਂ ਦਿੰਦੇ, ਅਸੀਸ ਨਹੀਂ ਦਿੰਦੇ ਹਨ, ਇਸ ਕਾਰਨ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਕੁਝ ਨਾ ਕੁਝ ਭੇਟਾ ਜ਼ਰੂਰ ਕਰਨਾ ਚਾਹੀਦਾ ਹੈ।
1: ਚੁਪਈ ਤਬ ਦੌਲਤ ਖਾਂ ਪੰਗ ਬਤਾਈ।
0: ਫਿਰ ਕਹਿਣ ਲੱਗੇ ਇਹਨੇ ਮਨ ਵਿੱਚ ਵਿਚਾਰ ਬਣਾ ਕੇ ਬਾਬਰ ਨੇ ਦੌਲਤ ਖਾਂ ਨੂੰ ਆਖਿਆ ਵੀ ਮੈਂ ਭੰਗ ਲੈ ਕੇ ਜਾਂਦਾ ਹਾਂ, ਇਹ ਮੈਂ ਤੁਹਾਨੂੰ ਵਿਸਤਾਰ ਨਾਲ ਅੱਗੇ ਅਰਜ਼ ਕਰਦਾ ਤੇ ਇਹਨੇ ਸੁੱਖਾ ਜਿਹਨੂੰ ਕਹਿੰਦੇ ਨੇ ਭੰਗ ਕਹਿੰਦੇ ਨੇ ਜਿਹਨੂੰ, ਕਿਉਂਕਿ ਇਹਦੇ ਮਨ ਵਿੱਚ ਇੱਕ ਵਿਚਾਰ ਸੀ ਜਿਹੜੇ ਇਸਲਾਮ ਵਿੱਚ ਕੁਝ ਪੀਰ ਫਕੀਰ ਰਹੇ ਨਾ ਉਹ ਭੰਗ ਆਦਿਕ ਸੁੱਖਾ ਆਦਿਕ ਪੀ ਕੇ ਤੇ ਉਹ ਸੋਚਦੇ ਸਨ ਵੀ ਖੁਦਾ ਨਾਲ ਇਹਦੇ ਨਾਲ ਸੁਰਤ ਜੁੜ ਜਾਂਦੀ ਹੈ, ਤੇ ਬਾਬਰ ਨੂੰ ਗੁਰੂ ਨਾਨਕ ਸਾਹਿਬ ਦਾ ਪਤਾ ਨਹੀਂ ਵੀ ਸਤਿਗੁਰੂ ਤੇ ਇਹੋ ਜਿਹੇ ਨਸ਼ੇ ਤੋਂ ਕੋਹਾਂ ਦੂਰ ਨੇ, ਇਹੋ ਜਿਹੀ ਨਿਆਮਤ ਤੋਂ ਦੂਰ ਨੇ, ਪਰ ਇਹਨੇ ਆਪਣੇ ਭਾਣੇ ਵੀ ਉਹ ਇੱਕ ਪੀਰ ਹੈ, ਪਹਿਲੀ ਵਾਰ ਮਿਲਾਪ ਕਰਨ ਲੱਗਿਆ ਹੈ, ਇਸ ਕਾਰਨ ਇਹਨੇ ਭੰਗ ਨਾਲ ਲੈ ਲਈ ਹੈ।
1: ਸਤਿਗੁਰ ਆਗੇ ਧਾਰੋ ਤੁਮ ਜਾਈ।
0: ਮਨ ਵਿੱਚ ਸੋਚਦਾ ਵੀ ਇਹ ਜਿਹੜਾ ਸੁੱਖਾ ਹੈ ਭੰਗ ਹੈ ਇਹ ਮੈਂ ਸਤਿਗੁਰੂ ਦੇ ਅੱਗੇ ਭੇਟ ਕਰਾਂਗਾ।
1: ਹੁਣ ਤਬ ਥੈਲੋ ਲਿਓ ਭਰਾਈ,
0: ਤੇ ਹੁਣ ਇੱਕ ਥੈਲੇ ਵਿੱਚ ਇਹ ਸਾਰਾ ਜੋ ਵੀ ਆਪਣੀ ਭੇਟਾ ਕਰਨ ਵਾਸਤੇ ਭੰਗ ਆਦਿਕ ਨੂੰ ਪਾਇਆ ਹੈ।
1: ਉਤਰ ਘੋੜਿਓ ਭੇਟ ਚੜਾਈ,
0: ਉਹਨੇ ਉਤਰ ਕੇ ਸਤਿਗੁਰੂ ਨੂੰ ਉੱਥੇ ਮੱਥਾ ਟੇਕ ਕੇ ਤੇ ਭੇਟਾ ਕਰ ਦਿੱਤਾ। ਮੈਂ ਤੁਹਾਨੂੰ ਵਿਸਤਾਰ ਨਾਲ ਇਹ ਬੇਨਤੀ ਕਹਿਣੀ ਚਾਹੁੰਦਾ, ਕਈ ਵਾਰੀ ਇਤਿਹਾਸ ਵਿੱਚ ਇਹੋ ਜਿਹੀ ਗੱਲ ਆਉਂਦੀ ਹੈ ਅਸੀਂ ਕਹਿਣ ਤੋਂ ਕੰਨੀ ਕਤਰਾਉਂਦੇ ਹਾਂ ਵੀ ਸ਼ਬਦ ਨਾ ਵਰਤੋ, ਕਿਉਂਕਿ ਕਈ ਵਾਰੀ ਅਧੂਰਾ ਗਿਆਨ ਹੈ ਨਾ ਜਿਹੜਾ ਉਹ ਵੀ ਬੜਾ ਰੋਗਾਂ ਦਾ ਘਰ ਕਹਿ ਲਓ। ਪਰ ਮੈਂ ਬੇਨਤੀ ਤੁਹਾਨੂੰ ਕਰਾਂ ਵੀ ਜਦੋਂ ਇਹ ਭੰਗ ਲੈ ਕੇ ਗਿਆ ਸੀ ਨਾ ਬਾਬਰ, ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਉਚਾਰਿਆ ਸੀ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਸ਼ਬਦ ਹੈ ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਇਹਦੇ ਅਰਥ ਨੇ ਜਦੋਂ ਇਹ ਬਾਬਰ ਭੰਗ ਲੈ ਕੇ ਗਿਆ ਤੇ ਗੁਰੂ ਜੀ ਨੇ ਕਿਹਾ ਸੀ ਭਾਈ ਅਸੀਂ ਇਹ ਜਿਹੜਾ ਨਸ਼ਾ ਹੈ ਭੰਗ ਹੈ ਜਿਹਨੂੰ ਤੁਸੀਂ ਸੋਚਦੇ ਹੋ ਵੀ ਕਿਸੇ ਪੀਰ ਫਕੀਰ ਦੀ ਇਹਨੂੰ ਸ਼ਕਨ ਨਾਲ ਤੇ ਸੁਰਤ ਨਾਮ ਨਾਲ ਜੁੜ ਜਾਏਗੀ, ਨਹੀਂ ਅਸੀਂ ਤਾਂ ਭਉ ਤੇਰਾ ਭਾਂਗ ਉਸ ਪਰਮਾਤਮਾ ਦੇ ਭੈ ਦੀ ਭੰਗ ਬਣਾ ਕੇ ਆਪਣੇ ਜੀਵਨ ਚ ਕਮਾਈ ਹੋਈ ਹੈ, ਭਾਵ ਅਸੀਂ ਤੇ ਉਸ ਮਾਲਕ ਦੇ ਭੈ ਵਿੱਚ ਰਹਿੰਦੇ ਹਾਂ। ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਆਹ ਜਿਹੜਾ ਸਰੀਰ ਹੈ ਇਹਨੂੰ ਭਾਂਡਾ ਬਣਾਇਆ, ਸਰੀਰ ਰੂਪੀ ਭਾਂਡੇ ਅੰਦਰ ਪਰਮਾਤਮਾ ਦਾ ਭਉ ਪਾਇਆ ਹੋਇਆ, ਮੈਂ ਦਰ ਮੰਗੋ ਨੀਤਾ ਨੀਤ, ਅਸੀਂ ਤੇ ਪਰਮਾਤਮਾ ਦੇ ਦੀਦਾਰ ਚਾਹੁੰਦੇ ਹਾਂ ਤੇ ਮਨੁੱਖਤਾ ਨੂੰ ਵੀ ਇਹ ਗੱਲ ਸਮਝਾਉਂਦੇ ਹਾਂ ਕਿ ਭਾਈ ਮਨੁੱਖਾ ਜਨਮ ਆਤਮਾ ਪਰਮਾਤਮਾ ਦੇ ਮਿਲਾਪ ਲਈ ਮਿਲਿਆ ਹੋਇਆ। ਤੋ ਗੁਰੂ ਮਹਾਰਾਜ ਜੀ ਨੇ ਇਹ, ਕਿਉਂਕਿ ਇਹਦਾ ਧਰਮ ਨਹੀਂ ਹੈ, ਇਹਨੂੰ ਪਤਾ ਨਹੀਂ, ਇਹ ਆਪਣੀ ਰੋ ਰੀਤਾਂ ਦੇ ਮੁਤਾਬਕ ਜੋ ਇਸਲਾਮ ਵਿੱਚ ਵਾਪਰਦਾ ਸੀ ਇਹ ਉਸ ਕਾਰਨ ਭੰਗ ਲੈ ਗਿਆ, ਪਰ ਗੁਰੂ ਜੀ ਨੇ ਇਹਨੂੰ ਸ਼ਬਦ ਉਚਾਰਨ ਕਰਕੇ ਅੰਮ੍ਰਿਤ ਬੋਲ ਉਚਾਰਨ ਕਰਕੇ ਇਹਨੂੰ ਸਮਝਾਇਆ ਕਿ ਕਦੇ ਨਸ਼ਾ ਕਰਕੇ ਕਿਸੇ ਦੀ ਸੁਰਤ ਇਵੇਂ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦੀ। ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਾਂ, ਇਹ ਵਿਸਤਾਰ ਨਾਲ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਗਿਆਤ ਹੈ ਇਹੋ ਜਿਹੇ ਸ਼ਬਦ ਆਉਂਦੇ ਨੇ ਅਸੀਂ ਅਧੂਰੀ ਗੱਲ ਸੁਣ ਕੇ ਕਈ ਵਾਰੀ ਵਿਵਾਦ ਵੀ ਖੜਾ ਕਰਦੇ ਹਾਂ, ਔਰ ਬਹੁਤੇ ਗਿਆਨੀ ਸਿੰਘ ਕਹਿਣ ਤੋਂ ਕੰਨੀ ਕਤਰਾਉਂਦੇ ਨੇ, ਉਹ ਇਹਨਾਂ ਸ਼ਬਦਾਂ ਦਾ ਰੂਪ ਬਦਲ ਦਿੰਦੇ ਨੇ, ਪਰ ਇਹ 'ਚ ਕੋਈ ਦੋਰਾਵਾਂ ਨਹੀਂ। ਉਹ ਲੈ ਕੇ ਗਿਆ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿ ਰਹੇ ਨੇ, ਗੁਰੂ ਜੀ ਨੇ ਬਚਨ ਉਚਾਰਿਆ, ਇਹ ਗੱਲ ਇੱਕ ਵਾਰ ਨਹੀਂ ਵਾਪਰੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੋਰਖ ਮਤੇ ਗਏ ਸਨ, ਗੁਰੂ ਨਾਨਕ ਸਾਹਿਬ ਤੇ ਜੋਗੀਆਂ ਨਾਲ ਸਿੱਧਾਂ ਨਾਲ ਵਿਚਾਰ ਚਰਚਾ ਹੋਈ, ਆਪ ਜੀ ਨੂੰ ਪਤਾ ਹੋਵੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਵੱਧ ਜੇ ਵਿਚਾਰ ਚਰਚਾ ਕੀਤੀ ਹੈ ਨਾ ਆਪਣੇ ਜੀਵਨ ਅੰਦਰ, ਤੇ ਉਹ ਜੋਗੀਆਂ ਨਾਲ ਸਿੱਧਾਂ ਨਾਲ ਕੀਤੀ ਆ। ਤਿੰਨ ਅਹਿਮ ਥਾਂ ਨੇ, ਇੱਕ ਗੋਰਖ ਮਤਾ ਜਿਹਨੂੰ ਅੱਜ ਕੱਲ੍ਹ ਨਾਨਕ ਮਤਾ ਕਿਹਾ ਜਾਂਦਾ ਹੈ ਉੱਤਰਾਖੰਡ ਅੰਦਰ, ਦੂਜਾ ਸੁਮੇਰ ਪਰਬਤ ਹੈ ਜਿੱਥੇ ਲੰਮੀ ਚਰਚਾ ਦੂਜੀ ਉਦਾਸੀ ਵੇਲੇ ਹੋਈ, ਤੀਜਾ ਜਿਹੜਾ ਟਿਕਾਣਾ ਉਹ ਅਚਲ ਬਟਾਲਾ ਜਿੱਥੇ ਮਹਾਰਾਜ ਸ਼ਿਵਰਾਤਰੀ ਦੇ ਮੇਲੇ ਤੇ ਪਹੁੰਚ ਕੇ ਤੇ ਉਹਨਾਂ ਸਿੱਧਾਂ ਨੂੰ ਜੋਗੀਆਂ ਨਾਲ ਚਰਚਾ ਕਰਦੇ ਨੇ। ਔਰ ਟਾਵਾਂ ਟੱਲਾ ਜੋਗੀ ਤੇ ਮਹਾਰਾਜ ਨੂੰ ਬੜੇ ਥਾਵਾਂ ਤੇ ਮਿਲਦਾ ਸੀ। ਤਾਂ ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿਣ ਲੱਗਿਆ ਵੀ ਜਦੋਂ ਮਹਾਰਾਜ ਗੋਰਖ ਮਤੇ ਗਏ, ਉਹਦਾ ਨਾਮ ਗੋਰਖ ਮਤਾ ਤਾਂ ਸੀ ਉੱਥੇ ਗੋਰਖ ਦਾ ਮਤ ਚੱਲਦਾ ਸੀ, ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਵਰਤਾਈ ਉਹ ਨਾਨਕ ਮਤਾ ਬਣ ਗਿਆ, ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਮਤ ਚੱਲਣ ਲੱਗ ਪਿਆ। ਜਦੋਂ ਉੱਥੇ ਗਏ ਤੇ ਇੱਕ ਜੋਗੀ ਨੇ ਕੀ ਕੀਤਾ, ਭੰਗਰ ਨਾਥ ਇਤਿਹਾਸ ਵਿੱਚ ਨਾਮ ਹੈ, ਉਹਨੇ ਭਾਂਡਾ ਭਰਿਆ ਸ਼ਰਾਬ ਦਾ ਨਸ਼ੇ ਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਕਰਦਾ। ਕਹਿਣ ਲੱਗਿਆ ਮਹਾਰਾਜ ਛਕੋ। ਗੁਰੂ ਜੀ ਕਹਿਣ ਲੱਗੇ ਭਾਈ ਕਿਉਂ? ਕਹਿਣ ਲੱਗਿਆ ਸਤਿਗੁਰੂ ਤੁਹਾਨੂੰ ਪਤਾ ਨਹੀਂ ਵੀ ਹੁਣ ਕਲਯੁਗ ਦਾ ਭਿਆਨਕ ਸਮਾਂ ਆ ਗਿਆ ਤੇ ਸਮਾਂ ਹੀ ਐਸਾ, ਇਹ ਸਮੇਂ ਅੰਦਰ ਜਦੋਂ ਕੋਈ ਨਸ਼ਾ ਕਰਦਾ ਫਿਰ ਸੁਰਤ ਬਿਰਤ ਪਰਮਾਤਮਾ ਦੇ ਨਾਮ ਨਾਲ ਲੱਗ ਜਾਂਦੀ ਆ। ਉੱਥੇ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਉਚਾਰਨ ਕੀਤਾ, ਮਹਾਰਾਜ ਨੇ ਉਹ ਬਚਨ ਕਿਹਾ ਸੀ। ਕਹਿਣ ਲੱਗੇ ਭਲੇ ਪੁਰਖੋ, ਸਮਾਂ ਕਦੀ ਸਤਿਯੁਗੀ ਜਾਂ ਕਲਯੁਗੀ ਨਹੀਂ ਹੁੰਦਾ, ਇਹ ਤੇ ਤੁਹਾਡੀ ਬਿਰਤੀ ਸਤਿਯੁਗੀ ਜਾਂ ਕਲਯੁਗੀ ਹੁੰਦੀ ਆ। ਮਹਾਰਾਜ ਨੇ ਇੱਕ ਬਚਨ ਵਰਤਿਆ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਸਾ ਧਰਤੀ ਸਾ ਪੌਣ ਝਲਾਰੇ, ਜੁਗ ਜੀ ਖੇਲੇ ਥਾਵ ਕੈਸੇ, ਅਰੰਭ ਹੁੰਦਾ ਸੋਈ ਚੰਦ ਚੜੇ ਸੇ ਤਾਰੇ, ਸੋਈ ਦੁਨੀਅਰ ਤਪਤ ਰਹਿ, ਸਾ ਧਰਤੀ ਸਾ ਪੌਣ ਝਲਾਰੇ, ਜੁਗ ਜੀ ਖੇਲੇ ਥਾਵ ਕੈਸੇ। ਇਹਦੇ ਅਰਥ ਨੇ ਮਹਾਰਾਜ ਕਹਿੰਦੇ ਇਹ ਦੱਸੋ ਵੀ ਜਦੋਂ ਸਤਿਯੁਗ ਸੀ ਉਦੋਂ ਚੰਦਰਮਾ, ਉਦੋਂ ਸੂਰਜ, ਉਦੋਂ ਧਰਤੀ, ਉਦੋਂ ਕੋਈ ਪੌਣ ਹੋਰ ਰਮਕਦੀ ਸੀ, ਉਦੋਂ ਕੋਈ ਸੂਰਜ ਹੋਰ ਚੜ੍ਹਦਾ ਸੀ, ਉਦੋਂ ਚੰਦਰਮਾ ਹੋਰ ਪ੍ਰਕਾਸ਼ ਹੁੰਦਾ ਸੀ, ਜਾਂ ਉਦੋਂ ਹਵਾ ਕੋਈ ਹੋਰ ਰਮਕਦੀ ਸੀ? ਨਹੀਂ, ਇਹੀ ਸੂਰਜ ਚੜ੍ਹਦਾ ਸੀ, ਇਹੀ ਚੰਦਰਮਾ ਪ੍ਰਕਾਸ਼ ਹੁੰਦਾ ਸੀ, ਇਹੀ ਧਰਤੀ ਸੀ, ਇਵੇਂ ਪੌਣ ਵਗਦੀ ਸੀ। ਗੱਲ ਇਹ ਹੈ ਵੀ ਧਰਤੀ ਕਾਦਰ ਦੀ ਕੁਦਰਤ ਉਸੇ ਤਰ੍ਹਾਂ, ਖਿਆਲ ਇਹ ਹੈ ਵੀ ਤੁਹਾਡੇ ਕਰਮ ਕਿਹੋ ਜਿਹੇ ਨੇ। ਮਹਾਰਾਜ ਨੇ ਕਿਹਾ ਸਮਾਂ ਕਦੀ ਸਤਿਯੁਗੀ ਕਲਯੁਗੀ ਨਹੀਂ ਹੁੰਦਾ, ਤੁਹਾਡੀ ਸੁਰਤ ਹੁੰਦੀ ਆ। ਇਹ ਅੱਜ ਵੀ ਚੱਲਦਾ ਕਈ ਵਾਰੀ, ਕਿਸੇ ਨੂੰ ਧਰਮ ਕਰਮ ਦੀ ਗੱਲ ਕਹੋ, ਭਜਨ ਬੰਦਗੀ ਸੇਵਾ ਸਿਮਰਨ ਦੀ ਗੱਲ ਕਰੋ, ਕਹਿਣਗੇ ਜੀ ਹੁਣ ਤੇ ਕਲਯੁਗ ਦਾ ਸਮਾਂ। ਨਹੀਂ ਭਾਈ, ਜੇ ਕੋਈ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹ ਰਿਹਾ ਜਾਂ ਸਵੇਰ ਵੇਲੇ ਗੁਰੂ ਕੀ ਸਤਸੰਗਤ ਕਰ ਰਿਹਾ, ਉਹਦੇ ਲਈ ਸਮਾਂ ਆਪੇ ਸਤਿਯੁਗੀ ਹੈ। ਉਸੇ ਵੇਲੇ ਕੋਈ ਬੰਦਾ ਉਸੇ ਸ੍ਰਿਸ਼ਟੀ ਦੇ ਅੰਦਰ ਪਾਪ ਕਰਮ ਕਰ ਰਿਹਾ, ਉਹਦੇ ਲਈ ਸਮਾਂ ਆਪੇ ਕਲਯੁਗੀ ਹੈ। ਤੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਮਹਾਰਾਜ ਜੀ ਨੇ ਉੱਥੇ ਵੀ ਗੋਰਖ ਮਤੇ ਦੀ ਧਰਤੀ ਤੇ ਵੀ ਜਿਹੜੇ ਜੋਗੀ ਨੇ ਨਸ਼ੇ ਦਾ ਪਿਆਲਾ ਮਹਾਰਾਜ ਜੀ ਦੇ ਸਾਹਮਣੇ ਕੀਤਾ ਸੀ, ਉਹਨੂੰ ਸਮਝਾਇਆ ਸੀ, ਹੇ ਭਾਈ ਜੋਗੀ, ਕਦੀ ਨਸ਼ਾ ਕਰਕੇ ਪਰਮਾਤਮਾ ਨਾਲ ਸੁਰਤ ਨਹੀਂ ਜੁੜਦੀ, ਇਹ ਤੇਰੇ ਮਨ ਦਾ ਭਰਮ ਹੈ ਤੇ ਤੂੰ ਇਹ ਭਰਮ ਦਾ ਪਰਦਾ ਪਾ ਕੇ ਨਸ਼ੇ ਵਿੱਚ ਗਲਤਾਨ ਹੋ ਗਏ। ਉਹਨੂੰ ਪਵਿੱਤਰ ਉਪਦੇਸ਼ ਦਿੱਤਾ ਸੀ। ਤੋ ਇਹ ਵਰਤਾਰਾ ਹੈ ਨਾ ਜਿਹੜਾ ਕਈ ਵਾਰ ਇਤਿਹਾਸ ਵਿੱਚ ਵਰਤਦਾ ਰਿਹਾ, ਕਈ ਵਾਰ ਆਮ ਜਿਹੜੇ ਉਹਨਾਂ ਵੇਲਿਆਂ ਦੇ ਪੀਰ ਫਕੀਰ ਸਨ ਉਹਨਾਂ ਦੇ ਮਨਾਂ ਵਿੱਚ ਇਹ ਖਿਆਲ ਬਣ ਗਏ ਸਨ ਵੀ ਸ਼ਾਇਦ ਨਸ਼ਾ ਕਰਕੇ, ਭੰਗ ਪੀ ਕੇ ਜਾਂ ਹੋਰ ਤਰ੍ਹਾਂ ਦਾ ਨਸ਼ਾ ਕਰਕੇ ਸ਼ਾਇਦ ਰੱਬ ਨਾਲ ਬੰਦੇ ਦੀ ਸੁਰਤ ਟਿਕ ਜਾਂਦੀ ਹੈ। ਨਹੀਂ, ਇਹ ਤੇ ਬਦਕਿਸਮਤੀ ਹੈ। ਅੱਜ ਵੀ ਪੰਜਾਬ ਦੀ ਧਰਤੀ ਤੇ ਹਾਲਾਤ ਨਹੀਂ ਕਿ ਜਿਹੜੇ ਬੰਦੇ ਸੂਟੇ ਲਾਉਂਦੇ ਆ, ਸਿਰਗਟਾਂ ਪੀਂਦੇ ਆ, ਧੂੰਆਂ ਕੱਢੀ ਜਾਂਦੇ ਆ ਦਿਨ ਰਾਤ, ਤੇ ਪੰਜਾਬ ਦੇ ਵਿੱਚ ਕੁਝ ਲੋਕ ਨੇ, ਸਾਰੇ ਨਹੀਂ ਮੈਂ ਕਹਿ ਰਿਹਾ, ਉੱਥੇ ਜਾ ਕੇ ਉਹਨਾਂ ਨੂੰ ਮੱਥਾ ਟੇਕ ਕੇ ਕਹਿਣਗੇ ਇਹਨਾਂ ਵਰਗੇ ਤੇ ਪੀਰ ਹੀ ਕੋਈ ਨਹੀਂ, ਇਹਨਾਂ ਵਰਗੇ ਤੇ ਰਹਿਬਰ ਹੀ ਕੋਈ ਨਹੀਂ, ਇਹ ਤੇ ਫਲਾਣਾ ਬਾਬਾ, ਕਈ ਤਰ੍ਹਾਂ ਦੇ ਨਾਂ ਦੇ ਕੇ ਆ ਨਕੋਦਰ ਆਦਿਕ ਦੂਜੇ ਤੀਜੇ ਕਈ ਥਾਵਾਂ ਤੇ ਡੇਰੇ ਨੇ ਇਹੋ ਜਿਹੇ। ਤੋ ਇਹਦਾ ਮਤਲਬ ਇਹ ਨਹੀਂ ਵੀ ਇਹ ਧਰਮੀ ਹੋ ਗਏ ਨੇ, ਪਰ ਅਗਿਆਨਤਾ ਬਸ ਜਿਹੜੀ ਆਵਾਮ ਹੁੰਦੀ ਹੈ, ਅਗਿਆਨਤਾ ਬਸ ਜਿਹੜੇ ਲੋਕ ਨੇ, ਉਹ ਕਈ ਵਾਰੀ ਪਖੰਡ ਨੂੰ ਵੀ, ਨਸ਼ਈ ਬੰਦਿਆਂ ਨੂੰ ਵੀ ਰੱਬ ਬਣਾ ਕੇ ਪੂਜਣ ਲੱਗ ਜਾਂਦੇ ਨੇ। ਤੋ ਇੱਥੇ ਜਿਹੜੀ ਇਹ ਗੱਲ ਵਰਤੀ ਆ ਨਾ, ਮੈਂ ਲੁਕਾਉਣੀ ਨਹੀਂ ਚਾਹੁੰਦਾ ਇਤਿਹਾਸ ਵਿੱਚੋਂ ਇੱਥੇ ਕਿਹਾ ਵੀ ਬਾਬਰ ਭੰਗ ਲੈ ਕੇ ਤੁਰ ਗਿਆ ਮਹਾਰਾਜ ਕੋਲ। ਉਹਨੂੰ ਇਹ ਸੀ ਵੀ ਜਿਵੇਂ ਪੀਰ ਪੀਂਦੇ ਆ ਸ਼ਾਇਦ ਗੁਰੂ ਨਾਨਕ ਸਾਹਿਬ ਵੀ ਐਸੇ ਹੋਣਗੇ। ਮਹਾਰਾਜ ਜੀ ਨੇ ਉਹਨੂੰ ਕਿਹਾ ਨਹੀਂ ਭਾਈ, ਅਸੀਂ ਤੇ ਪਰਮਾਤਮਾ ਦੇ ਭੈ ਦੀ ਭੰਗ ਲੈ ਕੇ ਆਪਣੀ ਖਲੜੀ ਨੂੰ ਪਰਮੇ ਭਾਂਡਾ ਬਣਾ ਕੇ ਇਹਦੇ ਵਿੱਚ ਨਾਮ ਦੀ ਵਸਤੂ ਦਾ ਵਪਾਰ ਕਰਦੇ ਹਾਂ। ਇੱਥੇ ਭਾਈ ਸਾਹਿਬ ਨੇ ਕਿਹਾ, ਕਹਿੰਦੇ ਤਬ ਸਤਿਗੁਰ ਸਾਹਿਬ ਆਦਰ ਕਰਿਓ। ਕਹਿਣ ਲੱਗੇ ਉਹਨੇ ਲਿਜਾ ਕੇ ਘੋੜੇ ਤੋਂ ਉੱਤਰ ਕੇ ਭੇਟ ਕੀਤੀ ਹੈ।
1: ਤੁਮ ਹਮ ਪਰ ਗੁੱਸੋ ਕਿਉਂ ਕਰਿਓ।
0: ਹੁਣ ਮਹਾਰਾਜ ਜੀ ਨੇ ਉਪਦੇਸ਼ ਦੇ ਕੇ ਉਹਨੂੰ, ਤੇ ਫਿਰ ਅਗਲੀ ਗੱਲ ਚੱਲਦੀ ਹੈ। ਬਾਬਰ ਜਦੋਂ ਕਾਬਲ ਤੋਂ ਤੁਰਦਾ ਨਾ, ਪਿੱਛੇ ਆਪਾਂ ਵਿਚਾਰਿਆ ਸੀ ਕੱਲ ਰੋਜ਼, ਉਹ ਕ੍ਰੋਧਿਤ ਹੁੰਦਾ ਸੀ ਕਿ ਮੈਂ ਜਾ ਕੇ ਪਰਖ ਕਰਾਂਗਾ, ਮੈਂ ਜਾ ਕੇ ਦੇਖਾਂਗਾ ਸੱਚਾ ਜਾਂ ਕੱਚਾ ਗੁਰੂ ਹੈ, ਮੈਂ ਹਮਲਾ ਕਰ ਦੇਵਾਂਗਾ, ਕਈ ਤਰ੍ਹਾਂ ਦੀਆਂ ਗੱਲਾਂ ਬੋਲਦਾ ਸੀ। ਹੁਣ ਇੱਥੇ ਲਿਖਿਆ ਵੀ ਤੁਮ ਹਮ ਪਰ ਗੁੱਸੇ ਕਿਉਂ ਕਰਿਓ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਐ ਬਾਬਰ ਤੂੰ ਕਾਬਲ ਤੋਂ ਤੁਰਨ ਵੇਲੇ ਕ੍ਰੋਧਿਤ ਕਿਉਂ ਹੋ ਰਿਹਾ ਸੀ। ਮਹਾਰਾਜ ਆਪਣੇ ਆਪ ਕਹਿ ਰਹੇ ਨੇ, ਹੁਣ ਉਹਨੇ ਦੱਸਿਆ ਨਹੀਂ ਵੀ ਮੈਂ ਇਹ ਚਾਹੁੰਦਾ ਸੀ। ਅੰਤਰਜਾਮੀ ਸਤਿਗੁਰੂ ਉਹਦੇ ਅੰਦਰ ਦਾ ਭਰਮ ਮਿਟਾਉਣ ਵਾਸਤੇ, ਉਹਦੇ ਮਨ ਦਾ ਸ਼ੰਕਾ ਦੂਰ ਕਰਨ ਵਾਸਤੇ ਉਹਨੂੰ ਕਹਿ ਰਹੇ ਨੇ, ਬਾਬਰ ਤੂੰ ਜਦੋਂ ਕਾਬਲ ਤੋਂ ਤੁਰਿਆ ਸੀ ਉਦੋਂ ਸਾਡੇ ਤੇ ਕ੍ਰੋਧਿਤ ਕਿਉਂ ਹੋ ਰਿਹਾ ਸੀ।
1: ਹਮ ਤੁਮਰੋ ਕੱਚ ਰੋਕਿਓ ਨਾਹੀ।
0: ਅਸੀਂ ਤਾਂ ਮਹਾਰਾਜ ਕਹਿੰਦੇ ਤੇਰਾ ਰਸਤਾ ਵੀ ਨਹੀਂ ਰੋਕਿਆ, ਸਾਡੇ ਤੇ ਮਨ ਵਿੱਚ ਕੋਈ ਖਿਆਲ ਨਹੀਂ ਹੈ ਐਸਾ ਵੀ ਅਸੀਂ ਕਿਸੇ ਤੇਰੇ ਵਰਗੇ ਦਾ ਰਾਹ ਰੋਕੀਏ।
1: ਇੱਕ ਰੋੜੀ ਪਰ ਬੈਠੇ ਹਾਈ।
0: ਮਹਾਰਾਜ ਨੂੰ ਇੱਕ ਗੱਲ ਕਹਿ ਰਹੇ ਨੇ, ਕਹਿੰਦੇ ਅਸੀਂ ਤਾਂ ਰੋੜਾਂ ਦੀ ਵਿਛਾਈ ਕਰਕੇ ਇਹਦੇ ਤੇ ਬੈਠ ਕੇ ਹੀ ਰੱਬ ਦੀ ਇਬਾਦਤ ਕਰ ਰਹੇ
1: ਹਾਂ।
0: ਜੋ ਤੂੰ ਤੁਰਨ ਲੱਗਿਆ ਚਲ ਤੋ ਚਿਤਵਤ ਆਇਓ। ਰਾਹ ਵਿੱਚ ਤੂੰ ਕਿੰਨੇ ਖਿਆਲ ਪੈਦਾ ਕਰਦਾ ਰਿਹਾ, ਕਿੰਨੇ ਤਰ੍ਹਾਂ ਦੇ ਫੁਰਨੇ ਮਨਾਉਂਦਾ ਰਿਹਾ ਵੀ ਹਿੰਦ ਪੀਰ ਨੂੰ ਮਿਲਾਂਗਾ, ਮੈਂ ਜਾ ਕੇ ਦੇਖਾਂਗਾ, ਮੈਂ ਉਹਦੇ ਤੇ ਵਾਰ ਕਰ ਦੇਵਾਂਗਾ। ਗੁਰੂ ਜੀ ਕਹਿਣ ਲੱਗੇ, ਤੂੰ ਕਿੰਨੇ ਤਰ੍ਹਾਂ ਦੇ ਫੁਰਨੇ ਮਨਾਉਂਦਾ ਆਇਆ ਹੈ।
1: ਦਿਓ ਸਜਾ ਜੋ ਤੋਂ ਦਿਲਿਆ ਪਾਇਓ।
0: ਤੂੰ ਇਹ ਵੀ ਸੋਚਦਾ ਆਇਆ ਵੀ ਜੇ ਮੇਰੇ ਦਿਲ ਨੂੰ ਨਾ ਪਾਏ ਤੇ ਮੈਂ ਸਜਾ ਦੇਵਾਂਗਾ, ਇਹੋ ਜਿਹੀ ਵਿਚਾਰ ਬਣਾਉਂਦਾ ਸੀ।
1: ਕਹਿ ਕੱਚੇ ਕਹਿ ਪੱਕੇ ਅਸੀਂ
0: ਕਦੇ ਸੋਚਦਾ ਸੀ ਮੈਂ ਵੇਖਾਂਗਾ ਜਾ ਕੇ ਪਰਖ ਕੇ ਗੁਰੂ ਨਾਨਕ ਸਾਹਿਬ ਪੀਰ ਨੂੰ ਵੀ ਉਹ ਕੱਚੇ ਜਾਂ ਪੱਕੇ ਹਨ।
1: ਤੂੰ ਕਰ ਲੈ ਜੋ ਤੋਂ ਜੀ ਬਸੀ।
0: ਹੁਣ ਮਹਾਰਾਜ ਕਹਿੰਦੇ ਤੂੰ ਕੋਲ ਆ ਗਏ ਬਾਬਰ, ਜਿਹੜਾ ਤੇਰੇ ਮਨ ਵਿੱਚ ਵਿਚਾਰ ਸੀ ਹੁਣ ਤੂੰ ਪੂਰਾ ਕਰਕੇ ਵੇਖ ਲਾ, ਭਾਵ ਕਿਸੇ ਤਰ੍ਹਾਂ ਦੀ ਪਰਖ ਕਰਕੇ ਵੇਖ ਲਾ, ਜੇ ਤੂੰ ਚਾਹੁੰਦਾ ਵੀ ਵਾਰ ਕਰਕੇ ਵੇਖ ਲਾ, ਆਪਣੇ ਮਨ ਦਾ ਤੇਰਾ ਫੁਰਨਾ ਉਹ ਪੂਰਾ ਕਰਕੇ ਵੇਖ ਲੈਣਾ ਕਰ।
1: ਝੂਠ ਕਰੈ ਤੈਂ ਸੱਚ ਗਮਾਈ।
0: ਸੱਚ ਝੂਠ ਦੀ ਪਰਖ ਕਰਕੇ ਵੇਖਣੀ ਹੈ, ਅਸੀਂ ਝੂਠੇ ਹਾਂ ਜਾਂ ਸੱਚੇ, ਇਹੋ ਜਿਹੀ ਵੀ ਤੂੰ ਪਰਖ ਕਰ ਲੈਣਾ ਕਰ।
1: ਨਜੀਕੇ ਦੇਖੋ ਤੈਂ ਕਹਿਓ ਜਾਈ।
0: ਮਹਾਰਾਜ ਕਹਿੰਦੇ ਪਹਿਲਾਂ ਤੇ ਦੂਰੋਂ ਸਲਾਹਾਂ ਕਰਦਾ ਆ ਰਿਹਾ ਸੀ, ਹੁਣ ਤੇ ਤੂੰ ਬਹੁਤ ਨੇੜੇ ਆ ਗਿਆ, ਬਿਲਕੁਲ ਨਜ਼ਦੀਕ ਆ ਕੇ ਬਹਿ ਗਿਆ ਹੈ।
1: ਸੱਚੋ ਹੋਏ ਤੂੰ ਕਰੋ ਪੀਰਾ।
0: ਫਿਰ ਤੂੰ ਮਨ ਚ ਫੁਰਨਾ ਬਣਾਉਂਦਾ ਸੀ ਵੀ ਜੇ ਸੱਚੇ ਹੋਏ ਤੇ ਮੈਂ ਆਪਣਾ ਪੀਰ ਮੰਨਾਂਗਾ, ਇਹੋ ਜਿਹੀ ਵਿਚਾਰ ਬਣਾਉਂਦਾ ਸੀ ਵੀ ਜੇ ਸੱਚੇ ਹੋਏ ਤੇ ਪੀਰ ਮੰਨਾਂਗਾ।
1: ਝੂਠੋ ਹੋਏ ਹਿੰਦੂ ਦਇਓ ਚੀਰਾ।
0: ਤੇ ਜੇ ਝੂਠੇ ਹੋਏ ਤੇ ਮੈਂ ਚੀਰ ਦੇਵਾਂਗਾ। ਤੇਰੇ ਮਨ ਵਿੱਚ ਖਿਆਲ ਸੀ ਵੀ ਜੇ ਗੁਰੂ ਨਾਨਕ ਸਾਹਿਬ ਸੱਚੇ ਪੀਰ ਹੋਏ ਤਾਂ ਪੀਰ ਮੰਨਾਂਗਾ, ਜੇ ਮੈਨੂੰ ਝੂਠੇ ਲੱਗੇ ਮੇਰੇ ਮਨ ਦੀ ਤਸੱਲੀ ਨਾ ਹੋਈ, ਇਹੋ ਜੇ ਫੁਰਨੇ ਬਣਾਉਂਦਾ ਸੀ ਤੂੰ ਵੀ ਮੈਂ ਚੀਰ ਦੇਵਾਂਗਾ।
1: ਦੋਹਰਾ ਸੱਚ ਸਾਹਿਬ ਕਰ ਰਹਿ ਔਰ ਸੱਚ ਦੇਖ ਨਾਏ।
0: ਮਹਾਰਾਜ ਕਹਿੰਦੇ ਭਾਈ ਇਹ ਗੱਲਾਂ ਨਹੀਂ ਕਰੀਦੀਆਂ, ਸੱਚਾ ਤੇ ਇੱਕ ਪਰਮਾਤਮਾ ਹੈ ਜਿਹੜਾ ਸਦੀਵੀ ਰਹਿਣ ਵਾਲਾ ਹੈ, ਬਾਕੀ ਤੇ ਸਭ ਕੁਛ ਇੱਥੇ ਦਿਸਣ ਵਾਲਾ ਬਾਬਰ ਨਾਸ਼ਵੰਤ ਹੈ, ਇੱਥੇ ਬਾਕੀ ਸਦੀਵੀ ਨਹੀਂ। ਤੇਰੇ ਮਨ ਦਾ ਭਰਮ ਹੈ, ਤੂੰ ਬੰਦਿਆਂ ਦੀ ਪਰਖ ਕਰਨ ਵਿੱਚ ਲੱਗਿਆ ਹੋਇਆ, ਸਦੀਵੀ ਰਹਿਣ ਵਾਲਾ ਤੇ ਇੱਕ ਸੱਚਾ ਪਰਮਾਤਮਾ, ਬਾਕੀ ਸਭ ਕੁਝ ਕੱਚਾ ਹੈ। ਆਪ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਵਚਨਾਂ ਨੂੰ ਪੜ੍ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਥਾਂ 3 ਸਲੋਕ ਕਹੇ ਨੇ ਲੜੀਵਾਰ, ਹੈ ਥੋੜੇ ਮਹਿੰਗੇ ਨੇ ਪਰ ਧਿਆਨ ਨਾਲ ਸੁਣੋ। ਮਹਾਰਾਜ ਕਹਿਣਗੇ, ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧ ਕਾ ਤਰਾ ਅਸਤ ਏਕ ਦਿਗਰ ਕੁਈ ਏਕ ਤੁਈ ਏਕ ਤੁਈ। ਇਹਦੇ ਅਰਥ ਨੇ ਨਾ ਦੇਵ ਦਾਨਵਾ ਨਰਾ, ਨਾ ਇੱਥੇ ਦੇਵ ਨੇ ਰਹਿਣਾ, ਦੇਵਤੇ ਬੰਦੇ ਨੇ, ਸਦੀਵੀ ਇੱਥੇ ਕੋਈ ਰਹਿਣ ਵਾਲਾ ਨਹੀਂ। ਦਾਨਵ ਦਾ ਅਰਥ ਹੁੰਦਾ ਰਾਕਸ਼ਸ ਬਿਰਤੀ ਦਾ, ਪਾਪ ਕਰਮ ਕਰਨ ਵਾਲਾ। ਜੇ ਇੱਥੇ ਦੇਵਤੇ ਧਰਮੀ ਬੰਦੇ ਨੇ ਨਹੀਂ ਰਹਿਣਾ, ਰਹਿਣਾ ਇੱਥੇ ਰਾਕਸ਼ਸ ਤੇ ਪਾਪੀ ਬਿਰਤੀ ਦੇ ਬੰਦੇ ਵੀ ਨੇ। ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਕਾ ਧਰਾ, ਨਾ ਇੱਥੇ ਕੋਈ ਸਿੱਧ ਰਹੇਗਾ, ਨਾ ਕੋਈ ਸਾਧਨਾ ਕਰਨ ਵਾਲਾ ਰਹੇਗਾ। ਤੇ ਪੁੱਛਿਆ ਮਹਾਰਾਜ ਫਿਰ ਕੌਣ ਰਹੇਗਾ? ਸਤਿਗੁਰੂ ਕਹਿਣ ਲੱਗੇ ਅਸਤ ਏਕ ਦਿਗਰ ਕੁਈ। ਅਸਤ ਦਾ ਅਰਥ ਹੁੰਦਾ ਕਾਇਮ, ਏਕ ਦਾ ਅਰਥ ਹੋ ਗਿਆ ਇੱਕ। ਜੇ ਇੱਥੇ ਕਾਇਮ ਰਹਿਣ ਵਾਲਾ ਨਾ ਸੱਚਾ, ਉਹ ਇੱਕ ਪਰਮਾਤਮਾ ਹੈ। ਦਿਗਰ ਕੁਈ ਦਾ ਅਰਥ ਹੁੰਦਾ, ਦਿਗਰ ਦਾ ਅਰਥ ਹੁੰਦਾ ਦੂਜਾ, ਕੁਈ ਦਾ ਅਰਥ ਹੈ ਕੋਈ, ਦੂਜਾ ਕੋਈ ਨਹੀਂ। ਮਹਾਰਾਜ ਕਹਿੰਦੇ ਨਾ ਇੱਥੇ ਦੇਵਤਾ ਰਹਿ ਸਕੇਗਾ ਸਦੀਵੀ, ਨਾ ਇੱਥੇ ਦਾਨਵ ਦੈਂਤ ਨੇ ਰਹਿਣਾ, ਨਾ ਇੱਥੇ ਕਿਸੇ ਸਿੱਧ ਨੇ ਰਹਿਣਾ, ਨਾ ਇੱਥੇ ਸਾਧਨਾ ਕਰਨ ਵਾਲਾ ਬੈਠਾ ਰਹੇਗਾ। ਜੇ ਰਹਿਣੇ ਤੇ ਇੱਕ ਪਰਮਾਤਮਾ ਹੈ, ਇੱਕ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਨਹੀਂ। ਏਕ ਤੁਈ ਏਕ ਤੁਈ, ਹੇ ਪਰਮਾਤਮਾ ਇੱਕ ਤੁਈ ਰਹਿਣ ਵਾਲਾ ਹੈ। ਜਾਂ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਤੇ ਇਹ ਬਚਨ ਆਪਾਂ ਪੜ੍ਹ ਕੇ, ਬਾਣੀ ਬੜੀ ਅਗੰਮ ਅਗਾਧ ਬੋਧ ਹੈ। ਸਤਿਗੁਰੂ ਦਾ ਇੱਕ ਬਚਨ ਹੈ, ਕਹਿਣ ਲੱਗੇ ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਹਿ ਜਨੋ, ਅੰਨ ਪਾਉਣ ਥਿਰ ਨਾ ਕੋਈ, ਏਕ ਤੁਈ ਏਕ ਤੁਈ। ਇਹ ਬੜਾ ਮਹਿੰਗਾ ਬੋਲ ਹੈ, ਕਈ ਵਾਰੀ ਸਾਡਾ ਮਨ ਭਰੋਸਾ ਨਹੀਂ ਕਰਦਾ। ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਮਹਾਰਾਜ ਕਹਿੰਦੇ ਨਾ ਸੂਰ ਸੱਸ ਮੰਡਲੋ, ਇੱਥੇ ਸੂਰਜ ਵੀ ਸਦੀਵੀ ਰਹਿਣ ਵਾਲਾ ਨਹੀਂ। ਸੱਸ ਦਾ ਅਰਥ ਹੁੰਦਾ ਚੰਦਰਮਾ, ਇਹ ਚੰਦਰਮਾ ਵੀ ਸਦੀਵੀ ਨਹੀਂ ਹੈ। ਮੰਡਲੋ ਦਾ ਅਰਥ ਹੁੰਦਾ ਆਕਾਸ਼, ਇਹ ਜਿਹੜਾ ਆਕਾਸ਼ ਸਾਨੂੰ ਦਿਸਦਾ ਇਹ ਵੀ ਸਦੀਵੀ ਨਹੀਂ ਹੈ। ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਹਿ ਜਲੋ, ਇੱਥੇ ਸੱਤ ਦੀਪ ਕਹੇ ਜਾਂਦੇ ਨੇ, ਇਹ ਵੀ ਸਦੀਵੀ ਨਹੀਂ। ਪਾਣੀ ਵੀ ਸਦੀਵੀ ਨਹੀਂ। ਅੰਨ ਪੌਣ ਥਿਰ ਨਾ ਕੋਈ, ਕਿੰਨੇ ਤਰ੍ਹਾਂ ਦਾ ਭੋਜਨ ਹੈ ਇਹ ਵੀ ਸਦੀਵੀ ਨਹੀਂ। ਹਵਾ ਰੁਮਕਦੀ ਹੈ ਇਹ ਵੀ ਸਦੀਵੀ ਨਹੀਂ। ਅੰਨ ਪੌਣ ਥਿਰ ਨਾ ਕੋਈ। ਤੇ ਪੁੱਛਿਆ ਮਹਾਰਾਜ, ਜੇ ਸੂਰਜ ਚੰਦਰਮਾ ਆਕਾਸ਼ ਪੌਣ ਪਾਣੀ ਅੰਨ ਇਹ ਸਦੀਵੀ ਨਹੀਂ, ਤੇ ਫਿਰ ਰਹਿਣ ਵਾਲਾ ਕੌਣ ਹੈ? ਤਾਂ ਮਹਾਰਾਜ ਨੇ ਫਿਰ ਬਚਨ ਵਰਤੇ, ਏਕ ਤੁਈ ਏਕ ਤੁਈ, ਪਰਮਾਤਮਾ ਰਹਿਣ ਵਾਲਾ ਇੱਕ ਤੁਈ ਹੈ। ਗੁਰਮੁਖੋ ਇਹ ਗੱਲ ਚੇਤਾ ਰੱਖੋ, ਬਾਣੀ ਨੂੰ ਵਿਚਾਰੋ, ਇਹ ਜੋ

0: ਜਲ ਤੇ ਤ੍ਰੇ ਭਵਨ ਸਾਜਿਆ ਘੱਟ ਘੱਟ ਜੋਤ ਸਮੋਏ। ਹੁਣ ਜਦੋਂ ਬਾਬਰ ਆਇਆ ਤੇ ਬਾਬਰ ਨੂੰ ਮਹਾਰਾਜ ਕਹਿੰਦੇ ਬਾਬਰ ਤੂੰ ਇਹੋ ਜੇ ਮਨ ਚ ਵਿਚਾਰ ਬਣਾ ਰਿਹਾ ਸੀ ਵੀ ਜੇ ਗੁਰੂ ਕੱਚਾ ਹੋਇਆ ਤੇ ਮੈਂ ਚੀਰ ਦਿਆਂਗਾ, ਪੱਕਾ ਹੋਇਆ ਤੇ ਮੈਂ ਪੀਰ ਮੰਨ ਲਵਾਂਗਾ। ਹੇ ਭਾਈ ਬਾਬਰ, ਤੂੰ ਸੱਤਾ ਦੇ ਨਸ਼ੇ ਵਿੱਚ ਚੂਰ ਹੈ, ਤੂੰ ਤਖ਼ਤ ਤੇ ਬੈਠੇ, ਫੌਜਾਂ ਤੇਰੇ ਕੋਲ। ਇਹ ਗੱਲ ਯਾਦ ਰੱਖ, ਸਦੀਵੀ ਰਹਿਣ ਵਾਲਾ ਤੇ ਕੇਵਲ ਖੁਦਾ ਹੈ, ਪਰਮਾਤਮਾ ਹੈ, ਉਸ ਤੋਂ ਬਿਨਾਂ ਦੂਜਾ ਕੋਈ ਵੀ ਸਦੀਵੀ ਨਹੀਂ ਹੈ।
1: ਗੁਰ ਪੀਰ ਪਾਤਸ਼ਾਹ
0: ਮਹਾਰਾਜ ਕਹਿੰਦੇ ਇਹ ਮਨੁੱਖ ਦੀ ਭੈੜੀ ਆਦਤ ਹੈ, ਪਰਖ ਕਰਕੇ ਵੇਖਣਾ। ਸਤਿਗੁਰੂ ਕਹਿਣ ਲੱਗੇ ਬਾਬਰ ਤੇਰੇ ਵਰਗੇ ਸਾਨੂੰ ਯਾਤਰਾ ਕਰਦੇ ਕਈ ਮਿਲਦੇ ਨੇ, ਜਿਹੜੇ ਵਾਰ ਵਾਰ ਇਹ ਫੁਰਨਾ ਮਨਾਉਂਦੇ ਨੇ ਕਿ ਅਸੀਂ ਗੁਰੂ ਦੀ ਪਰਖ ਕਰਕੇ ਵੇਖਾਂਗੇ।
1: ਕਰਾ ਮਾਤ ਹਮ ਤੂੰ ਦਿਖੈ ਸੋ ਹਮ ਦਿਖਾਵੇ ਨਾਹੀ।
0: ਹੁਣ ਮਹਾਰਾਜ ਕਹਿੰਦੇ ਮੈਨੂੰ ਪਤਾ ਹੈ ਬਾਬਰ ਤੂੰ ਚਾਹੁੰਦੇ ਵੀ ਇਹ ਗੁਰੂ ਨਾਨਕ ਪੀਰ, ਕਿਉਂਕਿ ਉਹ ਪੀਰ ਸ਼ਬਦ ਵਰਤਦੇ ਆ, ਮੈਂ ਤਾਂ ਵਰਤ ਰਿਹਾ ਹੈ। ਕਹਿਣ ਲੱਗੇ ਤੂੰ ਚਾਹੁੰਦੇ ਵੀ ਗੁਰੂ ਨਾਨਕ ਸਾਹਿਬ ਜੀ ਕਰਾ ਮਾਤ ਵਿਖਾਉਣ, ਪਰ ਅਸੀਂ ਕੋਈ ਕਰਾ ਮਾਤ ਨਹੀਂ ਵਿਖਾਉਣੀ, ਤੇਰੀ ਚਾਹਤ ਹੈ। ਵੈਸੇ ਆਪ ਜੀ ਇਤਿਹਾਸ ਦੇ ਸਮੁੱਚੇ ਪੰਨਿਆਂ ਨੂੰ ਪੜ੍ਹੋ, ਇਹ ਬਾਦਸ਼ਾਹਾਂ ਦੇ ਮਨਾਂ ਵਿੱਚ ਕਰੀਬ ਕਰੀਬ ਭਰਿਆ ਹੁੰਦਾ ਸੀ ਵੀ ਜਿਹੜਾ ਕੋਈ ਪੀਰ ਫਕੀਰ ਹੈ ਨਾ, ਦਰਵੇਸ਼ ਹੈ, ਉਹ ਸਾਨੂੰ ਕੋਈ ਕਰਾ ਮਾਤ ਕਰਕੇ ਵਿਖਾਵੇ, ਫਿਰ ਅਸੀਂ ਉਹਨੂੰ ਨਮਸਕਾਰ ਕਰਾਂਗੇ। ਹੁਣ ਮਹਾਰਾਜ ਨੂੰ ਕਹਿੰਦੇ ਕਰਾ ਮਾਤ ਹਮ ਤੂੰ ਦਿਖੇ, ਕਹਿਣ ਲੱਗੇ ਸੋ ਹਮ ਦਿਖਾਵੇਂ ਨਾਹੀ। ਤੂੰ ਕਰਾ ਮਾਤ ਚਾਹੁੰਦਾ ਹੈ ਦੇਖਣੀ, ਪਰ ਅਸੀਂ ਤੈਨੂੰ ਕੋਈ ਕਰਾ ਮਾਤ ਨਹੀਂ ਦਿਖਾਉਣੀ ਹੈ।
1: ਕਰਾ ਮਾਤ ਹਮ ਤੂੰ ਕਰਾ ਮਾਤ ਮੈਂ ਕਹਿ ਰਹਿ ਸੋ ਰੱਬੋ ਦੂਰ ਕਰਾਏ।
0: ਮਹਾਰਾਜ ਕਹਿੰਦੇ ਕਰਾ ਮਾਤ ਤੇ ਕਹਿਰ ਦਾ ਨਾਮ ਹੈ। ਜਦੋਂ ਕੋਈ ਕਰਾ ਮਾਤੀ ਗੱਲਾਂ ਕਰਨ ਲੱਗ ਪੈਂਦਾ ਹੈ, ਕਰਾ ਮਾਤ ਵਾਲੇ ਪਾਸੇ ਪੈਂਦਾ ਹੈ, ਇਹ ਪਰਮਾਤਮਾ ਤੋਂ ਖੁਦਾ ਤੋਂ ਮਨੁੱਖ ਨੂੰ ਦੂਰ ਕਰ ਦਿੰਦੀਆਂ ਨੇ। ਤਾਂ ਕਰਕੇ ਮਹਾਰਾਜ ਕਹਿੰਦੇ ਭਾਈ ਕਰਾ ਮਾਤ ਤੇ

0: ਜੇ ਤੈਨੂੰ ਲੱਗਦਾ ਵੀ ਤੂੰ ਕੋਈ ਕਰਾਮਾਤੀ ਬੰਦਾ ਆਪਣੇ ਆਪ ਅੰਦਰ ਤੇਰੇ ਕੋਲ ਬਾਦਸ਼ਾਹੀ ਹੈ, ਤੇ ਮਹਾਰਾਜ ਕਹਿਣ ਲੱਗੇ ਫਿਰ ਤੂੰ ਹਿੰਦ ਦੀ ਪਾਤਸ਼ਾਹੀ ਧਾਰਨ ਕਰ ਲੈ। ਜੇ ਤੈਨੂੰ ਲੱਗਦਾ ਹੈ ਵੀ ਗੁਰੂ ਨਾਨਕ ਦੇ ਘਰ ਵਿੱਚੋਂ ਕਰਾਮਾਤ ਨਹੀਂ ਮਿਲਦੀ, ਤੂੰ ਫੁਰਨੇ ਬਣਾਉਂਦਾ ਸੀ ਇਹ, ਫਿਰ ਮਹਾਰਾਜ ਕਹਿੰਦੇ ਤੈਨੂੰ ਲੱਗਦਾ ਵੀ ਮੈਂ ਸ਼ਾਇਦ ਬੜਾ ਵੱਡਾ ਕਰਾਮਾਤੀ ਹੈ, ਮੇਰੇ ਕੋਲ ਲਾਓ ਲਸ਼ਕਰ ਹੈ ਫੌਜਾਂ ਦਾ, ਫਿਰ ਤੂੰ ਪਾਤਸ਼ਾਹੀ ਮਰਜ਼ੀ ਨਾਲ ਪ੍ਰਾਪਤ ਕਰ ਲੈਣਾ ਕਰ।
1: ਕਰਾਮਾਤ ਕਹੋ ਪਾਸ ਰਸੂਲ ਆ।
0: ਪਰ ਕਹਿੰਦੇ ਜਿਹੜਾ ਰੱਬ ਦਾ ਸੱਚਾ ਰਸੂਲ ਹੈ, ਉਹਦਾ ਪੈਗੰਬਰ ਹੈ, ਉਹਦਾ ਪਿਆਰਾ ਹੈ, ਉਹ ਕਰਾਮਾਤ ਵਾਲੇ ਪਾਸੇ ਨਹੀਂ ਉਲਝਦਾ ਹੈ।
1: ਖੁਦਾਏ ਮਨ ਜਿਸ ਕਰੇ ਕਬੂਲ।
0: ਅਸੀਂ ਤੇ ਇੱਕੋ ਪਰਮਾਤਮਾ ਨੂੰ ਹੀ ਕਰਾਮਾਤ ਮੰਨਦੇ ਹਾਂ ਕਿ ਜਿਹੜਾ ਸੱਚਾ ਰਹਿਣ ਵਾਲਾ ਹੈ, ਬਾਕੀ ਸਭ ਨਾਸ਼ਵੰਤ ਹੈ, ਉਸੇ ਨੂੰ ਅਸੀਂ ਰੱਬ ਦੀ ਕਰਾਮਾਤ ਮੰਨਦੇ ਹਾਂ।
1: ਕਰਾਮਾਤ ਜੋ ਜਗਤ ਦਿਖਾਵੇ।
0: ਮਹਾਰਾਜ ਨੇ ਨਾਲ ਕਿਹਾ ਕਹਿੰਦੇ ਜਿਹੜਾ ਬੰਦਾ ਇਹਨਾਂ ਨਿੱਕੀਆਂ ਨਿੱਕੀਆਂ ਕਰਾਮਾਤਾਂ ਬਾਜੀਗਰ ਦੀ ਖੇਡ ਵਿੱਚ ਪੈ ਜਾਂਦਾ, ਉਹ ਮਹਾਰਾਜ ਕਹਿੰਦੇ ਉਲਝ ਜਾਂਦਾ ਹੈ।
1: ਜਗਤ ਲੋਕ ਤਿਸ ਬਹੁ ਸੰਤਾਵੇ।
0: ਫਿਰ ਇਹ ਜਿਹੜਾ ਜਗਤ ਹੈ ਉਹਨੂੰ ਬਾਜੀਗਰ ਮੰਨ ਕੇ, ਇਹ ਤੇ ਬਾਜੀਗਰ ਦੀ ਖੇਡ ਹੈ। ਕੁਝ ਇਹ ਸਿੱਧ ਲੋਕ ਬੜਾ ਕਰਦੇ ਰਹੇ, ਆਪ ਜੀ ਨੂੰ ਪਤਾ ਹੋਵੇ ਸਿੱਧ ਲੋਕ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਪ੍ਰਗਟ ਕਰ ਦਿੰਦੇ ਸਨ, ਕਿਸੇ ਨੂੰ ਛੁਪਾ ਦਿੰਦੇ ਸਨ। ਇਹ ਧਰਮ ਦਾ ਮਾਰਗ ਨਹੀਂ ਹੈ। ਤੁਸੀਂ ਗੁਰਮਤਿ ਨੂੰ ਵੇਖੋ ਨਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮਾਰਗ ਹੈ ਧਰਮ ਦਾ, ਇਹ ਤੇ ਹੈ ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਮਾਰਗ ਹੈ ਜਿਹਨੂੰ ਮਹਾਰਾਜ ਨੇ ਕਿਹਾ ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹੋ ਜਿਹਾ ਪਵਿੱਤਰ ਮਾਰਗ ਹੈ, ਚੰਗੇ ਕਰਮ ਕਰਨੇ ਤੇ ਰੱਬ ਦੀ ਭਜਨ ਬੰਦਗੀ ਕਰਨੀ। ਪਰ ਆਮ ਲੋਕੀ, ਸਿੱਧ ਲੋਕੀ ਕਰਾਮਾਤਾਂ ਕਰ ਕਰਕੇ ਜੋਗੀ ਲੋਕ ਆਮ ਲੋਕਾਂ ਨੂੰ ਭਰਮਾ ਲੈਂਦੇ ਸਨ। ਮਹਾਰਾਜ ਕਹਿੰਦੇ ਭਾਈ ਇਹ ਤੇ ਬਾਜੀਗਰ ਦੀ ਖੇਡ ਹੈ। ਜਿਹੜਾ ਰੱਬੀ ਪੁਰਖ ਹੈ ਨਾ, ਉਹ ਇਹ ਬਾਜੀਗਰ ਦੇ ਤਮਾਸ਼ੇ ਵਿੱਚ ਨਹੀਂ ਪੈਂਦਾ ਹੈ।
1: ਨਜ਼ੀਕ ਰਹਿ ਜੋ ਕਹੁ ਖੁਦਾਏ।
0: ਜਿਹੜੇ ਖੁਦਾ ਦੇ ਨਜ਼ਦੀਕ ਰਹਿਣ ਵਾਲੇ, ਨੇੜੇ ਰਹਿਣ ਵਾਲੇ ਰੱਬੀ ਪੁਰਖ ਹੁੰਦੇ ਹਨ।
1: ਕਰਾਮਾਤ ਦੇ ਦੂਰ ਪਰਾਏ,
0: ਉਹ ਤੇ ਕਰਾਮਾਤੀ ਕਹਾਣੀਆਂ ਤੋਂ, ਕਰਾਮਾਤਾਂ ਤੋਂ ਕੋਹਾਂ ਦੂਰ ਰਹਿੰਦੇ ਹਨ।
1: ਕਰਾਮਾਤ ਤੁਮ ਦੇਖੀ ਚਾਹੋ,
0: ਜੇ ਤੂੰ ਕਰਾਮਾਤ ਵੇਖਣੀ ਵੀ

0: ਚਾਹੁੰਦੇ ਮਹਾਰਾਜ ਨੂੰ ਅਗਲਾ ਸ਼ਬਦ ਕਹਿੰਦੇ ਹਨ
1: ਤੇਰੇ
0: ਮਨ ਦਾ ਵਿਚਾਰ ਅੱਛਾ ਨਹੀਂ ਹੈ, ਚੰਗਾ ਨਹੀਂ ਹੈ। ਇਹਦੀ ਬਜਾਏ ਤੇ ਮਹਾਰਾਜ ਕਹਿੰਦੇ ਤੂੰ ਕੋਈ ਖੁਦਾ ਦੇ ਦਰ ਦੇ ਗੱਲ, ਖੁਦਾ ਦੇ ਘਰ ਦੀ ਗੱਲ ਪੁੱਛਦਾ ਮੈਨੂੰ, ਉਹ ਬੜੀ ਚੰਗੀ ਹੋਣੀ ਸੀ। ਪਰ ਜੇ ਤੂੰ ਕਰਾਮਾਤੀ ਬਿਰਤੀ ਲੈ ਕੇ ਵੀ ਮੈਂ ਕੋਈ ਪੀਰ ਤੋਂ ਕਰਾਮਾਤ ਵੇਖਣੀ ਹੈ, ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ।
1: ਕਰਾਮਾਤ ਹੋਵੇ ਦੋ ਭਾਂਤ,
0: ਮਹਾਰਾਜ ਕਹਿੰਦੇ ਕਰਾਮਾਤ ਦੋ ਭਾਂਤੀ ਹੁੰਦੀ ਹੈ।
1: ਕਹਿ ਮੇਰੋ ਕਹਿ ਕਹਿਰੋ ਹੋ ਜਾਤ,
0: ਜਾਂ ਤੇ ਕਰਾਮਾਤ ਕਹਿਰ ਕਰਦੀ ਹੈ ਤੇ ਜਾਂ ਕਰਾਮਾਤ ਮੇਰ ਕਰਦੀ ਹੈ। ਇਹ ਸ਼ਬਦ ਕਿਉਂ ਕਿਹਾ ਮਹਾਰਾਜ ਨੇ? ਜਿਹੜੇ ਕਰਾਮਾਤੀ ਕਰਮ ਕਰਨ ਵਾਲੇ ਲੋਕ ਹੁੰਦੇ ਨੇ ਨਾ, ਉਹ ਜਾਂ ਤੇ ਕ੍ਰੋਧ ਧੋ ਕੇ ਕਿਸੇ ਨੂੰ ਸ਼ਰਾਪ ਦੇ ਦਿੰਦੇ ਨੇ, ਕਹਿਰ ਕਰ ਦਿੰਦੇ ਨੇ, ਤੇ ਜਾਂ ਕਦੇ ਤੁਰਛ ਪੈਣ ਤੇ ਮਿਹਰ ਕਰ ਦਿੰਦੇ ਆ। ਗੁਰੂ ਜੀ ਕਹਿਣ ਲੱਗੇ ਦੋ ਭਾਂਤੀ ਹੈ। ਆਪ ਜੀ ਨੂੰ ਪਤਾ ਹੈ, ਮੈਂ ਸੰਖੇਪ ਕਹਾਂ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਸਿਆਲਕੋਟ ਗਏ ਸਨ ਤੇ ਸਿਆਲਕੋਟ ਮਹਾਰਾਜ ਗਏ ਤੇ ਸਾਰੇ ਜਿਹੜੇ ਉੱਥੋਂ ਦੇ ਲੋਕ ਸਨ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਰੋਣ ਧੋਣ ਲੱਗ ਪਏ, ਬੜੇ ਦੁਖੀ ਹੋ ਕੇ ਬੋਲ ਰਹੇ ਨੇ। ਮਹਾਰਾਜ ਪੁੱਛਦੇ ਨੇ ਵੀ ਸਾਰੇ ਸ਼ਹਿਰ ਦੇ ਲੋਕ ਨੇ, ਤੁਸੀਂ ਸਾਰੇ ਇੰਨੇ ਦੁਖੀ ਕਿਉਂ ਹੋ? ਤਾਂ ਉਹਨਾਂ ਕਿਹਾ ਮਹਾਰਾਜ ਇੱਥੇ ਇੱਕ ਪੀਰ ਰਹਿੰਦਾ ਜਿਹਦਾ ਨਾਮ ਹੈ ਹਮਜ਼ਾ ਗੌਂਸ਼, ਉਹ ਹਮਜ਼ਾ ਗੌਂਸ਼ ਚਲੀਆ ਕੱਟ ਰਿਹਾ, ਤੁਸੀਂ ਇਤਿਹਾਸ ਵਿੱਚੋਂ ਪੜ੍ਹਿਓ। ਉਹ ਆਪਣੇ ਹੁਦਰੇ ਵਿੱਚ ਬਹਿ ਗਿਆ ਤੇ ਉਹਨੇ ਆਖਿਆ ਵੀ 40 ਦਿਨਾਂ ਤੋਂ ਬਾਅਦ ਮੈਂ ਮੰਤਰ ਤੰਤਰ ਦਾ ਜਾਪ ਕਰਕੇ ਜਦੋਂ ਬਾਹਰ ਨਿਕਲਿਆ ਨਾ, ਇਹੋ ਜਿਹਾ ਤੁਹਾਡੇ ਤੇ ਕਹਿਰ ਕਰਾਂਗਾ ਕਿ ਸਿਆਲਕੋਟ ਗਰਕ ਹੋ ਜਾਏਗਾ, ਤਹਿਸ ਹੋ ਜਾਏਗਾ, ਨਾਸ਼ ਕਰ ਦੇਵਾਂਗਾ, ਇਹ ਝੂਠਿਆਂ ਦਾ ਸ਼ਹਿਰ ਹੈ। ਹੁਣ ਮਹਾਰਾਜ ਕਹਿੰਦੇ ਵੀ ਫਕੀਰ ਨੂੰ ਕੀ ਬਿਪਤਾ ਹਾਰ ਬਣੀ ਇਹੋ ਜੀ, ਵੀ ਇਹੋ ਜਿਹੇ ਕਰਮ ਕਰ ਰਹੇ, ਇੱਕ ਪਾਸੇ ਕਹਿੰਦੇ ਉਹ ਫਕੀਰ ਹੈ, ਦੂਜੇ ਪਾਸੇ ਕਹਿਰ ਕਰਨ ਦੀਆਂ ਗੱਲਾਂ ਕਰਦਾ। ਉਹ ਲੋਕਾਂ ਨੇ ਕਿਹਾ ਮਹਾਰਾਜ ਅਸਲ ਵਿੱਚ ਇੱਥੇ ਸ਼ਹਿਰ ਅੰਦਰ ਇੱਕ ਪੁਰਖ ਸੀ, ਉਹਦੇ ਘਰ ਔਲਾਦ ਨਹੀਂ ਸੀ, ਉਹਨੇ ਪੀਰ ਤੋਂ ਬੇਨਤੀ ਕਰਵਾ ਲਈ ਖੁਦਾ ਅੱਗੇ, ਤੇ ਇਹਨੇ ਵਚਨ ਕੀਤਾ ਸੀ ਹਮਜ਼ਾ ਗੌਂਸ਼ ਨੇ ਵੀ ਜੇ ਤੇਰੇ ਘਰ ਇੱਕ ਪੁੱਤਰ ਧੀ ਦਾ ਜਨਮ ਹੋਇਆ ਤੇ ਤੇਰਾ ਜੇ ਇੱਕ ਤੋਂ ਵੱਧ ਪੁੱਤਰਾਂ ਦਾ ਜਨਮ ਹੋਇਆ ਤੇ ਉਹ ਮੈਨੂੰ ਭੇਟ ਕਰਨਾ ਪਏਗਾ, ਤੇ ਇਹਦੇ ਘਰ ਦੋ ਪੁੱਤਰਾਂ ਦਾ ਜਨਮ ਹੋ ਗਿਆ। ਹੁਣ ਉਹ ਗ੍ਰਿਸਤੀ ਬੰਦਾ ਇਹ ਤੇ ਕਹਿ ਰਿਹਾ ਵੀ ਮੈਂ ਪੁੱਤਰ ਦੇ ਬਰਾਬਰ ਮਾਇਆ ਤੋਲ ਕੇ ਦੇ ਦਿੰਦਾ, ਪਰ ਮੈਂ ਪੁੱਤਰ ਨਹੀਂ ਪੀਰ ਨੂੰ ਦੇਣਾ। ਇਸੇ ਗੱਲੋਂ ਕ੍ਰੋਧਿਤ ਹੋ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਮੈਂ ਸੰਖੇਪ ਕਹਾਂ, ਉਹ ਜਿਹੜਾ ਪੀਰ ਸੀ ਨਾ ਉਹਨੂੰ ਬਾਹਰ ਕੱਢ ਲਿਆਂਦਾ, ਆਉਂਦਾ ਨਹੀਂ ਸੀ ਪਹਿਲਾਂ, ਉਹਨੂੰ ਬੇਨਤੀ ਕੀਤੀ ਨਾ ਬਾਹਰ ਆਇਆ, ਇਤਿਹਾਸ ਹੈ ਅਸੀਂ ਮੁਨਕਰ ਨਹੀਂ ਹੋ ਸਕਦੇ। ਗੁਰੂ ਨਾਨਕ ਸਾਹਿਬ ਨੇ ਕੁਝ ਸਮਾਂ ਨੇਤਰ ਮੂੰਦ ਕੇ ਆਮ ਸੰਗਤਾਂ ਨੂੰ ਰੱਬੀ ਨਾਮ ਨਾਲ ਜੋੜ ਕੇ ਤੇ ਨੇਤਰ ਭਰ ਕੇ ਵੇਖਿਆ, ਉਹ ਜਿਸ ਹੁਜਰੇ ਦੇ ਅੰਦਰ ਬੈਠਾ ਸੀ ਉਹਦੇ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ, ਬਾਹਰ ਨਿਕਲ ਆਇਆ ਡਰਦਿਆਂ ਮਾਰਾਂ। ਜਦੋਂ ਸਾਹਿਬ ਦੇ ਦਰਸ਼ਨ ਕੀਤੇ ਚਰਨਾਂ ਤੇ ਢਹਿ ਪਿਆ, ਮਹਾਰਾਜ ਜੀ ਨੇ ਉਹਨੂੰ ਵਰਜਿਆ, ਕਹਿਣ ਲੱਗੇ ਗ੍ਰਿਸਤੀ ਬੰਦਾ ਤੇ ਕਿਤੇ ਨਾ ਕਿਤੇ ਪਰਿਵਾਰਕ ਮੋਹ ਮਮਤਾ ਵਿੱਚ ਪੈ ਜਾਂਦਾ, ਤੂੰ ਇੱਕ ਪਾਸੇ ਗ੍ਰਿਸਤੀ ਜੀਵਨ ਤਿਆਗਿਆ ਫਕੀਰ ਕਹਾਉਣਾ ਤੇ ਦੂਜੇ ਪਾਸੇ ਮਹਾਰਾਜ ਕਹਿਣ ਲੱਗੇ ਇੰਨਾ ਪਰਿਵਾਰ ਦੀ ਮੋਹ ਮਮਤਾ ਕਰੀ ਜਾ ਰਿਹਾ। ਇੱਕ ਪੀਰ ਫਕੀਰ ਦੇ ਕਰਮ ਨਹੀਂ, ਬੰਦਗੀ ਵਾਲਾ ਬੰਦਾ ਤੇ ਕਿਸੇ ਦਾ ਭਲਾ ਕਰਦਾ, ਧਰਮੀ ਬੰਦੇ ਦੀ ਨਿਸ਼ਾਨੀ ਆ, ਉਹ ਕਿਸੇ ਦੇ ਅੱਖਾਂ ਦੇ ਅਥਰੂ ਸਾਫ ਕਰਕੇ ਉਹਦੇ ਚਿਹਰੇ ਤੇ ਖੁਸ਼ੀ ਲੈ ਕੇ ਆਉਂਦਾ। ਤੇ ਮਹਾਰਾਜ ਕਹਿੰਦੇ ਤੂੰ ਕੈਸਾ ਪੀਰ ਫਕੀਰ ਹੈ, ਤੂੰ ਲੋਕਾਂ ਨੂੰ ਕਰਾਮਾਤ ਦੇ ਨਾਂ ਤੇ ਕਹਿਰ ਕਰਨਾ ਚਾਹੁੰਦਾ। ਉਹ ਜਿਹੜਾ ਹਮਜ਼ਾ ਗੌਂਸ਼ ਸੀ ਨਾ ਸਿਆਲਕੋਟ ਦਾ ਪੀਰ, ਸਤਿਗੁਰੂ ਦੇ ਚਰਨਾਂ ਤੇ ਢਹਿ ਪਿਆ, ਮਹਾਰਾਜ ਮੈਨੂੰ ਇਹ ਧਰਮ ਦੀ ਗਿਆਤ ਨਹੀਂ ਸੀ, ਮੈਂ ਤੇ ਅੱਜ ਤੱਕ ਕਰਾਮਾਤ ਦੇ ਆਸਰੇ ਕਿਤੇ ਮਿਹਰ ਕਰਦਾ ਸਾਂ ਕਿਤੇ ਕਹਿਰ ਕਰਦਾ ਸਾਂ। ਇੱਥੇ ਮਹਾਰਾਜ ਹੀ ਗੱਲ ਬਾਬਰ ਨੂੰ ਕਹਿ ਰਹੇ ਨੇ, ਕਹਿੰਦੇ ਬਾਬਰ ਕਰਾਮਾਤ ਤੇ ਦੋ ਧਾਰੀ ਹੁੰਦੀ ਆ, ਉਹ ਕਿਤੇ ਮਿਹਰ ਕਰਦੀ ਹੈ ਕਿਤੇ ਕਹਿਰ ਕਰਦੀ ਹੈ।
1: ਸੇਵਾ ਕਰੇ ਤੂੰ ਫੇਰ ਸੁਆਵੇ,
0: ਜੇ ਕਿਤੇ ਕਰਾਮਾਤੀ ਬੰਦਾ ਕਿਤੇ ਪ੍ਰਸੰਨ ਹੋ ਜਾਵੇ ਉੱਥੇ ਮਿਹਰ ਕਰ ਦਿੰਦਾ ਹੈ।
1: ਜਿੱਤ ਤੇ ਚਾਹੇ ਕੈ ਸੁਆ ਪਾਵੇ,
0: ਜਿੱਥੇ ਕ੍ਰੋਧਿਤ ਹੋ ਜਾਏ ਆਪਣੀ ਜਿੱਤ ਪਕੜ ਲੈ ਉੱਥੇ ਕਹਿਰ ਵਰਤਾਉਂਦਾ ਹੈ।
1: ਮਿਹਰ ਕਹਿਰ ਦੋ ਕਰਾਮਾਤ,
0: ਇਹੋ ਜਿਹਾ ਕਰਾਮਾਤੀ ਬੰਦਾ ਮਿਹਰ ਤੇ ਕਹਿਰ ਦੇ ਵਿੱਚ ਉਲਝਿਆ ਹੋਇਆ ਬੰਦਾ,
1: ਦੂਰ ਖੁਦਾ ਤੇ ਸੋ ਲੈ ਜਾਤ,
0: ਉਹ ਤੇ ਖੁਦਾ ਤੋਂ ਕੋਹਾਂ ਦੂਰ ਚਲਿਆ ਜਾਂਦਾ। ਇਹ ਯਾਦ ਰੱਖੋ, ਬਾਣੀ ਚ ਇੱਕ ਸਲੋਕ ਆਉਂਦਾ ਬੜਾ ਪਿਆਰਾ, ਮੈਂ ਤੁਹਾਨੂੰ ਬੇਨਤੀ ਬੜੇ ਠਰੰਮੇ ਨਾਲ ਕਹਿਣੀ ਚਾਹੁੰਦਾ ਵੀ ਜਦੋਂ ਕੋਈ ਸਿੱਖ ਵੀ ਹੈ ਨਾ ਜਿਹੜਾ ਬਾਣੀ ਪੜ੍ਹਨ ਵਾਲਾ, ਸੇਵਾ ਸਿਮਰਨ ਕਰਨ ਵਾਲਾ, ਜਿਹਨੂੰ ਬਾਣੀ ਨੇ ਕਿਹਾ ਰਿੱਧ ਸਿੱਧ ਨਾਵੈ ਕੀ ਦਾਸੀ, ਇਹ ਗੱਲਾਂ ਕਈ ਵਾਰੀ ਸਹਿਜੇ ਸਿੱਖ ਦੇ ਜੀਵਨ ਚ ਆ ਜਾਂਦੀਆਂ, ਪਰ ਸਲੋਕ ਆਉਂਦਾ ਇੱਕ ਕਬੀਰ ਸਾਹਿਬ ਦਾ, ਕਹਿੰਦੇ ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਇਹਦੇ ਅਰਥ ਕੀ ਨੇ? ਕਹਿੰਦੇ ਭਾਈ ਜਦੋਂ ਕੋਈ ਭਜਨ ਬੰਦਗੀ ਨਾਮ ਦੇ ਰਾਹ ਤੁਰਦਾ ਤੇ ਨਿੱਕੀਆਂ ਨਿੱਕੀਆਂ ਗੁਰੂ ਦੀਆਂ ਉਹਦੇ ਤੇ ਰਹਿਮਤਾਂ ਵਰਤ ਜਾਣ, ਫਿਰ ਉਹ ਜਿਹੜਾ ਪਰਮਾਤਮਾ ਦੇ ਮਿਲਾਪ ਦਾ ਰਸਤਾ ਹੈ ਨਾ, ਉਹਨੂੰ ਵਿਚਕਾਰ ਹੀ ਛੱਡ ਦਿੰਦਾ, ਮੱਥੇ ਟਿਕਾਉਣੇ ਸ਼ੁਰੂ ਕਰ ਲੈਂਦਾ, ਚੇਲੇ ਬਣਾਉਣੇ ਸ਼ੁਰੂ ਕਰ ਲੈਂਦਾ, ਤੇ ਫਿਰ ਚਾਲੇ ਥੇ ਹਰ ਮਿਲਨ ਕੋ, ਚੱਲਿਆ ਤੇ ਸੀ ਪਰਮਾਤਮਾ ਦੇ ਮਿਲਾਪ ਲਈ, ਬੀਚੇ ਅਟਕਿਓ ਚੀਤ, ਪਰ ਰਾਹ ਵਿੱਚ ਹੀ ਅਟਕ ਕੇ ਰਹਿ ਗਿਆ, ਮੰਜ਼ਿਲ ਤੇ ਨਹੀਂ ਪਹੁੰਚ ਪਾਇਆ। ਗੁਰਮਤ ਹੈ ਨਾ ਜਿਹੜੀ, ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਹੈ, ਉਹ ਇਹੋ ਜਿਹੀਆਂ ਗੱਲਾਂ ਤੋਂ ਸਿੱਖ ਨੂੰ ਨਿਰਲੇਪ ਰੱਖਦਾ, ਦੂਰ ਰੱਖਦਾ ਵੀ ਨਹੀਂ ਤੁਸੀਂ ਆਮ ਵੇਖ ਲਓ ਥੋੜਾ ਜਿਹਾ ਕੋਈ। ਕਈ ਵਾਰ ਇਸ ਤਰ੍ਹਾਂ ਦੇ ਵਰਤਾਰੇ ਸਮਾਜ ਵਿੱਚ ਵਰਤਦੇ ਨੇ, ਕਿਸੇ ਥੋੜਾ ਬਾਣੀ ਦਾ ਜਪ ਤਪ ਕੀਤਾ, ਸੇਵਾ ਸਿਮਰਨ ਕੀਤਾ, ਫਿਰ ਉਹ ਮੱਥੇ ਟਿਕਾਉਣ ਲੱਗ ਪੈਂਦਾ, ਫਿਰ ਉਹ ਮੱਥੇ ਟਿਕਾ ਕੇ ਆਪਣੇ ਆਪ ਨੂੰ ਬੰਦਾ ਕੁਝ ਸਮਝਣ ਲੱਗ ਪੈਂਦਾ ਵੀ ਮੈਂ ਸ਼ਾਇਦ ਕੁਝ ਹਾਂ। ਤੇ ਫਿਰ ਜਿਹੜੀ ਧਰਮ ਦੀ ਕਮਾਈ ਦੀ ਗੱਲ ਹੈ, ਪਰਮੇਸ਼ਵਰ ਦੇ ਦਰ ਦੇ ਮਿਲਾਪ ਦੀ ਬਾਤ ਹੈ, ਆਤਮਾ ਪਰਮਾਤਮਾ ਦੀ ਅਭੇਦਤਾ ਦੀ ਗੱਲ ਹੈ, ਉਹ ਵਿਚਕਾਰ ਰਹਿ ਜਾਂਦੀ ਹੈ। ਤੋ ਮਹਾਰਾਜ ਇਹੀ ਗੱਲ ਇੱਥੇ ਕਹਿ ਰਹੇ ਨੇ, ਕਹਿੰਦੇ ਭਾਈ ਇਹ ਜਿਹੜੀ ਕਰਾਮਾਤ ਹੈ ਨਾ, ਇਹ ਤੇ ਬਾਬਰ ਮੇਰ ਤੇ ਕੇਰ ਦੇ ਚੱਕਰ ਵਿੱਚ ਉਲਝ ਕੇ, ਤੇ ਮਹਾਰਾਜ ਕਹਿੰਦੇ ਖੁਦਾ ਤੋਂ ਦੂਰ ਕਰ ਦਿੰਦੀ ਹੈ, ਖੁਦਾ ਦੇ ਨੇੜੇ ਨਹੀਂ ਜਾਣ ਦਿੰਦੀ ਹੈ।
1: ਦੁਹਰਾ ਕੈਰ ਪਾਤਸ਼ਾਹ ਹੰਕਾਰ ਹੈ, ਖੋਸ ਜੋ ਔਰਨ ਖਾਏ।
0: ਫਿਰ ਮਹਾਰਾਜ ਕਹਿੰਦੇ ਇਹ ਕਹਿਰ ਕਰਨਾ ਤੇ ਮਿਹਰ ਕਰਨੀ ਦੋ ਗੱਲਾਂ, ਕਿਸੇ ਨੂੰ ਕੁਝ ਦੇ ਦੇਣਾ ਤੇ ਕਿਸੇ ਤੇ ਕ੍ਰੋਧ ਧੋ ਕੇ ਨੁਕਸਾਨ ਕਰ ਦੇਣਾ, ਇਹ ਤੇ ਦੁਨਿਆਵੀ ਬਾਦਸ਼ਾਹ ਵੀ ਕੰਮ ਕਰ ਰਹੇ ਆ। ਸਤਿਗੁਰੂ ਕਹਿਣ ਲੱਗੇ ਫਿਰ ਰੱਬੀ ਪੁਰਖ ਦੇ ਅੰਦਰ ਤੇ ਦੁਨਿਆਵੀ ਬਾਦਸ਼ਾਹ ਦੇ ਅੰਦਰ ਕੀ ਅੰਤਰ ਰਹਿ ਗਿਆ? ਇੱਕ ਬਾਦਸ਼ਾਹ ਕਿਸੇ ਤੇ ਪ੍ਰਸੰਨ ਹੋ ਜਾਏ, ਉਹ ਕਿਸੇ ਨੂੰ ਖਜ਼ਾਨੇ ਚੋਂ ਕੁਝ ਦੇ ਸਕਦਾ, ਕ੍ਰੋਧਿਤ ਹੋ ਜਾਏ ਤੇ ਮੌਤ ਦੇ ਘਾਟ ਉਤਾਰ ਸਕਦਾ। ਮਹਾਰਾਜ ਕਹਿੰਦੇ ਫਿਰ ਤੇ ਇੱਕ ਰੱਬੀ ਪੁਰਖ ਤੇ ਇੱਕ ਦੁਨਿਆਵੀ ਬਾਦਸ਼ਾਹ, ਉਹਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਹੈ।
1: ਕੈਰ ਕਰੇ ਜੋ ਫਕੀਰ ਹੋਏ, ਦੂਰ ਕੁਦਾਏ ਤੇ ਪਾਏ।
0: ਮਹਾਰਾਜ ਕਹਿੰਦੇ ਤਾਂ ਕਰਕੇ ਜਿਹੜਾ ਰੱਬੀ ਫਕੀਰ ਹੈ ਨਾ, ਉਹ ਇਹੋ ਜਿਹੀ ਬਿਰਤੀ ਤੋਂ, ਕੈਰ ਕਰਨ ਦੀ ਤੇ ਰਹਿਮ ਕਰਨ ਦੀ ਬਿਰਤੀ ਤੋਂ ਦੂਰ ਰਹਿੰਦਾ ਹੈ, ਉਹ ਤੇ ਆਪਣੀ ਚਾਲ ਖੁਦਾ ਦੇ ਮਾਰਗ ਚੱਲਦਾ ਰਹਿੰਦਾ ਹੈ। ਵੇਖੋ ਬਾਬਰ ਦੇ ਮਨ ਵਿੱਚ ਬੜੇ ਤਰ੍ਹਾਂ ਦੇ ਖਿਆਲ ਸਨ, ਜਦੋਂ ਦਾ ਉਹ ਕਾਬਲ ਤੋਂ ਚੱਲਿਆ ਸੀ ਨਾ, ਪਿੱਛੇ ਸਾਰੇ ਵਿਚਾਰੇ ਨੇ ਆਪਾਂ, ਉਹ ਬੜੇ ਤਰ੍ਹਾਂ ਦੇ ਫੁਰਨੇ ਮਨਾ ਕੇ ਆ ਰਿਹਾ ਸੀ। ਕਦੀ ਕਹਿੰਦਾ ਸੀ ਵੀ ਮੈਂ ਜਾ ਕੇ ਪਰਖਾਂਗਾ, ਕਦੀ ਕਹਿੰਦਾ ਸੀ ਗੁਰੂ ਨਾਨਕ ਸਾਹਿਬ ਮੇਰਾ ਨਾਂ ਸੁਣ ਕੇ ਭੱਜ ਜਾਣਗੇ, ਲੁਕ ਜਾਣਗੇ, ਬਾਬਰ ਦਾ ਨਾਂ ਇੰਨਾ ਖਤਰਨਾਕ ਹੈ, ਵੱਡੇ ਵੱਡੇ ਹਿੰਦ ਪੀਰ ਕਿਨਾਰਾ ਕਰ ਜਾਂਦੇ ਨੇ। ਕਦੀ ਕਹਿੰਦਾ ਸੀ ਮੈਂ ਹਮਲਾ ਕਰ ਦੇਵਾਂਗਾ, ਕਦੀ ਕਹਿੰਦਾ ਸੀ ਮੈਂ ਦੇਖਾਂਗਾ ਸੱਚਾ ਜਾਂ ਕੱਚਾ। ਗੁਰੂ ਜੀ ਉਹਨੂੰ ਸਾਰੇ ਉਹਦੇ ਮਨ ਦੇ ਜਿਹੜੇ ਬਲਬਲੇ ਨੇ, ਜਿਹੜੇ ਮਨ ਦੇ ਉਹਦੇ ਭਰਮ ਸਨ, ਜਿਹੜੀਆਂ ਉਹ ਚਿਤਵਨੀਆਂ ਚਿਤਵਦਾ ਆ ਰਿਹਾ ਸੀ, ਉਹਨੂੰ ਸ਼ੰਕਿਆਂ ਨੂੰ ਨਿਵਿਰਤ ਕਰ ਰਹੇ ਹਨ।
1: ਤਬ ਬਾਬਰ ਨੇ ਸਮਝਿਆ ਜੋ ਮੈਂ ਚਿਤਵਤ ਆਏ।
0: ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਜਦੋਂ ਇੰਨੇ ਬਚਨ ਮਹਾਰਾਜ ਨੇ ਕੀਤੇ ਨਾ ਵੀ ਬਾਬਰ ਤੂੰ ਸੋਚਦਾ ਕੀ ਆ ਰਿਹਾ ਸੀ, ਹਮਲਾ ਕਰਨਾ, ਨੇੜੇ ਆ ਗਿਆ, ਚੀਰ ਦਿਆਂਗਾ, ਪੀਰ ਮੰਨ ਲਾਂਗਾ। ਸਾਹਿਬ ਕਹਿਣ ਲੱਗੇ ਤਬ ਬਾਬਰ ਨੇ ਸਮਝਿਆ, ਤਬ ਬਾਬਰ ਨੇ ਸਮਝਿਆ ਜੋ ਮੈਂ ਚਿਤਵਤ ਆਏ। ਉਹਦੇ ਮਨ ਚ ਖਿਆਲ ਆ ਗਿਆ ਵੀ ਜੋ ਕੁਝ ਮੈਂ ਚਿਤਵਦਾ ਆ ਰਿਹਾ ਸੀ, ਜਿਹੜੇ ਮੈਂ ਫੁਰਨੇ ਮਨਾਉਂਦਾ ਆ ਰਿਹਾ ਸਾਂ,
1: ਹੈ ਸਭ ਜਾਣੀ ਜਾਣੀਐ ਸਭ ਹਮ ਦਇਓ ਬਤਾਏ।
0: ਉਹ ਅੰਦਰੋਂ ਝੁਕ ਗਿਆ ਵੀ ਇਹ ਤੇ ਗੁਰੂ ਨਾਨਕ ਸਾਹਿਬ ਤੇ ਪਹਿਲਾਂ ਹੀ ਜਾਣਦੇ ਨੇ, ਜਾਣੀ ਜਾਣ ਹਨ, ਅੰਤਰ ਜਾਮੀ ਹਨ, ਜੋ ਮੈਂ ਫੁਰਨੇ ਬਣਾਉਂਦਾ ਆ ਰਿਹਾ ਸਾਂ, ਇਹ ਤੇ ਗੁਰੂ ਨਾਨਕ ਸਾਹਿਬ ਐਸੇ ਪੀਰ ਨੇ, ਇਹ ਤੇ ਜਾਣੀ ਜਾਣ ਹਨ।
1: ਚੁਪਈ ਦੇਖ ਦੀਦਾਰ ਕੋ ਨਿਸ਼ਚਾ ਆਇਆ।
0: ਮਹਾਰਾਜ ਜੀ ਦਾ ਦੀਦਾਰ ਕਰਕੇ ਬਾਬਰ ਨੂੰ ਨਿਸ਼ਚਾ ਆ ਗਿਆ, ਭਰੋਸਾ ਬਣ ਗਿਆ ਹੈ।
1: ਨਿਜੀ ਕਰਿਆ ਸੱਚ ਖੁਦਾਇਆ,
0: ਉਹਨੇ ਮਨ ਵਿੱਚ ਫੁਰਨਾ ਬਣਾਇਆ, ਇਹ ਸੱਚਮੁੱਚ ਹੀ ਐਸਾ ਪੀਰ ਹੈ ਜਿਹੜਾ ਖੁਦਾ ਦੇ ਬਿਲਕੁਲ ਨੇੜੇ ਰਹਿੰਦਾ ਹੈ।
1: ਖੁਦਾਈ ਹੈ ਮੈਂ ਭੇਤ ਕੁਛ ਨਾ ਆਈ ਨਾਹੀ।
0: ਫੁਰਨਾ ਬਣਾਉਂਦੇ ਕਿ ਖੁਦਾ ਤੇ ਇਸ ਪੀਰ ਅੰਦਰ, ਗੁਰੂ ਨਾਨਕ ਸਾਹਿਬ ਅੰਦਰ ਕੋਈ ਭੇਦ ਨਹੀਂ ਹੈ, ਭਾਵ ਇੱਕ ਮਿਕ ਹਨ।
1: ਅਬ ਮੈਂ ਇਸ ਦੇ ਮੰਗੋ ਪਛਾਹੀ।
0: ਹੁਣ ਮਨ ਚ ਫੁਰਨਾ ਬਣਾਉਂਦਾ ਕਿ ਮਨਾ ਕਿੰਨਾ ਚੰਗਾ ਹੋਵੇ, ਜਿੰਨੀ ਜਲਦੀ ਹੋ ਸਕਦਾ ਮੈਂ ਹੁਣ ਪਾਤਸ਼ਾਹੀ ਮੰਗ ਲਵਾਂ ਹਿੰਦੁਸਤਾਨ ਦੀ, ਵੀ ਮੈਨੂੰ ਇੱਥੋਂ ਦਾ ਬਾਦਸ਼ਾਹ ਬਣਾ ਦੋ, ਮੈਂ ਪਾਤਸ਼ਾਹੀ ਮੰਗ ਲਵਾਂ।
1: ਕਬੂਲ ਪਰੈ ਜੋ ਇਸੈ ਦੁਆਏ।
0: ਜੇ ਮੇਰੀ ਇਹਨੇ ਦੁਆ ਗੁਰੂ ਨਾਨਕ ਸਾਹਿਬ ਪੀਰ ਨੇ ਪ੍ਰਵਾਨ ਕਰ ਲਈ, ਕਬੂਲ ਕਰ ਲਈ,
1: ਤੋ ਮੇਰੋ ਸਭ ਕੰਮ ਬਣ ਜਾਏ,
0: ਫਿਰ ਮੇਰੇ ਜੀਵਨ ਦਾ ਕਾਰਜ ਸਫਲ ਹੋ ਜਾਏਗਾ। ਜੇ ਮੇਰੀ ਇਸ ਗੁਰੂ ਨਾਨਕ ਸਾਹਿਬ ਪੀਰ ਨੇ ਦੁਆ ਮੰਨ ਲਈ, ਪ੍ਰਵਾਨ ਕਰ ਲਈ, ਮੇਰਾ ਕਾਰਜ ਸਫਲ ਹੋ ਜਾਏਗਾ।
1: ਜੋ ਇਸ ਦੁਆਏ ਜੇ ਨਾ ਪੁਜਾਏ,
0: ਤੇ ਜੇ ਕਦੀ ਮੇਰੀ ਇਹ ਬੇਨਤੀ ਪ੍ਰਵਾਨ ਨਾ ਕੀਤੀ ਗੁਰੂ ਨਾਨਕ ਸਾਹਿਬ ਪੀਰ ਨੇ, ਮੈਂ ਬੇਨਤੀ ਕਰ ਲੈਂਦਾ, ਜੇ ਨਾ ਪ੍ਰਵਾਨ ਕੀਤੀ
1: ਤੋ ਹਮਰੋ ਕੱਚ ਭਲਿਓ ਨਾ ਜਾਏ।
0: ਮਨ ਮੈਂ ਸੋਚਦਾ ਫਿਰ ਕਿਹੜਾ ਮੇਰੇ ਪੱਲਿਓ ਕੋ ਚੁਲਿਆ ਜਾਣਾ। ਵੇਖੋ ਇਹ ਜਿਹੜਾ ਦੁਨਿਆਵੀ ਬੰਦਾ ਹੈ ਨਾ, ਉਹਦੇ ਮਨ ਦੇ ਬੜੇ ਤਰ੍ਹਾਂ ਦੇ ਫੁਰਨੇ ਨੇ, ਹਜੇ ਦੁਚਿੱਤਾ, ਦੋ ਧਾਰੀ ਮਨ ਹੈ, ਵੀ ਬੇਨਤੀ ਕਰਨ ਮਾਂ ਖੁਦਾ ਦੇ ਨੇੜੇ ਹੈ, ਅੰਤਰ ਜਾਮੀ ਹੈ, ਤੇ ਮੈਨੂੰ ਪਾਤਸ਼ਾਹੀ ਬਖਸ਼ ਦਿਓ। ਨਾਲ ਨਾਲ ਸੋਚਦੇ ਵੀ ਜੇ ਤੇ ਮਨ ਲਈ ਬਹੁਤ ਭਲਾ, ਮੇਰਾ ਕਾਰਜ ਸਫਲ ਹੋ ਜਾਏਗਾ, ਤੇ ਜੇ ਗੁਰੂ ਨਾਨਕ ਸਾਹਿਬ ਪੀਰ ਨੇ ਬੇਨਤੀ ਨਾ ਮੰਨੀ, ਫਿਰ ਕਿਹੜਾ ਮੇਰੇ ਪੱਲਿਓ ਕੁਛ ਜਾਣਾ ਹੈ।
1: ਖੋਟੇ ਬਜਨ ਕਹਿ ਕਿਵੇਂ ਬਿਕ ਬੋਵੈ।
0: ਮੈਂ ਖੋਟੇ ਬੋਲ ਨਾ ਬੋਲਾਂ, ਖੋਟੇ ਬੋਲ ਬੋਲ ਕੇ ਮੈਂ ਜ਼ਹਿਰ ਭਰੇ, ਕੌੜੇ ਬੋਲ ਬੋਲ ਕੇ ਮਾੜਾ ਕਰਮ ਨਾ ਕਰਾਂ।
1: ਮਿੱਠੇ ਬਚ ਕੇ ਕੀ ਮੰਨੈ ਜੋਵੈ।
0: ਮਨ ਮੈਂ ਸੋਚਦਾ ਵੀ ਮੈਂ ਮਿੱਠੇ ਮਿੱਠੇ ਬੋਲ ਬੋਲਾਂ ਗੁਰੂ ਨਾਨਕ ਸਾਹਿਬ ਪੀਰ ਦੇ ਨਾਲ, ਮੈਂ ਕੌੜੇ ਬੋਲ ਨਾ ਬੋਲਾਂ, ਮਿੱਠੇ ਬੋਲ ਬੋਲਾਂ।
1: ਤਬ ਬਾਬਰ ਯਾਦੋ ਕਰ ਜੋਰੇ।
0: ਫਿਰ ਬਾਬਰ ਨੇ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ
1: ਗਜੇ ਆਪਣੀ ਮੁਖੋ ਮਿੱਠ ਬੋਰੇ।
0: ਬੜੇ ਮਿੱਠੇ ਬੋਲ ਬੋਲ ਕੇ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਬੇਨਤੀ ਕਰਦਾ ਹੈ ਬਾਬਰ। ਬਾਬਰ ਆਮ ਬੰਦਾ ਨਹੀਂ, ਮੈਂ ਫਿਰ ਬੇਨਤੀ ਕਰਾਂ, ਉਹ ਕਾਬਲ ਦਾ ਹੁਕਮਰਾਨ ਹੈ, ਬੜਾ ਵੱਡਾ ਲਾਉ ਲਸ਼ਕਰ ਹੈ ਉਹਦੇ ਕੋਲ, ਪਿੱਛੇ ਸੈਦਪੁਰ ਉਜਾੜ ਕੇ ਆਇਆ, ਵੱਡੀ ਵੱਡੀ ਤਾਕਤ ਰੱਖਦਾ, ਪਰ ਹੁਣ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਮਿੱਠੇ ਬੋਲ ਬੋਲਦਾ ਹੈ।
1: ਆਇਓ ਮੈਂ ਤੁਵ ਕਦਮਾ ਪਾਸ।
0: ਹੇ ਮਹਾਰਾਜ ਸਤਿਗੁਰੂ, ਮੈਂ ਤੇ ਤੁਹਾਡੇ ਕਦਮਾ ਪਾਸ, ਤੁਹਾਡੇ ਚਰਨਾਂ ਵਿਖੇ ਆਇਆ ਹਾਂ।
1: ਪੂਰਨ ਕੀਜੈ ਹੰਬਰੀ ਆਸ।
0: ਮੇਰੀ ਮਨ ਦੀ ਆਸ ਪੂਰੀ ਕਰ ਦੇਣਾ ਕਰੋ, ਮੇਰੇ ਮਨ ਦੀ ਇੱਛਾ ਪੂਰੀ ਕਰ ਦੇਣਾ ਕਰੋ।
1: ਮੈਂ ਸੁਣਿਓ ਤੁਮ ਹਿੰਦੂ ਬੜ ਪੀਰ।
0: ਮੈਂ ਆਪਣੇ ਕੰਨਾਂ ਨਾਲ ਸੁਣਿਆ ਸੀ ਕਿ ਤੁਸੀਂ ਬਹੁਤ ਵੱਡੇ ਹਿੰਦ ਪੀਰ ਹੋ, ਤੁਹਾਡੇ ਵਰਗਾ ਪੀਰ ਦੂਜਾ ਨਹੀਂ ਕੋਈ ਹੈ।
1: ਤੁਮ ਪੈ ਆਇਓ ਹੋਏ ਅਧੀਰਾ।
0: ਤੇ ਮਹਾਰਾਜ ਮੈਂ ਤੁਹਾਡੇ ਅਧੀਨਗੀ ਕਬੂਲਦਾ ਹਾਂ, ਮੈਂ ਤੁਹਾਡੇ ਅਧੀਨ ਆਇਆ ਹਾਂ।
1: ਦੋਹਰਾ ਜੋ ਸੁਣਿਓ ਸੋ ਦੇਖਿਓ ਤੂੰ ਪੀਰ ਸਿਰ ਪੀਰਾ।
0: ਜਿਹੜਾ ਕੁਝ ਮੈਂ ਆਪਣੇ ਕੰਨਾਂ ਰਾਹੀਂ ਸੁਣਿਆ ਸੀ ਨਾ ਦੌਲਤ ਖਾਂ ਤੋਂ, ਤੇ ਹੁਣ ਮੈਨੂੰ ਤੁਹਾਡੇ ਦਰਸ਼ਨ ਕਰਕੇ ਪਤਾ ਲੱਗ ਗਿਆ ਵੀ ਤੁਸੀਂ ਪੀਰਾਂ ਦੇ ਪੀਰ ਹੋ।
1: ਤੁਮ ਦੀਦਾਰ ਕੇ ਪੇਕਨੇ ਭਇਓ ਮੇਰੋ ਮਨ ਤੀਰਾ।
0: ਮੇਰੇ ਮਨ ਵਿੱਚ ਉਤਰਾਅ ਚੜਾ ਦੇ ਕਈ ਤਰ੍ਹਾਂ ਦੇ ਫੁਰਨੇ ਸਨ, ਪਰ ਤੁਹਾਡਾ ਦਰਸ਼ਨ ਕਰਕੇ ਮੇਰੇ ਅੰਤਰ ਆਤਮੇ ਨੂੰ ਧੀਰ ਜਾ ਗਿਆ ਹੈ, ਟਿਕਾਓ ਆ ਗਿਆ ਹੈ, ਮੈਨੂੰ ਪਤਾ ਲੱਗ ਗਿਆ ਤੁਸੀਂ ਅੰਤਰ ਜਾਮੀ ਹੋ, ਖੁਦਾ ਵਿੱਚ ਅਭੇਦ ਹੋ। ਇਸ ਤਰ੍ਹਾਂ ਦੀ ਫਿਰ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ, ਅੱਗੇ ਬੇਨਤੀ ਕਰੇਗਾ ਮੈਨੂੰ ਰਾਜ ਭਾਗ ਬਖਸ਼ੋ। ਮਹਾਰਾਜ ਜੀ ਨੇ ਫਿਰ ਇਹਦੇ ਹੋਰ ਵੀ ਸ਼ੰਕੇ ਨਿਵਿਰਤ ਕਰਨੇ ਆ, ਉਹ ਆਪਾਂ ਕੱਲ੍ਹ ਰੋਜ਼ ਵਿਚਾਰਾਂਗੇ। ਗੁਰੂ ਕਿਰਪਾ ਕਰੇ, ਜ਼ਰੂਰ ਇਹ ਇਤਿਹਾਸ ਦੇ ਪੰਨੇ ਹਿਰਦੇ 'ਚ ਵਸਾਓ, ਘਰਾਂ ਵਿੱਚ ਅੰਮ੍ਰਿਤ ਬਾਣੀ ਪੜ੍ਹੋ, ਨਿਤਨੇਮੀ ਬਣੋ, ਬਾਣੀ ਬਾਣੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ, ਫਿਰ ਜੀਵਨ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਮੁੱਚੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਬਾਣੀ ਦੇ ਇਹਨਾਂ ਪਵਿੱਤਰ ਬਚਨਾਂ ਦੇ ਮੁਤਾਬਕ ਆਪ ਜੀ ਨੂੰ ਚੱਲ ਰਹੀ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚੋਂ ਕਥਾ ਸਰਵਣ ਕਰਵਾ ਰਹੇ ਸਨ ਅਤਿ ਸਤਿਕਾਰਯੋਗ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਸ੍ਰੀ ਗੰਗਾਨਗਰ ਵਾਲੇ। ਸੋ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਆਓ ਅਤਿ ਸਤਿਕਾਰਯੋਗ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਤਿਨ੍ਹਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਰਾਹੀਂ ਗੁਰੂ ਕਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਨਾ ਰਹਿੰਦੇ ਸਿਰ ਦੇ ਉੱਤੇ ਮਾਪੇ ਹੁਸਨ ਜਵਾਨੀ, ਸਦਾ ਨਹੀਂ ਰਹਿੰਦੀ ਜੱਗ ਦੇ ਉੱਤੇ ਗੁੱਡੀ ਚੜ੍ਹੀ ਅਸਮਾਨੀ। ਕਈ ਤੁਰ ਗਏ ਕਈਆਂ ਤੁਰ ਜਾਣਾ, ਕਹਿ ਗਏ ਬ੍ਰਹਮ ਗਿਆਨੀ, ਅਜੀਤਵਾਲ ਦੇ ਪਾਰਸ ਤੇਰੀ ਦੋ ਦਿਨ ਦੀ ਜਾਂਦਾ ਗਾਨੀ। ਕੀ ਮਾਣ ਸਰੀਰਾਂ ਦਾ ਗੱਲ ਪਾਈਆਂ ਲੀਰਾਂ ਦਾ, ਕਾਹਤੋਂ ਰੁਸ ਰੁਸ ਬਹਿਣਾ ਏ ਮਿਲਣਾ ਤਕਦੀਰਾਂ ਦਾ। ਸਭ ਹਾਸੇ ਖੁਸ ਜਾਂਦੇ ਜਦ ਆਪਣੇ ਮੁੱਕ ਜਾਂਦੇ, ਐਡਾ ਪਾਰਸ ਮਾੜਾ ਨੀ ਜਿੰਨਾ ਸਮਝੀ ਜਾਂਦੇ ਆ। ਜੱਗ ਤੋਂ ਤੁਰ ਜਾਵਣ ਦੇ ਨਿੱਤ ਨਵੇਂ ਬਹਾਨੇ ਆ, ਜੱਗ ਤੋਂ ਤੁਰ ਜਾਵਣ ਦੇ ਨਿੱਤ ਨਵੇਂ ਬਹਾਨੇ ਆ। ਆਓ ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਦੋਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਧਿਆਨ ਜੋੜ ਕੇ ਗੁਰ ਇਤਿਹਾਸ ਦਾ ਗੁਰਬਾਣੀ ਦਾ ਆਨੰਦ ਮਾਣ ਰਹੇ ਹਾਂ। ਬਹੁਤ ਹੀ ਸਤਿਕਾਰਯੋਗ ਗਿਆਨੀ ਹਰਵਿੰਦਰ ਸਿੰਘ ਜੀ ਗੰਗਾ ਨਗਰ ਬਾਰੇ ਗੁਰੂ ਘਰ ਗਏ ਹਜ਼ੂਰੀ ਕਥਾਵਾਚਕ ਸਾਹਿਬ, ਆਪ ਸੰਗਤਾਂ ਨੂੰ ਗੁਰ ਇਤਿਹਾਸ ਦੀ ਲੜੀ ਦੇ ਨਾਲ ਗੁਰਮਤ ਵਿਚਾਰਾਂ ਦੇ ਨਾਲ ਜੋੜ ਰਹੇ ਸਨ। ਇਹ ਬ੍ਰਹਮ ਗਿਆਨ ਦਾ ਖਜ਼ਾਨਾ ਗੁਰਬਾਣੀ, ਇਹ ਗੁਰਮਤ ਵਿਚਾਰਾਂ ਢਾਡੀ ਬਾਰਾਂ ਕਥਾ ਕੀਰਤਨ ਗੁਰਬਾਣੀ ਸੇਵਾ ਸਿਮਰਨ, ਇਹ ਸਾਡਾ ਸਭ ਤੋਂ ਵੱਡਾ ਖਜ਼ਾਨਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਇੱਕ ਤਾਂ ਖਜ਼ਾਨਾ ਹੁੰਦਾ ਨਾ ਜੇਬ ਵਾਲਾ ਬੈਂਕਾਂ ਵਾਲਾ, ਬੇਸ਼ੱਕ ਸਾਡਾ ਦੁਨਿਆਵੀ ਹੋਣ ਦੇ ਨਾਤੇ ਮਾਇਆ ਬਿਨਾਂ ਵੀ ਗੁਜ਼ਾਰਾ ਨਹੀਂ, ਔਰਤ ਅਮਾਨ ਪੁੱਤਰ ਨਿਸ਼ਾਨ ਤੇ ਦੌਲਤ ਗੁਜ਼ਾਰਨ, ਪਰ ਮਹਾਰਾਜ ਕਹਿੰਦੇ ਵੀ ਜਿਹੜਾ ਖਜ਼ਾਨਾ ਅਸਲੀ ਆ ਨਾ ਤੇਰੇ ਕੋਲੇ, ਇਹ ਵੀ ਜ਼ਰੂਰ ਹੋਣਾ ਚਾਹੀਦਾ। ਮਾਇਆ ਤਾਂ ਬਾਬੇ ਨੇ ਦੇਈ ਜਾਣੀ ਹੈ, ਕਿਉਂਕਿ ਬਾਬੇ ਨੂੰ ਫਿਕਰ ਹੈ, ਉਹਨੇ ਹੀ ਕਾਰੋਬਾਰ ਬਖਸ਼ਣੇ, ਉਹਨੇ ਤੰਦਰੁਸਤੀਆਂ ਬਖਸ਼ਣੀਆਂ, ਉਹਨੇ ਹੀ ਤਰੱਕੀਆਂ ਬਖਸ਼ਣੀਆਂ, ਉਹਨੇ ਹੀ ਘਰ ਬਾਰ ਪਰਿਵਾਰ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਹੈ। ਇਹ ਤਾਂ ਮੇਰੇ ਮਾਲਕ ਨੇ ਜਿਹੜੀਆਂ ਦਾਤਾਂ ਨਾ ਦੁਨਿਆਵੀ ਤਲੀ ਤੇ ਰੱਖੀਆਂ, ਠਾਕਰ ਤਲ ਕਰ ਤਲ ਧਰਿਆ। ਤੇ ਮਹਾਰਾਜ ਕਹਿੰਦੇ ਸਭ ਤੋਂ ਜਿਹੜੀ ਵੱਡੀ ਦਾਤ ਆ ਇਹ ਨਾਮ ਦੀ ਹੈ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਧਾਨਾ, ਰਤਨ ਲਾਲ ਜਾ ਕਾ ਕੁਛੂ ਨਾ ਮੋਲ, ਭਰੇ ਭੰਡਾਰ ਖੋਟੋ ਤੋਲ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੋ ਵੱਧ ਦੋ ਜਾਈ। ਕਹਿੰਦੇ ਜਿਹੜੇ ਨਾਮ ਦੇ ਖਜ਼ਾਨੇ ਨਾ ਇਹਨਾਂ ਦੇ ਵਿੱਚ ਫਿਰ ਤੋਟ ਨੀ ਆਉਣ ਦਿੰਦਾ ਮਾਲਕ, ਫਿਰ ਦੁਨਿਆਵੀ ਖਜ਼ਾਨਿਆਂ ਚ ਵੀ ਨੀ ਤੋਟ ਆਉਂਦੀ। ਜਦੋਂ ਸਾਡੇ ਕੋਲੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਮਹਾਰਾਜ ਨੂੰ ਕਿਸੇ ਨੇ ਪੁੱਛਿਆ ਵੀ ਮਾਇਆ ਕਰਕੇ ਬੰਦਾ ਵੱਡਾ ਹੁੰਦਾ ਜੀ, ਜਾਂ ਘਰ ਬਾਰ ਪਰਿਵਾਰ ਕਰਕੇ ਵੱਡਾ ਹੁੰਦਾ, ਜਾਂ ਜ਼ੋਰ ਬਲ ਕਰਕੇ, ਜਾਂ ਸਹਾਪਣ ਕਰਕੇ ਵੱਡਾ ਹੁੰਦਾ, ਜਾਂ ਅਹੁਦਿਆਂ ਕਰਕੇ ਵੱਡਾ ਹੁੰਦਾ। ਮਹਾਰਾਜ ਕਹਿੰਦੇ ਕੌਣ ਵੱਡਾ, ਮਾਇਆ ਵਡਿਆਈ ਸੋ ਵੱਡਾ ਜਨ ਰਾਮ ਲੈ ਵਲਾਈ। ਕਹਿੰਦੇ ਵੱਡਾ ਉਹ ਆ ਜਿਹੜੇ ਰੱਬ ਦੇ ਨਾਲ ਪਰਮੇਸ਼ਰ ਨਾਲ ਲਹਿਵ ਜੋੜ ਲਈ, ਵੱਡਾ ਉਹ ਜਿਹਨੂੰ ਇਹ ਗੱਲ ਦਾ ਪਤਾ ਲੱਗ ਗਿਆ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆਂ ਰੱਬ ਦੇ ਨਾਲ ਵੀ ਜੁੜਨਾ ਜ਼ਰੂਰੀ ਹੈ। ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਸੇਵਾ ਤੇ ਸਿਮਰਨ ਦੋ ਪੰਖ ਨੇ। ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਕਹਿੰਦੇ ਦੇਵੀ ਦੇਵਤੇ ਵੀ ਆਉਂਦੇ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ। ਫੁੱਲਾਂ ਵਿੱਚੋਂ ਫੁੱਲ ਸੋਹਣਾ ਹੈ ਗੁਲਾਬ ਦਾ, ਸ਼ਹਿਰਾਂ ਵਿੱਚੋਂ ਸ਼ਹਿਰ ਹੈ ਆਨੰਦਪੁਰ ਸਾਹਿਬ ਦਾ, ਜਿਹਦੇ ਵਿੱਚ ਬਾਜਾਂ ਵਾਲੇ ਮਾਹੀ ਦਾ ਬਸੇਰਾ ਏ, ਖਾਲਸੇ ਦਾ ਕਿਲੇ ਉੱਤੇ ਝੂਲਦਾ ਫਰੇਰਾ ਏ, ਰਾਗੀ ਸਿੰਘ ਰਾਗ ਦੀਆਂ ਹੇਕਾਂ ਪਏ ਲਾਉਂਦੇ ਨੇ, ਗੁਰਾਂ ਦੇ ਪਿਆਰੇ ਗੁਰਬਾਣੀ ਬੈਠੇ ਗਾਉਂਦੇ ਨੇ, ਸੰਗਤਾਂ ਦੇ ਵਿੱਚ ਏਡਾ ਜਲਬਾ ਹਜ਼ੂਰ ਦਾ, ਹੀਰਿਆਂ ਦੇ ਵਿੱਚ ਜਿਵੇਂ ਟੌਰ ਕੋਈ ਨੂਰ ਦਾ, ਗੁਰਾਂ ਦੇ ਦੁਆਲੇ ਇੰਜ ਗੁਰਾਂ ਦੇ ਪਿਆਰੇ ਨੇ, ਪੁੰਨਿਆਂ ਦੇ ਚੰਦ ਦੇ ਦੁਆਲੇ ਜਿਵੇਂ ਤਾਰੇ ਨੇ। ਕਹਿੰਦੇ ਇੱਕ ਵਾਰੀ ਇਤਿਹਾਸ ਦੀ ਲਿਖਤ ਆ ਵੀ ਨਾਰਦ ਮੁਨੀ ਵੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ।
ਤੇ ਹੱਥ ਦੇ ਵਿੱਚ ਹਾਂ ਮਾਊ ਪੰਖੀ ਦੇ ਉਹ ਖੰਭ ਲੈ ਕੇ ਆਇਆ ਦਰਸ਼ਨੀ ਭੇਟਾ। ਕਈ ਵਾਰੀ ਆਪਾਂ ਕੈਲੰਡਰ ਦੇਖਦੇ ਹਾਂ ਨਾ ਬਾਜਾਂ ਵਾਲੇ ਪਾਤਸ਼ਾਹ ਦਾ ਤਸਵੀਰ ਬਣੀ ਜਿਹਨੂੰ ਅਸੀਂ ਸਤਿਕਾਰ ਨਾਲ ਸਰੂਪ ਕਹਿੰਦੇ ਹਾਂ ਮਹਾਰਾਜ ਦਾ, ਤੇ ਭੱਥੇ ਵਿੱਚ ਜਿਹੜੇ ਤੀਰ ਹੁੰਦੇ ਆ ਉਹਨਾਂ ਮਗਰ ਖੰਭਾਂ ਦੀ ਨਿਸ਼ਾਨੀ ਹੁੰਦੀ, ਤੀਰਾਂ ਦੀ ਖੰਭਾਂ ਦੀ ਨਿਸ਼ਾਨੀ ਬਣੀ ਹੁੰਦੀ ਹੈ, ਤੇ ਉਹੀ ਹਮਾਉ ਪੰਖੀ ਦੇ ਖੰਭ ਨੇ। ਇਹ ਜਦੋਂ ਨਾਰਦ ਨੇ ਭੇਟ ਕੀਤੇ, ਮੱਥਾ ਟੇਕਿਆ, ਮਹਾਰਾਜ ਦੇ ਦਦਾਰੇ ਕੀਤੇ, ਨਦਰੀ ਨਦਰ ਨਿਹਾਲ ਹੋਇਆ, ਇਹ ਮੱਥਾ ਟੇਕ ਕੇ ਪਿੱਛੇ ਨਹੀਂ ਮੁੜਿਆ, ਉਨੀ ਪੈਰੀ ਪਿੱਛੇ ਮੁੜਿਆ, ਮਹਾਰਾਜ ਵੱਲ ਨੂੰ ਪੈਠਣੀ ਕੀਤੀ ਤੇ ਥੋੜੀ ਦੂਰ ਜਾ ਕੇ ਅਲੋਪ ਹੋ ਗਿਆ। ਸੰਗਤ ਨੇ ਕਿਹਾ ਮਹਾਰਾਜ ਵੀ ਇਹ ਕੌਣ ਸੀ ਦੇਵਤਾ ਵੀ ਜਿਹਨੇ ਬੜਾ ਆਪਦ ਸਤਿਕਾਰ ਕੀਤਾ, ਤੇ ਇਹ ਗੱਲ ਦਾ ਨਹੀਂ ਪਤਾ ਲੱਗਿਆ ਵੀ ਆ ਖੰਭ ਕਾਹਦੇ ਵਾਸਤੇ ਲੈ ਕੇ ਆਇਆ। ਮਹਾਰਾਜ ਕਹਿੰਦੇ ਭਾਈ ਇਹ ਹਮਾਉ ਪੰਖੀ ਦਰਗਾਹ ਦਾ ਪੰਖੀ ਆ, ਉਹਦੇ ਖੰਭ ਨੇ ਇੱਕ ਸਿੱਖ ਨੂੰ ਭੇਜਿਆ ਵੀ ਇਹਨਾਂ ਨੂੰ ਤੀਰਾਂ ਮਗਰ ਚੰਗੀ ਤਰ੍ਹਾਂ ਕਿਸੇ ਕਾਰੀਗਰ ਤੋਂ ਜੜਾ ਕੇ ਲਿਆ ਵੋ ਤੀਰਾਂ ਦੇ ਮਗਰ, ਤੇ ਸਿੱਖ ਕਿਸੇ ਕਾਰੀਗਰ ਕੋਲੇ ਗਿਆ, ਉਹਨੇ ਚੰਗੀ ਤਰ੍ਹਾਂ ਖੰਭਾਂ ਨੂੰ ਤੀਰਾਂ ਮਗਰ ਲਵਾਇਆ, ਤੇ ਮਹਾਰਾਜ ਨੇ ਕਹਿੰਦੇ ਜਦੋਂ ਆਕਾਸ਼ ਵੱਲ ਛੱਡੇ ਨਾ ਇਹ ਤੀਰ ਵਾਪਸ ਨਹੀਂ ਆਏ, ਪਹਿਲਾਂ ਆਉਂਦੇ ਸੀ ਬਾਜ ਵੀ ਚੁੱਕ ਲਿਆਉਂਦਾ ਸੀ ਤੀਰ ਡਿੱਗਿਆ ਹੋਇਆ, ਪ੍ਰਸ਼ਾਦੀ ਹਾਥੀ ਵੀ ਤੀਰ ਲੱਭ ਕੇ ਲਿਆਉਂਦਾ ਸੀ ਮਹਾਰਾਜ ਦੇ ਚਲਾਏ, ਪਰ ਇਹ ਅੱਜ ਹਮਾਉ ਪੰਖ ਦੇ ਖੰਭ ਜਿਹਨੂੰ ਲੱਗੇ ਉਹ ਲੋਹਾ ਵਾਪਸ ਨਹੀਂ ਮੁੜਿਆ। ਤੇ ਸੰਗਤ ਪੁੱਛਦੀ ਆ ਮਹਾਰਾਜ ਇਹ ਕੀ ਕੌਤਕ ਆ, ਪਾਤਸ਼ਾਹ ਕਹਿੰਦੇ ਵੀ ਸੇਵਾ ਤੇ ਸਿਮਰਨ ਦੋ ਖੰਭ ਹੁੰਦੇ ਬੰਦੇ ਦੇ, ਸੇਵਾ ਤੇ ਸਿਮਰਨ, ਜਿਹਦੇ ਕੋਲੇ ਇਹ ਆ ਨਾ ਉਹ ਫਿਰ ਦਰਗਾਹ ਦੇ ਵਿੱਚ ਸਹੇਲਾ ਹੋ ਜਾਂਦਾ। ਇਹ ਸੇਵਾ ਤੇ ਸਿਮਰਨ ਸਾਡੇ ਲਈ ਜ਼ਰੂਰੀ ਆ ਦੁਨੀਆਂ ਦੇ ਵਿੱਚ, ਸੇਵਾ ਤੇ ਸਿਮਰਨ ਸਾਡੀ ਜ਼ਿੰਦਗੀ ਦਾ ਵੱਡ ਮੁੱਲਾ ਅੰਗ ਆ, ਥੋੜਾ ਕਰੀਏ ਬਾਹਲਾ ਕਰੀਏ, ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਆ ਕੇ ਸੇਵਾਵਾਂ ਕਰ ਲੈਣੀਆਂ ਚਾਹੀਦੀਆਂ, ਬਾਣੀ ਪੜ੍ਹਨੀ ਚਾਹੀਦੀ ਆ, ਨਿਤਨੇਮ ਹੋਣਾ ਚਾਹੀਦਾ ਸਾਡਾ। ਆਓ ਇਤਿਹਾਸ ਦੀ ਲੜੀ ਦੇ ਵਿੱਚੋਂ ਜੋ ਪਰਸੋਂ ਦਿਨ ਤੋਂ ਲੈ ਕੇ ਆਪਾਂ ਰਹੇੜਖੰਡ ਦੀ ਯਾਤਰਾ ਦੀ ਗੱਲ ਕਰਦੇ ਆ ਰਹੇ ਹਾਂ, ਗੁਰੂ ਸਾਹਿਬ ਆਪਣੀਆਂ ਵਡਿਆਈਆਂ ਆਪ ਕਰਾ ਰਹੇ ਨੇ, ਇਨਸਾਨ ਦੇ ਹੱਥ ਵਿੱਚ ਨਹੀਂ ਕੋਈ ਗੱਲ ਵੀ ਉਹ ਬੋਲੇ ਗੁਰੂ ਦੇ ਪ੍ਰਤੀ, ਤੇ ਜਾਂ ਸੁਣੇ ਉਹ ਬੁਲਾਉਣ ਵਾਲਾ ਵੀ ਆਪ ਆ ਤੇ ਸੁਣਾਉਣ ਵਾਲਾ ਵੀ ਆਪ ਆ, ਨਹੀਂ ਤਾਂ ਸਾਡੇ ਕੰਨਾਂ ਨੂੰ ਜਿਹੜੀ ਆਦਤ ਕੂੜ ਸੁਣਨ ਦੀ ਪਈ ਹੋਈ ਹੈ, ਆ ਰਸਨਾਂ ਨੂੰ ਝੂਠ ਬੋਲਣ ਦੀ ਆਦਤ ਪਈ ਹੈ, ਜੇ ਕਿਤੇ ਜੀਵ ਸੱਚ ਬੋਲਦੀ ਹੈ ਚੰਗਾ ਬੋਲਦੀ ਹੈ ਇਹਦਾ ਮਤਲਬ ਗੁਰੂ ਦੀ ਕਿਰਪਾ ਹੈ, ਜੇ ਕੰਨ ਚੰਗਾ ਸੁਣਦੇ ਆ ਇਹਦਾ ਮਤਲਬ ਗੁਰੂ ਨੇ ਰਹਿਮਤ ਕੀਤੀ ਹੈ, ਸਰਬਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ। ਕੰਨਾਂ ਨੂੰ ਕਿਹਾ ਮਹਾਰਾਜ ਨੇ ਕਹਿੰਦੇ ਜੇ ਸੁਣਨਾ ਹੈ ਤੇ ਸੱਚ ਸੁਣ, ਇਹਨਾਂ ਨਾ ਅੰਤਰ ਗੁਰ ਆਰਾਧਨਾ ਅੰਦਰ ਹਿਰਦੇ ਵਿੱਚ ਰੱਬ ਨੂੰ ਧਿਆ, ਜਹਿਬਾ ਜਪ ਗੁਰ ਨਾਉ, ਜਹਿਬਾ ਦੇ ਨਾਲ ਗੁਰੂ ਦਾ ਨਾਮ ਜਪ, ਨੇਤਰੀ ਸਤਿਗੁਰ ਪੇਖਣਾ, ਕਹਿੰਦੇ ਇਹਨਾਂ ਨੇਤਰਾਂ ਨਾਲ ਗੁਰੂ ਦੇ ਦਦਾਰੇ ਕਰ ਅੱਖੀਆਂ ਨਾਲ, ਸਰਵਣੀ ਸੁਣਨਾ ਗੁਰ ਨਾਉ, ਇਹਨਾਂ ਕੰਨਾਂ ਨਾਲ ਰੱਬ ਦਾ ਨਾਂ ਸੁਣ ਸੱਚ ਸੁਣ, ਤੇ ਜੇ ਮੇਰੇ ਵਰਗਾ ਕਵੇ ਤਾਂ ਭਾਵੇਂ ਨਾ ਮੰਨੀਏ। ਇਹ ਤਾਂ ਬਾਪੂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਇਹ ਤਾਂ ਫਿਰ ਮੰਨਣੀਆਂ ਪੈਣੀਆਂ ਇੰਨੀਆਂ ਕੁ ਗੱਲਾਂ ਤਾਂ, ਹਰ ਰੋਜ਼ ਦਰਸ਼ਨ ਕਰਨੇ ਪੈਣੇ। ਜੇ ਬਾਬੇ ਨੇ ਕਿਹਾ ਵੀ ਇਹਨਾਂ ਨੇਤਰਾਂ ਨਾਲ ਦਰਸ਼ਨ ਕਰ ਰੱਬ ਦੇ, ਜੇ ਬਾਬੇ ਨੇ ਕਿਹਾ ਵੀ ਆ ਜੀਭ ਦੇ ਨਾਲ ਵਡਿਆਈ ਕਰ ਉਹਦੀ, ਜੇ ਬਾਬੇ ਨੇ ਕਿਹਾ ਵੀ ਆ ਕੰਨਾਂ ਨਾਲ ਉਹਦੀ ਸਹਿਮਤ ਸੋਹਣਾ, ਤੇ ਫਿਰ ਮੰਨਣੀ ਤਾਂ ਪੈਣੀ ਆ, ਜੇ ਨਾ ਮੰਨੀ ਤੇ ਫਿਰ ਅਸੀਂ ਪੁੱਤ ਕਾਹਦੇ, ਇੱਕ ਪੁੱਤ ਹੁੰਦਾ ਇੱਕ ਕਪੁੱਤ ਹੁੰਦਾ ਇੱਕ ਔੜਤ ਹੁੰਦਾ, ਤੇ ਜੇ ਪੁੱਤਰ ਮੰਨਣਾ ਆਗਿਆਕਾਰੀ ਫਿਰ ਹੁਕਮ ਵਿੱਚ ਚੱਲਣਾ ਹੀ ਪੈਣਾ, ਸੱਚੇ ਮਾਰਗ ਚੱਲਦੇ ਹਾਂ, ਔਸਤ ਕਰੇ ਜਹਾਨ, ਫਿਰ ਸਾਨੂੰ ਕੀਰਤਨ ਕਥਾ ਵਿਚਾਰਾਂ ਗੁਰਬਾਣੀ ਢਾਡੀ ਵਾਰਾਂ ਸੇਵਾ ਸਿਮਰਨ ਇਹ ਸੁਣਨਾ ਪੈਣਾ, ਸੁਣ ਕੇ ਵਸਾਉਣਾ ਪੈਣਾ, ਮੰਨਣਾ ਪੈਣਾ, ਪਹਿਰਾ ਦੇਣਾ ਪੈਣਾ ਇਹਦੇ ਤੇ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਤੇਰੀ ਬਾਂਹ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫੜਨੀ ਤੇ ਫਿਰ ਦੁਨੀਆਂ ਦੇ ਵਿੱਚ ਡੋਲਦਾ ਨੀ, ਤੂੰ ਆਪ ਵੀ ਤਰ ਜੇਗਾ, ਕਈ ਕੁਲਾਂ ਨੂੰ ਤਾਰ ਕੇ ਲੈ ਜੇਗਾ ਨਾਲ। ਮਹਾਰਾਜ ਰੇਲੇ ਪਠਾਣ ਦੇ ਘਰੇ ਗਏ ਤੇ ਘਰੋਂ ਮੰਡੀ ਦੇ ਵਿੱਚ ਰੇਲਾ ਪਠਾਣ ਲੈ ਕੇ ਆਇਆ, ਮੰਡੀ ਦੇ ਵਿੱਚ ਬੋਲੀ ਲੱਗ ਰਹੀ ਹੈ, ਕੋਈ ਕਿੰਨੇ ਪੈਸੇ ਲਾਉਂਦਾ ਕੋਈ ਕਿੰਨੇ ਪੈਸੇ ਲਾਉਂਦਾ। ਜਿਨ੍ਹਾਂ ਨੇ ਪਰਸੋਂ ਦਿਨ ਤੋਂ ਇਤਿਹਾਸ ਸੁਣਿਆ ਨਾ, ਲੜੀ ਸੁਣੀ ਆ, ਜਦੋਂ ਕਈ ਵਾਰੀ ਨਵੀਂ ਸੰਗਤ ਹੁੰਦੀ ਆ ਉਹਨੂੰ ਪਿਛਲੀ ਲੜੀ ਦਾ ਨਹੀਂ ਪਤਾ ਹੁੰਦਾ, ਲੜੀ ਵਾਰ ਜਦੋਂ ਸੁਣੀਏ ਉਹਦਾ ਫਿਰ ਆਨੰਦ ਵੱਖਰਾ ਹੈ। ਆਪਾਂ ਪਹਿਲੀ
ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜੋ ਸਹਿਬਤ ਸਲਾਹ ਕੀਤੀ ਆ ਵੀ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਵਾਪਸ ਭੇਜਤਾ ਜੰਗਲਾਂ 'ਚੋਂ, ਆਪ ਜੰਗਲਾਂ 'ਚ ਬੈਠੇ ਬਾਣੀ ਗਾਈ, ਜਾਨਵਰ ਵੀ ਮੁਕਤ ਕਰਤੇ, ਰਹੇਲਾ ਪਠਾਣ ਆਇਆ, ਮਹਾਰਾਜ ਦੇ ਗੁੱਟਾਂ ਨੂੰ ਰੱਸੀ ਬੰਨ ਕੇ ਲੈ ਗਿਆ, ਗੁਲਾਮ ਬਣਾ ਕੇ ਘਰੇ ਗਿਆ ਰੇਲਾ ਪਠਾਣ ਤੇ ਘਰ ਵਾਲੀ ਨੇ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਰੂਪ ਸੋਹਣਾ ਤੱਕਿਆ। ਉਹ ਕਹਿੰਦੀ ਐਸਾ ਬਾਲਕ ਨੀ ਨਜ਼ਰੀ ਪਿਆ ਕਦੇ, ਐਸਾ ਪੁੱਤ ਨੀ ਕਦੇ ਮਿਲਿਆ, ਇਹ ਕਿਹੜੀ ਮਾਂ ਦਾ ਲਾਲ ਆ, ਕਿਹੜੀ ਭੈਣ ਦੀਆਂ ਅੱਖਾਂ ਦਾ ਤਾਰਾ, ਕਿਹੜੇ ਬਾਪ ਦੇ ਜਿਗਰ ਦਾ ਟੋਟਾ ਤੋੜਨ ਆਇਆ, ਜਾਂ ਤਾਂ ਇਹਨੂੰ ਉੱਥੇ ਹੀ ਪਹੁੰਚਾ ਦੇ, ਜਾਂ ਫਿਰ ਇਹਨੂੰ ਵੇਚੀ ਨਾ ਘਰੇ ਰੱਖ ਲਈਏ, ਆਪਣੇ ਘਰੇ ਕੋਈ ਬੱਚਾ ਬੱਚੀ ਨੀ ਲਾਦ ਨੀ। ਪਰ ਇਹ ਪਠਾਣ ਨਾ ਮੰਨਿਆ, ਇਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਮੰਡੀ ਦੇ ਵਿੱਚ ਜਿੱਥੇ ਹੋਰ ਅਬਲ ਨਾਰੀਆਂ, ਜਿੱਥੇ ਹੋਰ ਬਜ਼ੁਰਗ ਬੱਚੇ, ਜਿੱਥੇ ਹੋਰ ਬਰਲਾਪ ਕਰ ਰਹੇ ਸੀ, ਬਹਿਕ ਰਹੇ ਸੀ, ਗੁਲਾਮ ਬਣਾ ਕੇ ਲੋਕ ਵੇਚ ਰਹੇ ਸਨ, ਤੇ ਮੇਰੇ ਬਾਬੇ ਦੀ ਵੀ ਮੰਡੀ ਲਵਾਤੀ। ਕਹਿੰਦਾ ਬੁੱਲੇ ਨੇ ਕਿਹਾ, ਕਹਿੰਦਾ ਬੁੱਲਿਆ ਜੇ ਰੱਬ ਕਿਤੇ ਨੇੜੇ ਹੁੰਦਾ ਤੇ ਲੋਕ ਰੱਬ ਨੂੰ ਵੇਚ ਕੇ ਖਾ ਜਾਂਦੇ। ਰੱਬ ਨੂੰ ਵੇਚ ਕੇ ਖਾਣ ਵਾਲੇ ਵੀ ਲੋਕ ਪਹਿਲਾਂ ਵੀ ਸੀ ਹੁਣ ਵੀ, ਤੇ ਬਾਬੇ ਨਾਨਕ ਨੂੰ ਵੇਚਣ ਲੱਗੇ, ਕੋਈ ਕਿੰਨਾ ਮੁੱਲ ਪਾਉਂਦਾ, ਕੋਈ ਕਿੰਨਾ ਮੁੱਲ ਪਾਉਂਦਾ ਹੈ। ਪਰ ਇਹ ਰੇਲਾ ਪਠਾਣ ਕਹਿੰਦਾ ਵੀ ਇਹ ਜਿਹੜਾ ਮੈਂ ਗੁਲਾਮ ਬਣਾ ਕੇ ਲਿਆਇਆ, ਥੋੜੇ ਮੁੱਲ 'ਚ ਨਹੀਂ ਵੇਚਣਾ, ਇਹਦੀ ਸੂਰਤ ਤੱਕੋ, ਇਹਦਾ ਭੋਲਾਪਣ ਤੱਕੋ, ਇਹਦੇ ਚਿਹਰੇ ਤੇ ਨੂਰ ਤੱਕੋ, ਤੇ ਜਿਹੋ ਜਿਹਾ ਇਹ ਹੈ ਨਾ ਓਨਾ ਹੀ ਮੁੱਲ ਲੈਣਾ ਇਹਦਾ। ਬਾਬੇ ਨਾਨਕ ਦਾ ਕੋਈ ਕਿੱਥੋਂ ਮੁੱਲ ਪਾ ਲੂ, ਨਾਮ ਦਾ, ਰੱਬ ਦਾ, ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਨਾ ਮੁੱਲ ਦਿੱਤਾ ਜਾ ਸਕਦਾ, ਨਾ ਮੁੱਲ ਲਿਆ ਜਾ ਸਕਦਾ। ਉਹ ਪਾਤਸ਼ਾਹ ਦੇ 2 ਅਰਬੀ ਘੋੜੇ ਮੁੱਲ ਪਿਆ, ਕਮੀਰ ਨੇ 2 ਅਰਬੀ ਘੋੜੇ ਮੁੱਲ ਪਾਇਆ, ਤੇ ਇਹ ਮੀਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਘਰੇ ਲਿਆ ਆਪਣੇ ਮਹਿਲਾਂ ਦੇ ਵਿੱਚ। ਇਹਨੇ ਇੱਕ ਚਾਦਰਾ ਦਿੱਤਾ ਹੈ ਥੱਲੇ ਵਿਛਾਉਣ ਵਾਸਤੇ, ਇੱਕ ਉੱਪਰ ਲੈਣ ਵਾਸਤੇ ਕੰਬਲ ਦੇ ਦਿੱਤਾ ਹੈ। ਕਹਿੰਦਾ ਗੁਲਾਮ ਤੂੰ ਅੱਜ ਤੋਂ ਮੇਰਾ ਗੁਲਾਮ ਹੈ, ਮੈਂ ਤੈਨੂੰ ਮੁੱਲ ਖਰੀਦ ਕੇ ਲਿਆਇਆ ਤੇ ਘਰ ਬਾਰ ਦੇ ਕੰਮ ਸਾਰੇ ਸਮਝ ਲੈ, ਤੂੰ ਗੁਲਾਮੀ ਕਰਨੀ ਹੈ, ਹੁਣ ਇੱਥੋਂ ਜਾਣ ਦਾ ਕੋਈ ਰਾਹ ਨਹੀਂ, ਜਿੰਨਾ ਚਿਰ ਤੇਰੇ 'ਚ ਸਵਾਸ ਨੇ ਉਨਾ ਚਿਰ ਨੌਕਰ ਬਣ ਕੇ ਰਹਿਣਾ ਪੈਣਾ ਸਾਡਾ। ਰੱਬ ਨੂੰ ਨੌਕਰ ਬਣਾਉਣ ਵਾਸਤੇ ਨਾ ਅਗਿਆਨਤਾ ਦੇ ਭਰੇ ਲੋਕ ਮਹਾਰਾਜ ਨੂੰ ਗੱਲਾਂ ਸਮਝਾਉਂਦੇ ਵੀ ਆਹ ਕੰਮ ਕਰਨਾ, ਤੇ ਫਿਰ ਕਹਿੰਦਾ ਵੀ ਸਵੇਰੇ ਤੂੰ ਉੱਠਣਾ ਮੇਰੇ ਨਹਾਉਣ ਵਾਸਤੇ, ਝਰਨੇ ਚੋਂ, ਖੂਹ ਚੋਂ, ਟੋਬਿਆਂ ਚੋਂ, ਨਦੀਆਂ ਚੋਂ, ਨਾਲਿਆਂ ਚੋਂ ਜਲ ਦੀ ਗਾਗਰ ਭਰ ਕੇ ਲੈਣੀ ਆ। ਕਹਿੰਦੇ ਜੀ ਸਤਵਚਨ ਮਹਾਰਾਜ ਕਹਿੰਦੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਸਤਵਚਨ ਜੀ ਮੀਰ ਜੀ ਜਿਵੇਂ ਤੁਹਾਡਾ ਹੁਕਮ ਆ, ਤੁਸੀਂ ਮੇਰੇ ਹੁਕਮਰਾਨ ਹੋ ਗਏ, ਮੈਂ ਤੁਹਾਡਾ ਗੁਲਾਮ ਹੋ ਗਿਆ, ਜੋ ਕਹੋਗੇ ਮੈਂ ਕਰਾਂਗਾ, ਅੰਮ੍ਰਿਤ ਵੇਲਾ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਤਾਂ ਸਾਰੀ ਰਾਤ ਬੰਦਗੀ ਵਿੱਚ ਰਹੇ ਹੈ, ਕਿਉਂਕਿ ਰੱਬ ਸਦਾ ਹੀ ਜਾਗਦਾ ਰਹਿੰਦਾ, ਰੱਬ ਨਹੀਂ ਕਦੇ ਸੁੱਤਾ। ਜੇ ਰੱਬ ਹੀ ਸੌਂ ਜਾਵੇ ਨਾ ਤੇ ਫਿਰ ਦੁਨੀਆਂ ਦਾ ਕੀ ਬਣੂਗਾ। ਸਤਿਗੁਰੂ ਜਾਗਤਾ ਹੈ ਦਿਓ ਕਹਿਣ ਤੋਂ ਭਾਵ ਅੰਦਰੂਨੀ ਜਿਹੜੀ ਜਾਗ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਅੰਦਰੋਂ ਅੰਦਰੋਂ ਜਾਗਣਾ ਹੋਰ ਹੁੰਦਾ, ਬਾਹਰੋਂ ਜਾਗਣਾ ਹੋਰ ਹੁੰਦਾ। ਆਓ ਮੇਰੇ ਪਾਤਸ਼ਾਹ ਨੇ ਜਿਵੇਂ ਅੰਮ੍ਰਿਤ ਵੇਲੇ ਉੱਠ ਕੇ ਕਰਕੇ ਰੱਬ ਰੱਬ ਸਿਰ ਤੇ ਪਾਣੀ ਦੀ ਧਰੀ ਹੈ ਗਾਗਰ, ਨਦੀਆਂ ਨਾਲਿਆਂ ਨੂੰ ਪੈ ਗਿਆ ਫਿਕਰ, ਧਰਤੀ ਕੰਬਣ ਲੱਗ ਗਈ, ਅੰਬਰ ਡੋਲਣ ਲੱਗ ਗਿਆ, ਤੇ ਜਿਵੇਂ ਝਰਨਿਆਂ ਦਾ ਪਾਣੀ, ਖੂਹਾਂ ਦਾ ਪਾਣੀ, ਜਿਵੇਂ ਤਲਾਵਾਂ ਦਾ ਪਾਣੀ, ਨਦੀਆਂ ਤੇ ਨਾਲਿਆਂ ਦਾ ਪਾਣੀ ਸੁੱਕ ਗਿਆ ਸਾਥੀ ਹੈ।

ਚੁੱਕ ਕੇ ਸਿਰ ਤੇ ਗਾਗਰ ਧਰ ਲਈ ਦੀਨ ਦੁਨੀ ਦੇ ਬਾਲੀ ਨੇ ਪਾਣੀ ਲੈਣ ਸੀ ਪਾਤਸ਼ਾਹ ਜਦ ਉੱਠ ਕੇ ਚੱਲੇ ਰੱਬ ਨੂੰ ਨੌਕਰ ਲਾ ਲਿਆ ਇਹ ਲੋਕ ਅਵੱਲੇ ਜਿਹੜੇ ਅਵੱਲੇ ਲੋਕ ਹੋਣ ਨਾ ਉਹ ਰੱਬ ਨੂੰ ਵੀ ਆਪਣਾ ਨੌਕਰ ਸਮਝ ਲੈਂਦੇ ਆ ਪਾਣੀ ਲੈਣ ਲਈ ਪਾਤਸ਼ਾਹ ਸੀ ਉੱਠ ਕੇ ਚੱਲੇ ਰੱਬ ਨੂੰ ਨੌਕਰ ਲਾ ਲਿਆ ਇਹ ਲੋਕ ਅਵੱਲੇ ਉਸ ਸੱਚੇ ਦੇ ਨਾਮ ਬਿਨਾਂ ਸਭ ਫਿਰਦੇ ਝੱਲੇ ਪੜ੍ਹਦੇ ਸਤਿਗੁਰ ਜਾਂਬਦੇ ਸੀ ਬਾਣੀ ਇਕੱਲੇ ਕੰਬੀ ਕੁਦਰਤ ਰਾਣੀ ਪਾਰਸਾ ਵੇਖ ਸਤਿਗੁਰ ਵੱਲੇ ਸਤਿਗੁਰਾਂ ਨੂੰ ਅਕਾਲ ਪੁਰਖ ਨੂੰ ਨਿਰੰਕਾਰ ਨੂੰ ਨੌਕਰ ਲੱਗਿਆ ਦੇਖ ਕੇ ਨਾ ਕੁਦਰਤ ਰਾਣੀ ਵੀ ਕੰਬ ਗਈ ਅੰਬਰ ਨੇ ਵੀ ਧਾਹਾਂ ਮਾਰੀਆਂ ਇਹ ਧਰਤੀ ਦੇ ਉਹ ਨਿਰਦਈ ਲੋਕ ਪਾਪੀ ਲੋਕ ਬੇਸਮਝ ਲੋਕ ਜਿਹੜੇ ਹੁੰਦੇ ਹਨ ਕਿਉਂਕਿ ਸਮਤ ਜੇ ਗੁਰੂ ਦੇ ਵਿੱਚ ਤਾਂ ਹੀ ਆਉਂਦੀ ਹੈ ਨਹੀਂ ਤਾਂ ਬੇਸਮਝੀ ਦੇ ਵਿੱਚ ਹੀ ਸਾਰੀ ਉਮਰ ਲੰਘ ਜਾਂਦੀ ਹੈ ਸਾਰੀ ਉਮਰ ਬੰਦਾ ਪਾਪ ਕਮਾਉਂਦਾ ਹੀ ਤੁਰ ਜਾਂਦਾ ਸਾਰੀ ਉਮਰ ਬਦੀਆਂ ਕਮਾਉਂਦਾ ਸਾਰੀ ਉਮਰ ਝੂਠੀਆਂ ਮੁੱਠੀਆਂ ਬੇਅੰਤਾਂ ਲਾਉਂਦਾ ਸਾਰੀ ਉਮਰ ਝੂਠ ਬੋਲਦਾ ਸਾਰੀ ਉਮਰ ਚੰਗੇ ਕੰਮਾਂ ਤੋਂ ਪਰੇ ਹੋ ਕੇ ਬੰਦਾ ਨਿਗਾ ਦਿੰਦਾ ਪਰ ਬਿਰਲੇ ਬਿਰਲੇ ਹੈ ਜਿਨ੍ਹਾਂ ਤੇ ਕਿਰਪਾ ਗੁਰੂ ਦੀ ਉਹ ਆਪਣਾ ਜੀਵਨ ਸਫਲ ਕਰ ਲੈਂਦੇ ਨੇ ਬਿਰਲੇ ਬਿਰਲੇ ਜੀਵ ਇਹ ਬੰਦਾ ਜਿਹੜਾ ਆਪਾਂ ਸਾਰੇ ਜਿੰਨੇ ਆ ਆਈ ਜੀਵਨ ਸਫਲ ਕਰਨ ਵਾਸਤੇ ਆ ਆਈ ਅਸੀਂ 84 ਲੱਖ ਜੁਨੀ ਤੋਂ ਮੁਕਤ ਹੋਣ ਵਾਸਤੇ ਹਾਂ ਮਹਾਰਾਜ ਨੇ ਜ਼ਿਕਰ ਕੀਤਾ ਸਤਿਗੁਰੂ ਸੱਤੇ ਪਾਤਸ਼ਾਹ ਹੁਕਮ ਦਿੰਦੇ ਕਹਿੰਦੇ ਚਰਨ ਕਾਲ ਪਾਈ ਦੁਰਲੱਭ ਦੇ ਅੱਗੇ ਕੀ ਕਹਿੰਦੇ ਕਹਿੰਦੇ ਨਾਮ ਬਹੁਣੀ ਹੋਈ ਖੇ ਇਹਦਾ ਮਤਲਬ ਜਿਹੜੀ ਦੇਹੀ ਹੈ ਦੁਰਲੱਭ ਆ ਇਹਨੂੰ ਮਹਾਰਾਜ ਨੇ ਕਿਹਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਜੇ ਮੈਂ ਕਵਾਂ ਵੀ ਤੁਹਾਡਾ ਹੀਰੇ ਅਰਗਾ ਜਨਮ ਆ ਚਾਹੇ ਨਾ ਮੰਨਿਓ ਪਰ ਰੱਬ ਕਹਿੰਦਾ ਪਰਮੇਸ਼ਰ ਕਹਿੰਦਾ ਬੰਦਿਆ ਤੇਰਾ ਜਨਮ ਆ ਤੇਰਾ ਹੀਰੇ ਵਰਗਾ ਏ ਪਰ ਅੱਗੇ ਮਹਾਰਾਜ ਕਹਿੰਦੇ ਕੌਡੀਆਂ ਦੇ ਭਾਅ ਜਾ ਰਿਹਾ ਜਿਵੇਂ ਚੰਦਨ ਦੀ ਪਰਖਰੀ ਨਾ ਹੁੰਦੀ ਕਿਸੇ ਨੂੰ ਇੱਕ ਵਾਰੀ ਕੋਈ ਰਾਜਾ ਕਿਸੇ ਲੱਕੜਹਾਰੇ ਤੇ ਦਿਆਲ ਹੋ ਗਿਆ ਕਿਉਂਕਿ ਰਾਜੇ ਨੂੰ ਜੰਗਲ ਦੇ ਵਿੱਚ ਰਸਤਾ ਭੁੱਲ ਗਿਆ ਤੇ ਉਹ ਜੰਗਲ ਚ ਭਟਕਦਾ ਪਾਣੀ ਦਾ ਪਿਆਸਾ ਇੱਕ ਲੱਕੜਹਾਰੇ ਦੀ ਕੁੱਲੀ ਕੋਲੇ ਗਿਆ ਕੁਟਿਆ ਕੋਲੇ ਉਹਨੇ ਦੇਖਿਆ ਵੀ ਰਾਜਾ ਆਇਆ ਉਹਨੇ ਬੜਾ ਆਵਤ ਕੀਤਾ ਕਿਉਂਕਿ ਜਦੋਂ ਕੋਈ ਗਰੀਬ ਬੰਦੇ ਦੇ ਘਰੇ ਅਮੀਰ ਚਲਾ ਜਾਵੇ ਨਾ ਤੇ ਗਰੀਬ ਨੂੰ ਚਾਹ ਚੜ ਜਾਂਦਾ ਉਹਨੂੰ ਬਿਠਾਉਣ ਨੂੰ ਜਗ੍ਹਾ ਨੀ ਮਿਲਦੀ ਵੀ ਕਿੱਥੇ ਬਿਠਾਵਾਂ ਤੇ ਅਮੀਰ ਬੰਦਾ ਕਈ ਵਾਰੀ ਗਰੀਬ ਦੀ ਸਤਿ ਸ੍ਰੀ ਅਕਾਲ ਬੁਲਾਈ ਵੀ ਨੀ ਪ੍ਰਵਾਨ ਕਰਦਾ ਪਰੇ ਮੂੰਹ ਕਰ ਲੈਂਦਾ ਪਰ ਇਹ ਦੁਨੀਆਦਾਰੀ ਦੇ ਵਿੱਚ ਅਮੀਰੀ ਜਾਂ ਗਰੀਬੀ ਕਾਰੋਬਾਰ ਵੱਡਾ ਹੋਣਾ ਛੋਟਾ ਹੋਣਾ ਘਰ ਬਾਰ ਵੱਡੇ ਛੋਟੇ ਹੋਣੇ ਇਹ ਦੁਨੀਆਦਾਰੀ ਦੀਆਂ ਗੱਲਾਂ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਸਾਡੇ ਅੰਦਰਲੇ ਘਰ ਦੀ ਗੱਲ ਕਰਦੇ ਹਿਰਦੇ ਦੇ ਘਰ ਦੀ ਜਿਹੜਾ ਹਿਰਦਾ ਘਰ ਆ ਨਾ ਮਹਾਰਾਜ ਨੇ ਇਹ ਦੇਖਣਾ ਸਾਡਾ ਅੰਦਰਲਾ ਬਾਹਰਲਾ ਕੁਝ ਨਹੀਂ ਦੇਖਣਾ ਕਿਉਂਕਿ ਉਹ ਮਾਲਕ ਦਾ ਤਾਂ ਦਿੱਤਾ ਹੋਇਆ ਪਰਮੇਸ਼ਰ ਦਾ ਸਾਰਾ ਕੁਝ ਤੇ ਉਹ ਸਾਹਿਬ ਦੀਆਂ ਵਡਿਆਈਆਂ ਉਹ ਮਾਲਕ ਦੀਆਂ ਵਡਿਆਈਆਂ ਨੇ ਸਾਡੇ ਕੋਲੇ ਕੀ ਅਸੀਂ ਤਾਂ ਕੱਖ ਦੇ ਵੀ ਨਹੀਂ ਬੰਦੇ ਦੁਨੀਆਦਾਰੀ ਦਾ ਜੋ ਵੀ ਚਾਹੇ ਦੁਨੀਆਦਾਰੀ ਦਾ ਰਾਜਾ ਮਹਾਰਾਜਾ ਪਰ ਰੱਬ ਮੂਹਰੇ ਉਹ ਕੱਖ ਵੀ ਨਹੀਂ ਰੱਬ ਮੂਹਰੇ ਇੱਕ ਰੋੜਾ ਵੀ ਨਹੀਂ ਮਿੱਟੀ ਦੀ ਧੂੜ ਵੀ ਨਹੀਂ ਰੱਬ ਦੇ ਮੂਹਰੇ ਇਹਨੇ ਰਾਜੇ ਦਾ ਬੜਾ ਸਤਿਕਾਰ ਕੀਤਾ ਲੱਕੜਹਾਰੇ ਨੇ ਆਪਣੇ ਸਿਰ ਦੇ ਉੱਤੋਂ ਨਾ ਲਾ ਕੇ ਜੋ ਸਮੇਂ ਦਾ ਕੋਈ ਕੱਪੜਾ ਬੰਨਿਆ ਤੇ ਇਹਨੇ ਵਿਛਾਤਾ ਲੱਕੜਹਾਰੇ ਨੇ ਤੇ ਰਾਜਾ ਵੀ ਸਿਆਣਾ ਸੀ ਕਈ ਰਾਜੇ ਸਿਆਣੇ ਹੁੰਦੇ ਆ ਉਹਨੇ ਉਹ ਕੱਪੜਾ ਝਾੜਿਆ ਫਿਰ ਉਹਦੇ ਸਿਰ ਤੇ ਬੰਨਤਾ ਕਹਿੰਦਾ ਜਿੱਥੇ ਤੇਰਾ ਆਸਣ ਆ ਮੈਂ ਉੱਥੇ ਹੀ ਬਹਿ ਜਾਂਦਾ ਛੇਤੀ ਮੈਨੂੰ ਜਲ ਛਕਾ ਲੱਕੜਹਾਰੇ ਨੇ ਬੜੇ ਪਿਆਰ ਨਾਲ ਸਤਿਕਾਰ ਨਾਲ ਜਲ ਛਕਾਇਆ ਰਾਜਾ ਪੁੱਛਦਾ ਵੀ ਕਿੰਨਾ ਕੁ ਕਾਰੋਬਾਰ ਕਰ ਲੈਂਦਾ ਉਹਨੇ ਕਿਹਾ ਜੀ ਧੇਲਾ ਦੁਆਨਾ ਆਨਾ ਬਣ ਜਾਂਦਾ ਘਰ ਦਾ ਚੱਲੀ ਜਾਂਦਾ ਖਰਚ ਤੇ ਉਹਨੂੰ ਚੰਦਨ ਦਾ ਬਾਗ ਰਾਜੇ ਨੇ ਦਿੱਤਾ ਵੀ ਆ ਚੰਦਨ ਦਾ ਬਾਗ ਤੇਰਾ ਏ ਤੇਰੇ ਹਵਾਲੇ ਹੈ ਤੇ ਉਹਦਾ ਕੰਮ ਸੀ ਵੀ ਜੰਗਲ ਦੇ ਵਿੱਚ ਉਹ ਲੱਕੜਾਂ ਲਿਆਉਣੀਆਂ ਉਹਨਾਂ ਨੂੰ ਲੱਕੜਾਂ ਨੂੰ ਜਾਲ ਲੈਣਾ ਕੋਲਾ ਬਣਾ ਕੇ ਵੇਚਦਾ ਸੀ ਉਹ ਲੱਕੜਾਂ ਦਾ ਜਾਲ ਕੇ ਵੇਚਦਾ ਸੀ ਸਿੱਧੀਆਂ ਨੀ ਕੋਲੇ ਬਣਾ ਕੇ ਤੇ ਉਹਨੂੰ ਪਤਾ ਨੀ ਸੀ ਵੀ ਇਹ ਚੰਦਨ ਹੈ ਉਹ ਨਿੱਤ ਇੱਕ ਦਰਖਤ ਕੱਟਿਆ ਕਰੇ ਕੋਲੇ ਬਣਾ ਲਿਆ ਕਰੇ ਵੇਚ ਆਇਆ ਕਰੇ ਬਾਜ਼ਾਰ ਸਮਾਂ ਹੀ ਨਾ ਗਿਆ
ਬੇਸਮਝੀ ਚ ਜਿਹਨੂੰ ਆਪਾਂ ਬੇਸਮਝੀ ਕਹਿ ਦਈਏ, ਸਮਾਂ ਲੰਘ ਗਿਆ ਤੇ ਸਾਰਾ ਬਾਗ ਉਹਨੇ ਕੋਲੇ ਬਣਾ ਬਣਾ ਕੇ ਵੇਚਤਾ ਤੇ ਇੱਕ ਦਿਨ ਚੰਦਨ ਦੀ ਲੋੜ ਰਾਜੇ ਦੇ ਮਹਿਲਾਂ ਚ ਪੈ ਗਈ। ਰਾਜੇ ਨੇ ਸਿਪਾਹੀਆਂ ਨੂੰ ਭੇਜਿਆ ਵੀ ਆਪਾਂ ਲੱਕੜਹਾਰੇ ਨੂੰ ਚੰਦਨ ਦਾ ਬਾਗ ਦਿੱਤਾ, ਪੈਸੇ ਲੈ ਕੇ ਉਹ ਤੋਂ ਚੰਦਨ ਦੀ ਲੱਕੜੀ ਲਿਆਇਓ, ਫ੍ਰੀ ਨਾ ਲਿਆਇਓ, ਕਿਉਂਕਿ ਆਪਾਂ ਨੂੰ ਦੇ ਚੁੱਕੇ, ਉਹਦਾ ਹੁਣ ਆਪਣਾ ਨੀ, ਹੱਕ ਉਹਦਾ ਏ। ਤੇ ਜਦੋਂ ਸਿਪਾਹੀ ਗਏ ਉਹਨਾਂ ਨੇ ਕਿਹਾ ਲੱਕੜਹਾਰਿਆ ਵੀ ਇੱਕ ਚੰਦਨ ਦੀ ਲੱਕੜ ਚਾਹੀਦੀ ਰਾਜੇ ਨੂੰ। ਉਹ ਹੈਰਾਨ ਹੋ ਗਏ ਵੀ ਇੱਥੇ ਤਾਂ ਕੋਈ ਬਾਗ ਨੀ, ਰਾਜਾ ਕਹਿੰਦਾ ਜੀ ਬਾਗ ਹੈ। ਲੱਕੜਹਾਰੇ ਨੂੰ ਪੁੱਛਦੇ ਵੀ ਬਾਗ ਕਿੱਧਰ ਗਿਆ, ਉਹਨੇ ਆਪਦੇ ਕੰਮ ਕਾਰ ਬਾਰੇ ਦੱਸਿਆ ਵੀ ਮੇਰਾ ਕੰਮ ਆ ਕੋਲੇ ਬਣਾ ਕੇ ਵੇਚਣਾ, ਪਹਿਲਾਂ ਮੈਂ ਜੰਗਲ ਚ ਭਟ ਕੇ ਲੱਕੜਾਂ ਵੱਢਦਾ ਸੀਗਾ, ਹੁਣ ਮੈਂ ਰਾਜੇ ਨੇ ਕਿਰਪਾ ਕਰਤੀ ਬਾਗ ਦੇ ਤਾ ਤੇ ਮੈਂ ਉਹਦੇ ਕੋਲੇ ਬਣਾ ਬਣਾ ਵੇਚਤੇ। ਆ ਕਹਾੜੀ ਦਾ ਜਿਹੜਾ ਦਸਤਾ ਇਹ ਕੱਲਾ ਇਹੀ ਰਹਿ ਗਿਆ ਚੰਨਣ ਦਾ, ਇਹ ਲੈ ਜਾਓ। ਉਹਨਾਂ ਨੇ ਜਦੋਂ ਕਹਾੜੀ ਦੇ ਦਸਤੇ ਵਾਸਤੇ ਮਾਇਆ ਕਾਫੀ ਦਿੱਤੀ, ਉਹ ਕਹਿੰਦਾ ਵੀ ਇੰਨਾ ਮੁੱਲੇ ਰਾਜੇ ਦਾ ਹੀ ਬਾਗ ਆ ਤੇ ਰਾਜੇ ਨੇ ਲੱਕੜ ਮੰਗਾਈ, ਲੈ ਜਾਓ ਇੰਨਾ ਮੁੱਲੇ ਦਾ। ਉਹ ਕਹਿੰਦੇ ਲੱਕੜਾ ਹਾਰਿਆ ਵੀ ਇਹਦਾ ਮੁੱਲ ਆਮ ਲੱਕੜਾਂ ਦੇ ਨਾਲ ਦਾ ਨਹੀਂ, ਇਹ ਚੰਦਨ ਹੈ, ਚੰਦਨ ਦਾ, ਹੀਰੇ ਦਾ, ਸੋਨੇ ਦਾ, ਜੌਹਰੀ ਹੀ ਮੁੱਲ ਪਾਉਂਦੇ ਹੈ, ਇਹ ਤੂੰ ਐਵੇਂ ਭਾਗ ਵਾਲਿਆ। ਤੇ ਇਸੇ ਗੱਲ ਨੂੰ ਸਾਨੂੰ ਮਹਾਰਾਜ ਦੱਸਦੇ ਵੀ ਤੇਰਾ ਸਰੀਰ ਚੰਦਨ ਸੀ, ਜੋਨੀ ਚੰਦਨ ਸੀ, ਮਨੁੱਖਾਂ ਦੇ ਹੀ ਮਸਾ ਮਿਲੀ ਸੀ ਬੜੇ ਚਿਰਾਂ ਬਾਅਦ, ਪਰ ਇਹਨੂੰ ਕੋਲਿਆਂ ਦੀ ਤਰ੍ਹਾਂ ਨਾ ਖਤਮ ਕਰ ਲਿਆ ਤੂੰ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਨਾ ਸਮਝੀ ਦੇ ਕਾਰਨ ਜਿਵੇਂ ਬਾਗ ਉਜਾੜ ਲਿਆ ਨਾ ਉਹਨੇ ਆਪਦਾ ਲੱਕੜਹਾਰੇ ਨੇ, ਤੇ ਉਵੇਂ ਮਹਾਰਾਜ ਕਹਿੰਦੇ ਵੀ ਆ ਤੇਰਾ ਜਿਹੜੇ ਪਾਲ ਆ ਜ਼ਿੰਦਗੀ ਦੇ ਜਿਹੜੇ ਸਵਾਸ ਨੇ, ਜਿਹੜੀ ਤੇਰੀ ਉਮਰ ਦਾ ਅੰਦਾਜ਼ਾ ਏ, ਪਲ ਪਲ ਕਰਕੇ, ਨਿਤ ਨਿਤ ਕਰਕੇ, ਹਰ ਰੋਜ਼ ਕਰਕੇ ਘਟ ਰਹੀ ਹੈ। ਔਦ ਘਟੇ ਦਿਨ ਸਰ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਕਹਿੰਦੇ ਦਿਨ ਪੁਰ ਰਾਤ, ਜਿਹੜਾ ਕੱਲ ਦਾ ਦਿਨ ਲੰਘ ਗਿਆ ਉਹ ਰਲਣਾ ਨੀ, ਅੱਜ ਦਾ ਲੰਘ ਗਿਆ ਇਹ ਵੀ ਨੀ ਰਲਣਾ। ਜਿਵੇਂ ਜਿਵੇਂ ਜਨਨੀ ਜਾਣ ਜਾਣ ਤੋਂ ਸੁੱਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਆਪਾਂ ਜਨਮ ਦਿਨ ਮਨਾਉਣੇ ਆਪਣੇ, ਪਰ ਜਨਮ ਦਿਨ ਦਾ ਮਤਲਬ ਆ ਖੁਸ਼ੀ ਮਨਾਉਣੇ ਆ, ਪਰ ਇੱਕ ਸਾਲ ਉਮਰ ਘੱਟ ਗਈ ਹੁੰਦੀ ਹੈ, ਸਵਾਸ ਘੱਟ ਗਏ ਹੁੰਦੇ ਆ, ਅੱਗਾ ਨੇੜੇ ਆਇਆ ਪਿੱਛਾ ਰਿਹਾ ਦੂਰ। ਮਹਾਰਾਜ ਕਹਿੰਦੇ ਬੰਦਿਆ ਹਲੇ ਵੀ ਸਮਝ, ਅੱਗਾ ਨੇੜੇ ਆਉਂਦਾ ਜਾਂਦਾ ਤੇ ਪਿੱਛਾ ਦੂਰ ਰਹਿ ਗਿਆ, ਅੱਜ ਹੁਣ ਸਮਝ, ਕੁਛ ਵਿਗੜਿਓ ਨਾ ਹੈ ਨਾ, ਭੱਜ ਲੈ ਨਾਮ ਮਰਾਰ, ਹਲੇ ਵੀ ਬੰਦਗੀ ਦੇ ਨਾਲ ਜੁੜਦਾ, ਹਲੇ ਵੀ ਕੁਝ ਨੀ ਵਿਗੜਿਆ। ਆਓ ਜਿਵੇਂ ਮੇਰੇ ਪਾਤਸ਼ਾਹ ਗਰੀਬ ਨਵਾਜ ਸਿਰ ਤੇ ਚੁੱਕ ਕੇ ਗਾਗਰ ਪਾਣੀ ਲੈਣ ਵਾਸਤੇ ਤੁਰੇ ਆ, ਖੂਹਾਂ ਦਾ, ਟੋਬਿਆਂ ਦਾ, ਨਦੀਆਂ ਦਾ, ਝਰਨਿਆਂ ਦਾ ਜਲ ਸੁੱਕ ਗਿਆ, ਕਿਤੋਂ ਪਾਣੀ ਦੀ ਬੂੰਦ ਨਹੀਂ ਥਿਉਂਦੀ, ਗਰਮੀ ਦੀ ਰੁੱਤ ਹੈ, ਬੱਚੇ ਬੁੱਢੇ ਕਰਲਾ ਰਹੇ ਨੇ ਇਲਾਕੇ ਦੇ, ਕਿੱਧਰ ਨੂੰ ਕੋਈ ਭੱਜ ਰਿਹਾ, ਕੋਈ ਕਿੱਧਰ ਨੂੰ ਭੱਜ ਰਿਹਾ ਹੈ, ਕਿਉਂਕਿ ਪਹਿਲਾਂ ਪਾਣੀ ਜੀਉ ਹੈ, ਜਿੱਤ ਹਰਿਆ ਸਭ ਕੋਈ, ਮਨੁੱਖ ਨੇ ਜਿਉਣਾ ਤੇ ਇਹਦੇ ਲਈ ਪਾਣੀ ਜ਼ਰੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਕਿਹਾ ਨਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ, ਬੇਸ਼ੱਕ ਅਸੀਂ ਕੁਦਰਤ ਦੇ ਨਾਲ ਖਿਲਵਾੜ ਕੀਤੇ ਆ, ਪਾਣੀ ਵੀ ਖਤਮ, ਜ਼ਮੀਨਾਂ ਵੀ ਜ਼ਹਿਰੀਲੀਆਂ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਮੱਤ ਦਿੰਦੇ ਆ, ਲੈ ਲੈਣੀ ਚਾਹੀਦੀ ਸਾਨੂੰ, ਕੀ ਕਰਨਾ ਇਹ ਸੋਚ ਲੈਣਾ ਚਾਹੀਦਾ ਸਾਨੂੰ। ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਬ੍ਰਹਮ ਗਿਆਨ ਦਾ ਖਜ਼ਾਨਾ, ਪਰ ਜੇ ਇਹਨੂੰ ਵਿਚਾਰਾਂਗੇ, ਪੜਾਂਗੇ, ਸੁਣਾਂਗੇ, ਹਿਰਦੇ ਚ ਵਸਾਵਾਂਗੇ ਤੇ ਰੱਬ ਦੇ ਵਾਸਾ, ਚਾਹੇ ਮਾਰੂ ਥਲ ਦੇ ਵਿੱਚ, ਚਾਹੇ ਉਹ ਛੱਪੜ ਲਾ ਦੇਵੇ ਤੇ ਚਾਹੇ ਉਹ ਸੋਕਾ ਪਾ ਦੇਵੇ, ਇਹ ਉਹਦੇ ਹੱਥ ਦੇ ਵਿੱਚ ਗੱਲਾਂ ਨੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਦੀ। ਆਓ ਜਿਵੇਂ ਰਹੇਲ ਖੰਡ ਦੀ ਧਰਤੀ ਦਾ ਜਿਹੜਾ ਪਾਣੀ ਸੁੱਕ ਗਿਆ, ਨਦੀਆਂ ਨਾਲੇ ਸੁੱਕ ਗਿਆ, ਲੋਕ ਰੋਂਦੇ ਕੁਰਲਾਉਂਦੇ ਨੇ, ਮੀਰ ਕੋਲੇ ਭੱਜ ਕੇ ਜਾਂਦੇ ਹੈ ਕਿ ਮੀਰ ਜੀ ਉਹ ਜਿਹੜਾ ਤੁਸੀਂ ਗੁਲਾਮ ਪਾਣੀ ਲੈਣ ਭੇਜਿਆ ਵੀ ਉਹ ਕੋਈ ਆਮ ਗੁਲਾਮ ਨਹੀਂ, ਉਹ ਕੋਈ ਰੱਬ ਦਾ ਰੂਪ ਲੱਗਦਾ, ਉਹ ਤੋਂ ਅਸੀਂ ਕਿਰਤ ਨਹੀਂ ਕਰਾ ਸਕਦੇ, ਉਹ ਨਿਰੰਕਾਰ ਲੱਗਦਾ, ਕਿਉਂਕਿ ਉਹਦੇ ਸਿਰ ਤੇ ਦੇਖ ਕੇ ਗਾਗਰ ਕੁਦਰਤ ਰਾਣੀ ਨੂੰ ਫਿਕਰ ਪੈ ਗਿਆ, ਨਦੀਆਂ ਨਾਲੇ ਝਰਨੇ ਸੁੱਕ ਗਏ ਹੈ,
ਜਿਵੇਂ ਪਾਣੀ ਨਾ ਪਾਣੀ ਬਿਨਾਂ ਕਰਲਾਏ ਲੋਕ ਮੀਰ ਦੇ ਜਾ ਕੇ ਦਰਬਾਰ ਚ ਪੱਟਦੇ ਸਾਥੀਏ।

ਮੀਰ ਕੋਲੇ ਆ ਕੇ ਲੋਕਾਂ ਨੇ ਫਰਿਆਦਾਂ ਕੀਤੀਆਂ, ਬਿਣ ਪਾਣੀ ਦੇ ਤੜਫਦੇ ਸੀ ਨਰ ਨਾਰੀ, ਬਿਣ ਪਾਣੀ ਦੇ ਤੜਫਦੇ ਸੀ ਸਭ ਨਰ ਨਾਰੀ। ਮੀਰ ਕੋਲ ਸੀ ਆਣ ਕੇ ਉਹਨਾਂ ਅਰਜ ਗੁਜ਼ਾਰੀ, ਕਹਿੰਦੇ ਸੁਣ ਲਓ ਮੀਰ ਜੀ ਗੱਲ ਹੋਈ ਮਾੜੀ, ਨਦੀਆਂ ਨਾਲੇ ਸੁੱਕ ਗਏ ਸੁੱਕੀ ਫੁਲਵਾੜੀ, ਬਿਣ ਪਾਣੀ ਦੇ ਮਰੂਗੀ ਇਹ ਦੁਨੀਆਂ ਸਾਰੀ, ਤੂੰ ਅਜੀਤਵਾਲ ਦੇ ਪਾਰਸਾ ਕੁਝ ਕਰ ਹੁਸ਼ਿਆਰੀ। ਮੀਰ ਕੋਲੇ ਜਾ ਕੇ ਤਰਲੇ ਕੀਤੇ ਹੈ ਕਿ ਮੀਰ ਜੀ ਕੋਈ ਲੱਗਦਾ ਸਾਤੋਂ ਤੁਹਾਤੋਂ ਭੁੱਲ ਹੋ ਗਈ ਹੈ, ਇਹੋ ਜਿਹਾ ਪਹਿਲੀ ਵਾਰ ਹੋਇਆ ਵੀ ਕਿਤੋਂ ਇੱਕ ਬੂੰਦ ਪਾਣੀ ਦੀ ਨਾ ਮਿਲੇ। ਹਲੇ ਥੋੜਾ ਚਿਰ ਪਹਿਲਾਂ ਝਰਨੇ ਵਗਦੇ, ਖੂਹ ਲੱਗੇ, ਨਦੀਆਂ ਨਾਲੇ ਚੱਲਦੇ ਹੈ, ਪਰ ਜਦੋਂ ਦਾ ਇਹ ਗੁਲਾਮ ਨੂੰ ਸਿਰ ਤੇ ਗਾਗਰ ਚਕਾਈ ਹੈ ਸਭ ਨਦੀਆਂ ਨਾਲੇ ਸੁੱਕ ਗਏ ਨੇ। ਤੇ ਮੇਰੇ ਪਾਤਸ਼ਾਹ ਗਰੀਬ ਨਵਾਜ ਦੇਖਿਆ, ਕੌਤਕ ਦੇਖ ਰਿਹਾ ਮੀਰ ਉਹਨਾਂ ਦੇ ਸਿਰ ਤੋਂ ਗਾਗਰ, ਕਹਿੰਦੇ ਇੱਕ ਗੱਠ ਉੱਚੀ ਜਾ ਰਹੀ ਹੈ। ਮਹਾਰਾਜ ਦੇ ਚਰਨਾਂ ਤੇ ਡਿੱਗੇ ਆ, ਭੱਜ ਕੇ ਮੀਰ ਨੇ ਚਰਨ ਫੜੇ ਆ ਸੱਚੇ ਪਾਤਸ਼ਾਹ ਜੀ ਦੇ, ਕਹਿੰਦੇ ਮਿਹਰ ਕਰੀ ਮੇਰਾ ਦੇ ਆ ਸਾਈਆ, ਅਸੀਂ ਤੇਰੇ ਨਾਲ ਪ੍ਰੀਤਾਂ ਪਾਈਆਂ। ਕਿਉਂਕਿ ਅੰਦਰੋਂ ਪਤਾ ਲੱਗ ਗਿਆ ਵੀ ਇਹ ਬੱਚਾ ਨਹੀਂ, ਇਹਨੇ ਅਵਸਥਾ ਹੀ ਇਹਨੇ ਰੂਪ ਹੀ ਬੱਚੇ ਵਾਲਾ ਬਣਾਇਆ ਹੋਇਆ, ਇਹ ਬਾਲਕ ਨਹੀਂ, ਇਹ ਦੁਨੀਆਂ ਦਾ ਸਰਜਣਹਾਰ ਹੈ। ਮਿਹਰ ਕਰੀ ਮੇਰਾ ਦੇ ਸਾਈਆ, ਤੇਰੇ ਨਾਲ ਪ੍ਰੀਤਾਂ ਪਾਈਆਂ, ਤੂੰ ਸਾਡਾ ਅਸੀਂ ਸੇਵਕ ਤੇਰੇ, ਕਰ ਦਿਓ ਦਾਤਾ ਦੂਰ ਹਨੇਰੇ, ਗੱਲ ਨਹੀਂ ਹੋਣੇ ਉਗਣ ਮੇਰੇ, ਚੰਗੇ ਮੰਦੇ ਦਾਤਾ ਤੇਰੇ, ਗੁਣ ਗਾਵਾਂਗੇ ਸ਼ਾਮ ਸਵੇਰੇ। ਅਕਾਲ ਪੁਰਖ ਦੇ ਚਰਨਾਂ ਚ ਢਹਿ ਕੇ ਬੇਨਤੀਆਂ ਕੀਤੀਆਂ, ਅਰਜੋਈਆਂ ਕੀਤੀਆਂ ਵੀ ਪਾਤਸ਼ਾਹ ਸਾਡੇ ਗੁਨਾਹਾਂ ਦੀ ਮਾਫੀ ਦਿਓ, ਅਸੀਂ ਬੜੇ ਗੁਨਾਹ ਕੀਤੇ ਆ, ਬੜੇ ਔਗਣ ਕੀਤੇ ਆ, ਸਾਡੇ ਔਗਣਾਂ ਦਾ ਹਿਸਾਬ ਨਹੀਂ, ਤੇ ਤੁਹਾਡੇ ਗੁਣਾਂ ਦਾ, ਤੁਹਾਡੀਆਂ ਰਹਿਮਤਾਂ ਦਾ, ਤੁਹਾਡੀ ਬਖਸ਼ਿਸ਼ ਦਾ ਵੀ ਕੋਈ ਹਿਸਾਬ ਨਹੀਂ। ਚਰਨਾਂ ਤੇ ਡਿੱਗੇ ਸਾਰੇ। ਮਹਾਰਾਜ ਕਹਿੰਦੇ ਵੀ ਜਿੰਨੇ ਵੀ ਗੁਲਾਮ ਬਣਾਏ ਨੇ ਤੁਸੀਂ, ਜਿਹੜੇ ਬੰਦੀ ਬਣਾਏ ਹੈ, ਜਿਹੜੇ ਜੇਲ੍ਹਾਂ ਦੇ ਵਿੱਚ ਕੈਦ ਕੀਤੇ ਹੋਏ ਨੇ, ਜਿਨ੍ਹਾਂ ਤੇ ਤਸੱਦਦ ਕਰ ਰਹੇ ਹੋ, ਜਿਹੜੇ ਪਰਿਵਾਰਾਂ ਨਾਲ ਉਹ ਵਿਛੜਿਆਂ ਦੀਆਂ ਉਮਰਾਂ ਲੰਘ ਗਈਆਂ, ਕਈ ਤੁਹਾਡੇ ਜੇਲ੍ਹਾਂ ਵਿੱਚ ਖਤਮ ਹੋ ਗਏ ਹੈ, ਜਿਹੜੀਆਂ ਆਬਲਾਂ ਨਾਰੀਆਂ ਧੀਆਂ ਭੈਣਾਂ ਮੁਟਿਆਰਾਂ ਨੋਹਾਂ ਕਰ ਲਾਉਂਦੀਆਂ ਨੇ, ਜਿਹੜੇ ਬੱਚੇ ਬੁੱਢੇ ਨੌਜਵਾਨ ਤੁਹਾਡੀਆਂ ਜੇਲ੍ਹਾਂ ਚ ਕਰਲਾ ਰਹੇ ਨੇ, ਤੁਹਾਡੇ ਗੁਲਾਮ ਬਣਾਏ ਹੋਏ ਦੁੱਖ ਭੋਗ ਰਹੇ ਹੈ, ਉਹਨਾਂ ਨੂੰ ਸਾਰਿਆਂ ਨੂੰ ਰਿਹਾ ਕਰੋ, ਉਹਨਾਂ ਨੂੰ ਸਾਰਿਆਂ ਨੂੰ ਛੱਡ ਦਿਓ, ਤੇ ਨਹੀਂ ਤਾਂ ਪਾਪਾਂ ਦਾ ਘੜਾ ਭਰ ਚੁੱਕਿਆ, ਫੁੱਟਣ ਲੱਗਿਆ ਦੇਰ ਨਹੀਂ ਲੱਗਣੀ। ਫਿਰ ਮੀਰ ਨੇ ਹੁਕਮ ਮੰਨ ਕੇ ਜਿੰਨੇ ਗੁਲਾਮ ਸੀ ਇਲਾਕੇ ਦੇ ਵਿੱਚ ਸਭ ਜੇਲ੍ਹਾਂ ਚੋਂ ਕੱਢ ਦਿੱਤੇ ਹੈ, ਸਾਰੇ ਛੱਡ ਦਿੱਤੇ ਨੇ। ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਹੱਥ ਜੋੜ ਕੇ ਅਰਜੋਈਆਂ ਕੀਤੀਆਂ ਕਿ ਪਾਤਸ਼ਾਹ ਜੀ ਉਹ ਅਸੀਂ ਪੱਥਰਾਂ ਤੋਂ ਵੀ ਭਾਰੇ ਪਾਪੀ ਹਾਂ, ਪਰ ਤੁਹਾਡੇ ਵਰਗਾ ਕੋਈ ਬਖਸ਼ਿਸ਼ ਕਰਨ ਵਾਲਾ, ਤੁਹਾਡੇ ਵਰਗਾ ਕੋਈ ਸਮਝਾਉਣ ਵਾਲਾ, ਤੁਹਾਡੇ ਵਰਗਾ ਕੋਈ ਰੱਬ ਰੂਪ ਇਸ ਧਰਤੀ ਤੇ ਨਹੀਂ ਸੀ ਆਇਆ। ਸਾਰਿਆਂ ਨੇ ਮਾਫੀਆਂ ਮੰਗੀਆਂ ਅਤੇ ਜਿਹੜੇ ਗੁਲਾਮ ਸੀ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਜੈ ਜੈਕਾਰਾਂ ਕੀਤੀਆਂ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਤੇ ਮਰਦਾਨੇ ਨੂੰ ਆਪਣੇ ਤੋਂ ਪਰੇ ਭੇਜ ਕੇ ਫਿਰ ਮਹਾਰਾਜ ਨੇ ਇਹ ਰਹੇਲਖੰਡ ਨੂੰ ਉਤਾਰਿਆ, ਇਹਨਾਂ ਲੋਕਾਂ ਨੂੰ ਉਤਾਰਿਆ, ਬੰਦੀ ਬਣੇ ਹੋਏ ਲੋਕਾਂ ਨੂੰ ਛਡਾਇਆ ਸਤਿਗੁਰਾਂ ਦੇ ਚਰਨਾਂ ਤੇ। ਹਜ਼ਾਰਾਂ ਵਾਰ ਸੀਸ ਰੱਖ ਕੇ ਨਮਸਕਾਰ, ਗੁਰੂ ਮਹਾਰਾਜ ਜੀ ਕਿਰਪਾ ਕਰਨ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਇਤਿਹਾਸ ਪੜ੍ਹਦਿਆਂ ਗੁਰਬਾਣੀ ਬੋਲਦਿਆਂ ਹੋਇਆਂ ਸਤਿਗੁਰੂ ਜੀ ਬਖਸ਼ਣ ਆ ਰਹੇ ਨੇ ਸਮਤ ਦੇਣ, ਅੱਗੇ ਤੋਂ ਸ਼ੁੱਧ ਗੁਰਬਾਣੀ ਸ਼ੁੱਧ ਇਤਿਹਾਸ ਕਹਿਣ ਦੀਆਂ ਸਭਾਵਾਂ ਮਹਾਰਾਜ ਬਖਸ਼ਣ, ਇਸੇ ਤਰ੍ਹਾਂ ਹੀ ਸੇਵਾ ਲੈਂਦੀ ਰਹਿਣ ਸੱਚੇ ਪਾਤਸ਼ਾਹ ਆਪਣੇ ਦਰ ਘਰ ਦੀਆਂ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ। ਜਿੰਨੀਆਂ ਵੀ ਸੰਗਤਾਂ ਆਈਆਂ ਗੁਰਦੁਆਰਾ ਦਸ਼ਮੇਸ਼ ਕਲਚਰ ਵੱਲੋਂ, ਸਾਰੀ ਸੰਗਤ ਨੂੰ ਜੀ ਆਇਆਂ, ਸਾਰੀ ਸੰਗਤ ਦਾ ਧੰਨਵਾਦ। ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲੱਗੇ, ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਓ ਬਾਣੀ ਪੜ੍ਹੀਏ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਸੰਧਿਆ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਇਤਿਹਾਸਕ ਵਿਚਾਰਾਂ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਮਹਾਰਾਜ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ
अपने दर घर दे नाल आप जी ने जोड़ी रखना। आप जी दी पवित्र हजूरी अंदर पंचामृत श्री कड़ाह प्रसाद जी दी देख सजा के हाजिर है आप जी दे दर प्रवान होवे। दर प्रवानिया होया प्रसाद संगत विच वरताउण दी आग्या बख्शो, पवित्र हुक्मनामे दी दात बख्शो, हुक्मनामे ते चलण दी समर्था बख्शो। सही प्यारे मेल जिन्हां मिलिया तेरा नाम चेतावे, नानक नाम चढ़दी कला तेरे पाणे। वाहिगुरु जी का खालसा, वाहिगुरु जी का। दोहरा आग्या पई अकाल की, तबे चलायो सब सिखन को हुक्म है गुरु मान्यो। गुरु ग्रंथ जी मान्यो प्रगट गुरां की,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਜੀ ਸਾਤ ਨਾ ਚਾਲੇ ਬਿਨ ਭਜਨਾ ਦਿਖਿਆ ਸਗਲੀ ਚਾਰਾ ਹਰ ਨਾਮ ਕਮਾਵਨਾ ਨਾਨਕ ਇਹੋ ਤਨ ਸਾਰਾ ਸੁਖ ਡਲ ਗੁਰ ਸੇਵੀਐ ਐਨਸ ਸਹਿਜ ਸੁਭਾਅ

ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁਟਹਿ ਨਿਕਟ ਨ ਜਾਈਓ ਦੂਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤਬੋ ਚਿਤਬਨੀ ਉਦਮ ਕਰੋਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਹੁਈ ਵਿਚਾਰ ਤਿਤ ਕਰ ਗਾਵੋ ਸੋਹਿਲਾ ਸੇਵ ਰਿਹੋ ਸੇਜਣ ਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ।

ਕੁਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸੰਭਲਾ ਪਹਿਲਾ

ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਮਨ ਤਾਰਕ ਮੰਡਲ ਜਨਕ ਮੋਤੀ ਧੂਪ ਮਲਿਆਲ ਲੋ ਪਵਨ ਚਬਰੋ ਕਰੇ ਸਗਲ ਬੁਨਰਾਏ ਫੂਨ ਲੰਤ ਜੋਤੀ

ਨਨ ਨੈਨ ਹੈ ਤੋਹੇ ਕੋ ਸਹਿਸ ਮੂਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿੱਚ ਅਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਕੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾ ਤੇਰੇ ਨਾਏ ਵਾਸਾ ਰਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਕੰਡਲ ਕੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਖਤ ਹਾਰਾ ਸਾਧ ਨ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀ

देख तेग पंथ की राज करेगा झूलते निशान रहे लागते दीवान रहे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾ

ਹੋਏ ਲਖ ਦਰਿਆਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖ ਸਾਰ, ਅਸੰਖ

ਹਰ ਅਸੰਖ ਮੂਰਖ ਅੰਧਕ ਹੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰਜਾ ਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾ ਹੇ ਅਸੰਖ ਪਾਪੀ ਪਾਪ ਕਰਜਾ ਹੇ ਅਸੰਖ ਕੂੜਿਆਰ ਕੂੜੇ ਫਿਰਾ ਹੇ ਅਸੰਖ ਮਲੇਸ਼ ਮਲ ਭਖ ਖਾ ਹੇ ਅਸੰਖ

ਕੀਤੇ ਭਗਤ ਨਾ ਹੋਈ। ਸਵਸਥਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ। ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੁਤੀ ਮਾਹੋ।

ਓੜਕ ਓੜਕ ਪਾਲ ਥਕੀ ਵੀਤ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਸਲੂ ਇੱਕ ਤਹਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇ ਇਤੀ ਸੁਰਤ ਨਾ ਪਾਈਆ ਨਦੀਆ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਸਮਨ ਹੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ

ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੁਖ ਭੁਖ ਸਦ ਮਾਰ, ਇਹ ਪੇ ਦਾਤ ਤੇਰੀ ਦਾ ਤਾਰ, ਬੰਦ ਖਲਾਸੀ ਭਾਣੈ ਹੋਈ, ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੀਤੀਆ ਮੋਹਿ ਖਾਏ, ਆਪੇ ਜਾਣੈ ਆਪੇ ਦੀ, ਆਖੈ ਸੇ ਪੇ ਕੇ ਈ ਕੇ ਜਿਸਨੋ ਬਖਸ

ਕੀਤੇ ਕਹਿ ਕਹਿ ਉਠ ਉਠ ਜਾਹੀ ਇਤੇ ਕੀਤੇ ਹੋਰ ਕਰੇ ਹੇ ਤਾਂ ਆਖ ਨਾ ਸਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੇਤੇ ਰਾਗ ਪਰੀ ਸੋ ਕਹੀਅਨ ਕੇਤੇ ਗਾਵਣ ਹਾਰੇ ਗਾਵੈ ਤੁਣ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਜਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੀ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੀ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੀ ਗਾਵੈ

0: ਸਿਮਰਨ ਦਰ ਕੇ ਮਾਨੇ,
1: ਪ੍ਰਭ ਕੇ ਸਿਮਰਨ ਹੋਏ ਸੋ ਭਲਾ,
0: ਪ੍ਰਭ ਕੇ ਸਿਮਰਨ ਸੋ ਫਲ ਭਲਾ,
1: ਸੇ ਸਿਮਰਹਿ ਜਨ ਆਪ ਸਿਮਰਾਈ,
0: ਨਾਨਕ ਤਾਕੇ ਲਾਗੋ ਪਾਏ,
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ,
0: ਪ੍ਰਭ ਕੇ ਸਿਮਰਨ ਉਤਰੇ ਮੂਚਾ।

0: ਬੇਦ ਮਾਹੇ ਸਮਾਏ
1: ਪ੍ਰਭ ਜੀ ਵਸਹਿ ਸਾਧ ਕੀ ਰਸਨਾ
0: ਨਾਨਕ ਧਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰਹਿ ਸੇ ਤਨਵੰਤੀ
0: ਪ੍ਰਭ ਕੋ ਸਿਮਰੇ ਸੇ ਪਤਵੰਤੀ
1: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
0: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੀ
0: ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੀ
1: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
0: ਪ੍ਰਭ ਕੋ ਸਿਮਰੇ ਸਦਾ ਵਨਾਸੀ
1: ਸਿਮਰਨ ਤੇ ਲਾਗੇ ਜਨ ਆਪ ਦਇਆਲਾ
0: ਨਾਨਕ ਜਨ ਕੀ ਮੰਗੇ ਰਵਾਨਾ
1: ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ
0: ਪ੍ਰਭ ਕੋ ਸਿਮਰੇ ਤੇ ਸਦ ਬਲਿਹਾਰੀ
1: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੀ
0: ਪ੍ਰਭ ਕੋ ਸਿਮਰੇ ਤੇ ਸੁਖ ਵਿਹਾਰੀ
1: ਪ੍ਰਭ ਕੋ ਸਿਮਰੇ

ਪ੍ਰਭ ਕੇ ਸਿਮਰਨ ਨਿਹ ਚਲ ਆਸਨ, ਪ੍ਰਭ ਕੇ ਸਿਮਰਨ ਅਨਹਦ ਚੁਨਕਾਰ, ਸਿਮਰਹਿ ਸੀਜਨ ਜਿਨ ਕੋ ਪ੍ਰਮਯਾ, ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਪੈ ਸਿਦ ਜਤੀ ਦਾਤੀ, ਹਰ ਸਿਮਰਨ ਧਾਰੀ ਸਭ ਧਰਨਾ, ਹਰ ਸਿਮਰਨ ਕੀਓ ਸਗਲ ਅਕਾਰ।

0: ਕੋਟ ਪਾਪਰ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖਲੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਖ ਕਰੋਰੀ ਬੰਧਨ ਪਰ
0: ਹਰ ਕਾ ਨਾਮ ਜਪਤ ਨਿਸਤਰ
1: ਅਨੇਕ ਮਾਇਆ ਰੰਗ ਤਿਖ ਨਾ ਬੁਝਾਵੇ
0: ਹਰ ਕਾ ਨਾਮ ਜਪਤ ਆਗਾਵੇ
1: ਜਿਹ ਮਾਰਗ ਇਹੋ ਜਾਤ ਅਕੇਲਾ
0: ਜੇ ਹਰ ਨਾਮ ਸੰਗ ਹੋ ਸਹਿ
1: ਐਸਾ ਨਾਮ ਮਨ ਸਦਾ ਧਿਆਈਐ
0: ਨਾਨਕ ਗੁਰਮੁਖ ਪਰਮ ਗਤ ਪਾਈਐ
1: ਛੂਟਤ ਨਹੀਂ ਕੋਟ ਲਖ ਬਾਹੀ
0: ਨਾਮ ਜਪਤੈ ਪਾਰ ਪਰਾਹੀ
1: ਅਨੇਕ ਵਿਘਨ ਜਹ ਆਏ ਸੰਘਾਰੇ
0: ਹਰ ਕਾ ਨਾਮ ਤਤਕਾਲ ਉਧਾਰੇ
1: ਅਨੇਕ ਜੋਨ

0: ਜਿਹ ਮਾਰ ਕੇ ਗਨੇ ਜਾ ਹੀ ਨਾ ਕੂਸਾ
1: ਹਰ ਕਾ ਨਾਮ ਮੁਹਾ ਸੰਗ ਤੋ
0: ਜਿਹ ਪੈਡੇ ਮਹ ਅੰਧ ਗੁਬਾਰਾ
1: ਹਰ ਕਾ ਨਾਮ ਸੰਗ
0: ਜਿਹ ਪੰਥ ਤੇਰਾ ਕੋ ਨਾ ਸੁਣਿਆਨੂ
1: ਹਰ ਕਾ ਨਾਮ ਤੈ ਨਾਲ ਪਛਾਨ
0: ਜਿਹ ਮਹਾ ਭਯਾਨ ਤਪਤ ਬਹੁ ਕਹਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਿਹ ਤ੍ਰਿਖਾ ਮਨ ਤੁਝ ਆ ਕਰ ਰਖੇ
1: ਨਾਨਕ ਹਰ ਹਰ ਅੰਮ੍ਰਿਤ ਵਰਤ
0: ਭਗਤ ਜਨਾ ਕੀ ਵਰਤਨ ਨਾਮ
1: ਸੰਤ ਜਨਾ ਕੇ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੇ ਨਾਮ ਉਦਰੇ ਜਨ ਕੋ
0: ਹਰ ਜਸ ਕਰਤ ਸੰਤ ਦਿਨ ਰਾਤ ਹਰ ਜਨ ਕੇ ਹਰ ਨਾਮ ਨਿਧਾਨ ਮੰਤਨ ਰੰਗ ਰਤੇ ਰੰਗ ਇਕ ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਨਾਮ ਜਨ ਕੋ ਤ੍ਰਿਪਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਨਾਮ ਜਪਤ ਕਾ ਪਰੇ ਨਾ ਭੰਗ।

0: ਨੌਖੰਡ ਪ੍ਰਿਥਵੀ ਫਿਰੈ ਚਿਰਜੀਵੈ
1: ਅਗਨ
0: ਮਾਹੀ ਹੋਮਤ ਪ੍ਰਾਨ ਨਿਵਲੀ ਕਰਮ ਕਰੇ ਬਹੁ ਆਸਨ ਨਿਮਖ ਕਰ ਸਰੀਰ ਕਟਾਵੈ ਹਰ ਕੇ ਨਾਮ ਸਮ ਸਰ ਕਸ਼ ਨਾ

0: ਆਪ ਹੋਵਿਆ
1: ਪੈ ਅਨੇਕ ਜਤਨ ਕਰ ਤਿਸ ਨਾ ਤਰਾ ਪੈ
0: ਇਹ ਅਨੇਕ ਅਗਨ ਨਹੀਂ ਬੁਝੇ
1: ਕੋਟ ਅਪਾਰ ਦਰ ਗਏ ਨਹੀਂ ਸੀ
0: ਛੂਟਸ ਨਾਹੀ ਉਭ ਪਿਆਲ
1: ਹੋਏ ਤੇ ਆਪੇ ਮਾਇਆ ਜਾ
0: ਅਵਰ ਕਰਤੂਤ ਸਗਲੀ ਜਮ ਡੰਨ
1: ਗੋਵਿੰਦ ਭਜਨ ਮੈਂ ਤੈਨੇ ਮਾਨ

0: ਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਨ ਘਟ ਘਟ
0: ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ
1: ਦੇਖੇ ਸਗਲ ਸੇ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨੇ ਲਿਵਾ
0: ਨਿਰਧਨ ਕੋ ਤਨ ਤੇਰੋ ਨਾਉ
1: ਨਿਥਾਵੇ ਕੋ ਨਾ ਤੇਰਾ ਤਾਉ
0: ਨਾਨਕ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾ ਕੋ ਦੇਹੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤਮਿਤ ਜਨ ਹੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਈ
1: ਨਾਨਕ ਅਵਰ ਨ ਜਾਣਸ ਕੋਈ
0: ਸਰਵ ਧਰਮ ਹੈ ਸ੍ਰੇਸ਼ਟ ਧਰਮ

0: ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ ਜਿਹ ਪ੍ਰਸਾਦ ਪੀਵ ਹੈ ਸੀਤਲ ਜਲ
1: ਸੁਖਦਾਈ ਪਵਨ ਪਾਵ ਕਮਲ
0: ਜਿਹ ਪ੍ਰਸਾਦ ਭੁਗ ਹੈ ਸਭ ਰਸ
1: ਸਗਲ ਸਮਗਰੀ ਸੰਗ ਸਾਥ
0: ਜਿਹਨੇ ਹਸਤ ਪਾਵ ਕਰਨ ਨਿਤ ਰਸਨਾ ਐਸੇ ਦੁਖ ਮੂੜ ਅੰਧ ਵਿਆਪੀ ਆਦਿ ਅੰਤ ਜੋ ਰਖਨਹਾਰ
1: ਪ੍ਰੀਤ ਨਾ ਕਰੇ
0: ਜਾ ਕੀ ਸੇਵਾ ਨਵ ਨਿਤ ਪਾਵੇ ਜੋ ਠਾਕੁਰ ਸਤ ਸਦਾ ਹਜੂਰੀ ਜਾ ਕੀ ਟਹਿਲ ਪਾਵੇ ਦਰ ਗਹਿਮਾਨ ਸਦਾ ਸਦਾ ਇਹ ਭੂਲਨ ਹਾਰ
1: ਰਾਖਣ
0: ਤਿਆਗ ਕੌਡੀ ਸੰਗ ਰਚ ਜੋ ਛੱਡਣਾ ਸੁ ਅਸਰ ਕਰ ਮਨ ਛੋੜ ਜਾਏ ਤਿਸਕਾ ਆਸ਼ਰਮ ਕਰੇ ਚੰਦਨ ਲੇਪ ਉਤਾਰੇ ਧੋਈ ਅੰਧਕੂਪ ਹੈ ਪਤਤ ਬਿਕਰਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਬਾਹਰ ਭੇਖ ਅੰਤਰ ਮਲ ਮਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਅਗਨ ਬਾਹਰ ਤਨ ਸਵਾਹ ਜਾ ਕੇ ਅੰਤਰ ਵਸੇ ਪ੍ਰਭ ਆਪ।

0: ਜਿਸ ਦਿਨ ਆਪਣਾ ਹੁਕਮ ਮਨਾਇਆ
1: ਸਰਬ ਥੋਖ ਨਾਨਕ ਤਿਨ ਪਾਇਆ
0: ਅਗੰਤ ਸਾਹੂ ਆਪਣੀ ਦੇ ਰਾਸ
1: ਖਾਤ ਪੀਤ ਵਰਤੇ ਆਨੰਦ ਰਾਸ
0: ਆਪਣੀ ਅਮਾਨ ਕੁਛ ਬਹੁਰ ਸਾਹੂਲੀ
1: ਅਗਿਆਨੀ ਮਾਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੇ
1: ਔਰ ਇਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸ ਤਿਸ ਆਗਿਆ ਰੱਖੇ।

0: ਜੋਤੀ ਸਹਿਸੋ ਚਾਲਨ ਹਾਰ ਬਟਾਊ ਸਹਿਜੋ ਲਾਵੈ ਨੀਰ
1: ਹੱਥ ਨਾ ਆਵੇ
0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
1: ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸਬਾਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੁਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸਵ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ
0: ਮਿਥਿਆ ਧਰੁਹ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗਮਾਨ
0: ਅਸਤ੍ਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਮਿਥਿਆ ਸਰਵਨ ਪਰ ਨਿੰਦਾ ਸੁਨ ਹੈ
1: ਮਿਥਿਆ ਹਸ ਪਰ ਦਰ ਕੋਇ
0: ਮਿਥਿਆ ਨੇਤਰ ਪਿਖਤ ਪਰ ਤ੍ਰੈ ਰੂਪਾ
1: ਮਿਥਿਆ ਰਸਨਾ ਭੋਜਨ ਆਨੇ ਸੁਆ

ਬਿਨ ਸਿਮਰਨ ਦਿਨ ਰਹਿਣ ਬ੍ਰਥਾ ਬਿਹਾਈ ਗੋਬਿੰਦ ਭਜਨ ਬਿਨ ਬ੍ਰਥੇ ਸਭ ਕਾਮ ਧਨ ਧਨ ਤੇਜ ਜਨ ਜਿਹ ਘਟ ਬਸਿਉ ਹਰ ਨਾਮ ਰਹਿਤ ਅਵਰ ਕਛ ਅਵਰ ਕਮਾਵਤ ਜਾਨਣ ਹਰ ਪ੍ਰਭੂ ਪਰਬੀਨ ਅਵਰ ਉਪਦੇਸ ਆਪ ਨਾ ਕਰੇ।

0: ਦ੍ਰਿੜ੍ਹ ਅਵਰਹ ਨਾਮ ਜਪਾਵੇ
1: ਨਾਨਕ ਹੋ ਵੈਸਨੋ ਪਰਮ ਗਤ ਪਾਵੇ
0: ਭਗਉਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੇ ਦੁਸਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ
1: ਕਰ ਪੂਜੇ ਸਗਲ ਪਾਲ ਬ੍ਰਹਮ
0: ਸਾਧ ਸੰਗ ਪਾਪਾ ਮਲਖ ਹੋਵੇ
1: ਇਸ ਭਗਉਤੀ ਕੀ ਮਤ ਉਤਮ ਹੋਵੇ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ ਹਰ ਕੇ ਚਰਨ ਹਿਰਦੈ ਵਸਾਵੇ
1: ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ
0: ਸੋ ਪੰਡਿਤ

0: ਜੋ ਜਪੈ ਤਿਸ ਕੀ ਗਤ ਹੋਈ
1: ਸੰਗ ਪਾਵੇ ਜਨ ਕੋ
0: ਕਰ ਕਿਰਪਾ ਅੰਤਰ ਉਰ ਧਾਰੇ
1: ਪ੍ਰੇਤ ਮੁਗਰ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗਲ ਗੁਣ ਗਾਵੇ
0: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
1: ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ
0: ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਰਾਂਦਰ ਪਾਏ ਤਿਨ ਪਾਰ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰਗੇ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਇਸ ਦਾਸ ਕੋ ਸਭ ਸੋ ਜੀ ਪਰੇ
0: ਸਗਲ ਸੰਗ ਆਤਮ ਉਦਾਸ
1: ਐਸੀ ਜੁਗਤ ਨਾਨਕ ਰਾਮਦਾਸ
0: ਪ੍ਰਭ ਕੀ ਆਗਿਆ ਆਤਮ ਹਿਤਾਵੇ
1: ਜੀਵਨ ਮੌਤ ਸੋ ਕਹਾਵੇ
0: ਤੈਸਾ ਹਰਕ ਤੈਸਾ ਉਸ ਸੋਗ
1: ਸਦਾ ਅਨੰਤ ਨਹੀਂ ਬਿਓ
0: ਤੈਸਾ ਸਵਰਨ ਤੈਸੀ ਉਸ ਮਾਟੀ
1: ਤੈਸਾ ਅਮਰ ਤੈਸੀ ਵੇਖਾਟੀ
0: ਤੈਸਾ ਮਾਨ ਤੈਸਾ ਵੇ

0: ਹੁਕਮ ਊਚ ਨੀਚ ਵਿਵਹਾਰ
1: ਕਰ
0: ਕਰ ਦੇਖੇ ਆਪਣੀ ਵਡਿਆਈ ਪ੍ਰਭਾਵੇ ਮਨੁੱਖ ਗਤ ਪਾਵੇ ਪ੍ਰਭਾਵੇ ਬਿਨ ਸਾਸ ਤੇ ਰੱਖੇ ਪ੍ਰਭਾਵੇ ਤਾਂ ਪਤ ਤੋਂ ਉਧਾਰ ਦੋਹਾ ਸ੍ਰਿਆ ਕਾ ਆਪ ਸੁਆਮੀ ਜੋ ਪਾਵੇ ਸੋ ਕਾਰ ਕਰਾਵੇ ਕਹ ਮਨੁੱਖ ਤੇ ਕਿਆ ਹੋਏ ਆਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲਈ ਅਣਜਾਣਤ ਵਿਖਿਆ ਮਹਿ ਰਚੇ ਪਰਮੇ ਭੁਲਾ ਦਹਿ ਦਿਸਤਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੀ ਫਿਰ ਮੈਂ ਨੀਚ ਕੀਟ ਕੋ ਰਾਜ ਜਾ ਕਾ ਦ੍ਰਿਸ਼ਟ ਕਸ਼ੂ ਨਾ ਆਵੇ ਜਾ ਕੋ ਆਪਣੀ ਕਰੇ ਬਖਸੀਸ ਜੀਓ ਪਿੰਡ ਸਭ ਤਸਕੀ ਰਾਸ ਆਪਣੀ ਬਣਤ ਆਪ ਬਣਾਈ ਇਸ ਕਾ ਬਲ ਨਾ ਹੀ ਸਹਾਥ ਆਗਿਆਕਾਰੀ ਬਪਰਾ ਜੀਓ ਕਬਹੂ ਊਚ ਨੀਚ ਮਹਿ ਬਸੇ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਬੇਤਾ ਬ੍ਰਹਮ ਵਿਚਾਰ ਕਬਹੂ ਨਿਰਤ ਕਰੇ ਬਹੁ ਭਾਤ ਕਬਹੂ ਮਹਾ ਕ੍ਰੋਧ ਵਿਕਰਾਲ ਕਬਹੂ ਹੋਏ ਬਹਿ ਬਡ ਰਾਜਾ ਕਬਹੂ ਅਬ ਕੀਰਤ ਮਹਿ ਆਵੇ ਜੋ ਪ੍ਰਭ ਰਾਖੇ ਤਿਵ ਹੀ ਰਹੇ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਨਾਨਾ ਰੂਪ ਜਾ ਸਵਾਗੀ ਦਿਖਾਵੇ ਜੋ ਤਿਸ ਭਾਵੇ ਸੋਈ ਹੋਈ ਕਬਹੂ ਸਾਧ ਸੰਗਤ ਹੋ ਪਾਵੇ ਅੰਤਰ ਹੋਏ ਗਿਆਨ ਪ੍ਰਗਾਸ ਮੰਤਰ ਨਾਮ ਰਤੇ ਇਕ ਰੰਗ ਜੋ ਜਲ ਮਹਿ ਜਲ

ਬਹੁਲਸਕਰ ਮਾਨਖ ਉਪਰ ਕਰੇ ਆਸ ਸਭ ਤੇ ਆਪ ਜਾਣੇ ਬਲਵੰਤ ਕਿਸੇ ਨਾ ਬਦੇ ਆਪ ਅਹੰਕਾਰੀ ਗੁਰ ਪ੍ਰਸਾਦ ਜਾ ਕੇ ਮਿਟੇ ਅਭਿਮਾਨ ਕੋੜ ਕਰਮ ਕਰੇ ਹੋ ਤਹਾਰੀ ਅਨੇਕ ਤਪੱਸਿਆ ਕਰੇ ਅਹੰਕਾਰ ਅਨੇਕ ਜਤਨ ਕਰ ਆਤਮ ਨਹੀਂ ਦਰਵੇ ਆਪਸ ਕੋ ਜੋ ਭਲਾ ਕਹਾਵੇ ਸਰਵ ਕੀ ਰੇਨ ਜਾ ਕਾ ਮਨ ਹੋਈ ਜਬ ਲਗ ਜਾਣੇ ਮੁਝ ਤੇ ਕਛ ਹੋਈ।

0: ਕਪਤ ਆਵੇ ਖਪ ਖਪ ਮਰੇ
1: ਬਿਨਾ ਸੰਤੋਖ ਨਹੀਂ ਕਉ ਰਜ
0: ਮਨੋਰਥ ਬਿਰਥੇ ਸਭ ਕਾ
1: ਨਾਮ ਰੰਗ ਸਰਬ ਸੁਖ ਹੋਈ
0: ਭਾਗੀ ਕਿਸੇ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ
0: ਸਦਾ ਸਦਾ ਨਾਨਕ ਹਰ ਜਾ
1: ਕਰਨ ਕਰਾਵਨ ਕਰਨ ਹਾਰ
0: ਜਿਸਕੇ ਹਾਥ ਕਹਾ ਵਿਚਾਰ
1: ਜੈਸੀ ਦ੍ਰਿਸ਼ਟ ਕਰੇ ਤੈਸਾ

0: ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਸਰਬ ਜੋਨ ਪਾਈ ਸੰਤਨ ਕੇ ਦੁਖਨ ਤ੍ਰਿਸ਼ਨਾ ਮਹਿ ਜਲੇ ਸੰਤ ਕੇ ਦੁਖਨ ਤੇਜ ਸਭ ਜਾਈ ਸੰਤ ਦੁਖੀ ਕਾ ਥਾਉ ਕੋ ਨਾਹੀ
1: ਸੰਤ ਪਾਵੇ ਤਾਂ ਉਹ ਵੀ ਕਤ ਪਾਈ
0: ਸੰਤ ਕੇ ਨਿੰਦਕ ਮਹਾਤ ਤਾਈ ਸੰਤ ਕੇ ਨਿੰਦਕ ਮਹਾ ਤਿਆਰ
1: ਸੰਤ ਕੇ ਨਿੰਦਕ ਪਰਮੇਸ਼ਰ ਮਾਰ
0: ਸੰਤ ਕੇ ਨਿੰਦਕ ਰਾਜ ਤੇ ਹੀਨ ਸੰਤ ਕੇ ਨਿੰਦਕ ਕੋ ਸਰਵ ਰੂਗ ਸੰਤ ਕੇ ਨਿੰਦਾ ਦੁਖ ਮਹਿ ਦੁਖ
1: ਸੰਤ ਪਾਵੇ ਤਾਂ ਉਸ ਕਾ ਪਈ ਹੋਏ ਮੋਹ
0: ਸੰਤ ਕਾ ਦੁਖੀ ਸਦਾ ਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ
0: ਸੰਤ ਕੇ ਦੁਖੀ ਕੋ ਡਾਨ ਲਾਗੇ
1: ਸੰਤ
0: ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਜਨਮੈ ਮਰੇ ਸੰਤ ਕੇ ਦੁਖੀ ਕੋ ਨਾਹੀ ਠਾਉ
1: ਸੰਤ ਪਾਵੇ ਤਾਂ ਲੈ ਮਲਾਏ
0: ਸੰਤ ਕਾ ਦੁਖੀ ਅਧ ਬੀਚ ਤੇ ਟੁੱਟੇ ਸੰਤ ਕੇ ਦੁਖੀ ਕਾ ਧਿਆਨ ਪਰਮਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ
1: ਸੰਤ ਪਾਵੇ ਤਾਂ ਲੈ
0: ਸੰਤ ਕਾ ਦੁਖੀ ਅਹ ਬਿਲਾਈ
1: ਜਲ ਬਿਹੋਨ ਮਛਲੀ ਤੜਫੜਾ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜ ਸੰਤ ਕਾ ਦੁਖੀ ਛੁਟੇ ਅਕੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਕਿਰਤ ਨਿੰਦਕ ਕਾ ਤੁਰ ਹੀ ਪਾਇਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਈ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਈ ਭਇਆ ਕਿਰਤ ਨਾ ਮਿਟੈ ਕੋਈ ਸਭ ਘਟ ਤਿਸਕੇ ਉਹ ਕਰਨੈ ਹਾਰ
1: ਸਦਾ ਤਿਸਕੋ ਨਮਸਕਾਰ।

0: ਸਭ ਸਮਾਇਆ
1: ਸੋਧਤ ਸੋਧਤ ਸੋਧਤ ਸੀ ਜਿਆ
0: ਪਰ ਸਾਤਾ ਸਭ
1: ਜਿਆ ਜਉ ਦੇਖੋ ਤਉ ਸਭ ਕਿਛੁ ਮੂਲ
0: ਨਾਨਕ ਸੋ ਸੁਖਮ ਸੋਈ ਅਸਤੁ
1: ਨਹਿ ਕਿਛੁ ਜਨਮੈ ਨਹਿ ਕਿਛੁ ਮਰੈ
0: ਆਪਨ ਚਲਤਾ ਆਪ ਹੀ ਕਰੈ
1: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ
0: ਆਗਿਆਕਾਰੀ ਤਾਰੀ ਸਭ ਸ੍ਰੇਸ਼ਟ
1: ਆਪੇ ਆਪ ਸਗਲ ਮਹਿ

0: ਉਤਰੇ ਤਨਮਨ
1: ਪ੍ਰਭ ਕੇ ਸੇਵਕ ਸਗਲ ਉਧਾਰਨ ਆਪੇ ਮਿਲ ਲਏ ਕਿਰਪਾਲ ਉਨਕੀ ਸੇਵਾ ਸੋਈ ਲਾਗ
0: ਕਿਰਪਾ ਕਰੇ ਬਡਭਾਗੇ
1: ਨਾਮ ਜਪਤ ਪਾਵਹਿ ਬਿਸਰਾਮ
0: ਨਾਨੇ ਤੇ ਪੁਰਖੋ ਉੱਤਮ ਕਰਮਾ
1: ਜੋ ਕੁਛ ਕਰੇ ਸੋ ਪ੍ਰਭ ਕੇ ਰੰਗ
0: ਸਦਾ ਸਦਾ ਵਸੇ ਹਰ
1: ਸਹਿਜ ਸੁਭਾਏ ਹੋ ਵੈਸੋ ਹੋਈ
0: ਕਰਨੇ ਹਾਰ ਪਛਾਣੇ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਾਧੈ ਸਾਧਿਸਤਾਨਾ
1: ਜਿਸ ਤੇ ਉਪਜੇ ਤਿਸ ਮਾਹਿ

0: ਸਾਧ ਮਨੇ ਸਮਨ
1: ਜੋ ਪਾ ਖਾਣ ਨਾਵ ਚੜਤਰ
0: ਗਿਆਨੀ ਗੁਰ ਚਲ ਲਗਤ ਨਿਸਤਰ
1: ਜੋਂਦ ਕਰ ਦੀਪਕ ਪ੍ਰਗਾਸ
0: ਗੁਰਦਾਸਨ ਦੇਖ ਮਨ ਹੋਏ ਵਿਗਾਸ
1: ਜੋ ਮਹਾਂ ਧਿਆਨ ਮਹਿ ਮਾਰਗ ਪਾਵੇ
0: ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ
1: ਤਨ ਸੰਤਨ ਕੀ ਬਾਤ

0: ਸਭਜਨ ਸਦਾ ਸਦਾ ਦਿਨ ਰਹਿਣੀ
1: ਸਾਤੇ ਉੱਚ ਨਿਰਮਲ
0: ਕਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋ ਜਨ ਨਿਰਮਲ ਦੀਆ
0: ਜਾ ਕੇ ਮਨ ਗੁਰ ਕੀ ਪ੍ਰਤੀਤ
1: ਤੇ ਜਨ ਆਵੇ ਹਰ ਪ੍ਰਭ ਜੀ
0: ਭਗਤ ਭਗਤ ਸੁਣੀਐ।

ਅਨੰਦ ਰੂਪ ਮੰਗਲ ਸਦ ਜਾਕ ਰਾਜ ਮਹਿਰਾਜ ਯੁਗ ਮਹਿ ਜੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਜਾ ਕੇ

0: ਨਾਨਾ ਚਲਤ ਕਰੇ ਖਨਮਾਹੀ ਨਾਨਾ ਵਿਦ ਕਰ ਬਨਤ ਬਨਾਈ ਸਭ ਕਟ ਤਿਸਕੇ ਸਭ ਤਿਸਕੇ ਠਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਪ੍ਰਿਆ ਸਭਵਨ ਕਿਰਪਾ ਜਿਸ ਆਪਣੇ ਨਾਮ ਲਾਈ
1: ਚੌਥੇ ਪਦਮੇ ਸੋ ਜਨ
0: ਰੂਪ ਸਤ ਜਾ ਕਾ ਸਤ ਅਸਥਾਨ
1: ਸਤ ਕੇ ਬਲ

0: ਸਤ ਬਚਨ ਸਾਧੂ
1: ਉਪਦੇਸ਼
0: ਨਿਰਤ ਬੂਝੈ ਜੇ ਕੋਈ
1: ਨਾਮ ਜਪਤਾ ਕੀ ਗਤ ਹੋਇ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ
1: ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨਾ ਜਾਣੈ ਕੀਆ
1: ਨਾਨਕ ਜੋਤਿਸ ਭਾਵੇ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ
1: ਜਿਨ ਬੂਝਿਆ ਤਿਸ ਸਵਾਦ
0: ਪ੍ਰਭ ਕੈ ਰੰਗ ਰਾਚ ਜਨ ਰਹੇ।

0: ਸਤ ਸਬ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਕਤਾ
1: ਸੁਰਤ ਸਤ ਸਾਜ ਸੁਣਤਾ
0: ਬੁਜਨ ਹਾਰ ਕੋ ਸਤ ਸਬ ਹੋਈ
1: ਨਾਨਕ ਸਤ ਸਤ ਪ੍ਰਭ ਸੋਈ
0: ਸਤ ਸਰੂਪ ਹਿਰਦੈ ਜਨਮਾਨਿਆ
1: ਨਾਨਕ ਰਾਵ ਤੇ ਅਨਮੋਲ ਪਛਾਣਿਆ
0: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ
1: ਸਤ ਗਿਆਨ ਤੇ ਸਮਾਨ ਪ੍ਰਗਟਾਇਆ
0: ਨਿਰਭਉ ਹੋਏ ਬਸਾਨਾ
1: ਜਿਸ ਦੇ ਉਜਿਆ ਤੇ ਸਮਾਏ ਸਮਾਨ

0: ਗੁਰਦੁਰ ਮਤ ਮਲ
1: ਸਤਿਗੁਰ
0: ਸਿੱਖੇ ਬੰਧਨ ਕਟ ਸਤਿਗੁਰ ਸਿੱਖ ਕਾ ਨਾਮ ਧਨ ਦੀ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ
1: ਸਤਿਗੁਰ ਸਿੱਖੋ ਜੀ ਨਾਲ
0: ਗੁਰ ਕੇ ਗ੍ਰਹਿ ਸੇਵਕ।

0: ਪਰਮੇਸ਼ਰ ਕੀ ਗਾਜਾ।
1: ਸੋ ਸਤਿਗੁਰ ਜੀ ਸਰਦੈ ਹਰ ਨਾਉ,
0: ਅਨੇਕ ਵਾਰ ਗੁਰ ਕੋ ਬਲ ਜਾ,
1: ਸਰਬ ਨਿਧਾਨ ਜੀ ਕਾ ਦਾਤਾ,
0: ਆਠ ਪੈਰ ਪਾਰ ਬ੍ਰਹਮ ਰੰਗ ਰਾਤਾ,
1: ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ,
0: ਏਕੇ ਆਪ ਨਾਹੀ ਕਛ ਭਰਮ,
1: ਸਹਸ ਸਿਆਣਪ ਲਇਆ ਨਾ ਜਾਈਐ,
0: ਨਾਨਕ ਐਸਾ ਗੁਰ ਬੜ ਭਾਗੀ ਬਾਈ,
1: ਸਫਲ ਦਰਸ਼ਨ ਪੇਖਤ ਪੁਨੀਤ,
0: ਪਾਸ ਜਦ ਕਾ ਨਿਰਮਲ ਰੀਤ,
1: ਭੇਟਕ ਸੰਗ ਰਾਮ ਗੁਣ ਰਵੀ,
0: ਪਾਰ ਬ੍ਰਹਮ ਕੀ ਦਰ ਗਏ ਗਵੇ,
1: ਸੁਣ ਕਰ ਵਚਨ ਕਰਨ ਆਗਾਨੀ,
0: ਮਨ ਸੰਤੋਖਾ ਦਮ ਪਦਿਆਨੀ,
1: ਪੂਰਾ ਗੁਰ ਅਖਿਆਓ ਜਾ ਕਾ ਮੰਤਰ,
0: ਅਮਰੇ ਦੇਸ ਪੇਕੇ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਈ,
0: ਨਾਨਕ ਜਿਸ ਭਾਵੇ ਤਿਸ ਲਏ ਮਲਾਈ,
1: ਜਿਹਵਾ ਏਕ ਉਸਤਤ ਅਨੇਕ,
0: ਸਤ ਪੁਰਖ ਪੂਰਨ ਭਾਵੇ,
1: ਆਹੂ ਬੋਲ ਨਾ ਪਹੁੰਚਤ ਪ੍ਰਾਨੀ,
0: ਅਗਮ ਗੋਚਰ ਪ੍ਰਭ ਨਿਰਵਾਨ,
1: ਨਿਰਾਹਾਰ ਨਿਰਵੈਰ ਸੁਖਦਾਈ,
0: ਨਾ ਕੀ ਕੀਮਤ ਕਿਨੇ ਨਾ ਪਾਈ,
1: ਅਨੇਕ ਭਗਤ ਬੰਧਨ ਨਿਤ ਕਰਹਿ,
0: ਜਨ ਕਮੈ ਹਿਰਦੈ ਸਿਮਰੈ,
1: ਸਦ ਬਲਿਹਾਰੀ ਸਤਿਗੁਰ ਆਪਣੇ,
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ,
1: ਇਹ ਵਰਸ ਪਾਵੇ ਜਨ ਕੋਈ,
0: ਅੰਮ੍ਰਿਤ ਪੀਵੇ ਅੰਮ੍ਰਿਤ ਸੋਏ।

0: ਸੰਸਾਰ ਦੀਪਕ ਪ੍ਰਗਾਸੀ
1: ਨਾਨਕ ਪਰਮੈ ਦੁਖ ਤੈ ਤੈਨਾਸੀ
0: ਸਭ ਤੁਮਾਹੇ ਠਾੜ ਵਰਤਾਈ
1: ਅੰਧ ਪਿਆ ਦੁਖ ਨਾਠੇ ਭਾਈ
0: ਜਨਮ ਮਰਨ ਕੇ ਮਿਟਿਆ ਦਿਸੀ
1: ਸਾਧੂ ਕੇ ਪੂਰਨ ਉਪਦੇਸ
0: ਭਗਤੂ ਕਾ ਨਿਰਭਉ ਹੋਇ ਬਸੀ
1: ਸਗਲ ਵਿਆਮਾਂ ਤੇ ਖੈ ਨਸੀ
0: ਜਿਸਕਾ ਸਾਤਨ ਕਿਰਪਾ ਧਾਰੀ
1: ਸਾ ਸੰਗ ਜਪ ਨਾਮ ਮਰਾਰੀ
0: ਸਤਿ ਭਾਈ ਜੂ ਕੇ ਪਰਮ ਗਵਨ
1: ਸੋ ਨਾਨਕ ਹਰਿ ਹਰਿ ਜਸ ਸਰਵਨ
0: ਗੁਣ ਆਪ ਸਰਗੁਣ ਪੀਓ ਹੀ
1: ਕਰਾ ਦਾਜੇ ਸਗਲੀ

0: ਤਦ ਵਿਚਾਰ ਕਹੇ ਜਨ ਸਾਚਾ
1: ਜਨਮ ਰੇ ਸੋ ਕਾਚੋ ਕਾਚਾ
0: ਆਵਾ ਗਮਨ ਮਟੈ ਪ੍ਰਭ ਸੀਵ
1: ਆਤਿਆ ਸਨ ਗੁਰਦੇ
0: ਔਰ ਤੁਮ ਜਨਮ ਕਾ ਹੋਏ ਉਧਾਰ
1: ਹਰਾ ਸਿਮਰਨ ਪ੍ਰਾਨ ਧਾਰ
0: ਨਿਕੋ ਪਾਵਨ ਛੂਟ ਨਹਾਰੀ
1: ਸਿਮਰ ਸਾਸ ਵੇਦ ਵਿਚਾਰ
0: ਹਰ ਕੀ ਭਗਤ ਕਰੋ ਮਨ ਲਾਈ
1: ਮਨ ਵਚਨ ਨਾਨਕ ਬਲਵਾ
0: ਸਤਨਾ ਚਾਲਸ ਤੇਰੇ ਧਨ
1: ਕਿਆ ਲਬਡਾਵੇ ਮੂਰਖ ਮਨ
0: ਸੋਤ ਮੀਤ ਕੁਟੰਬ ਅਰ ਬਨੰਤਾ
1: ਨਿਤੇ ਕਹੋ ਤਾ ਕਵਨ ਸਨਾਤ
0: ਰਾਜ ਰੰਗ ਮਾਇਆ ਵਿਸਥਾਰ
1: ਨਿਤੇ ਕਹੋ ਕਮ ਛਟਕਾ
0: ਅਸ ਹਸੀ ਰਥ ਸਵਾਰੀ ਜਿਨ ਕੀ ਸਭ ਜਨਾ ਬਿਗਾਨਾ
1: ਨਾਮ ਸਾਰ ਨਾਨਕ ਪਛਤਾ
0: ਗੁਰ ਕੀ ਮਤ ਤੂੰ ਲੇਹ ਆ
1: ਨੇ ਭਗਤ ਬਿਨਾ ਬਡ ਬੈਸੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਜੀ
0: ਚਰਨ ਕਮਲ ਰੱਖੋ ਮਨ ਮਾਹੀ
1: ਜਨਮ ਜਨਮ ਕੇ ਤਿਲ ਵਿਖ ਜਾ
0: ਆਪ ਜਪੋ ਅਵਰਾ ਨਾਮ ਜਪਾਵ
1: ਹੋ ਸੰਤ ਕਹਿਤ ਰਹਿਤ ਗਦਵਾ
0: ਸਾਰ ਭੂਤ ਸਤ ਹਰ ਕੋ ਨਾਮ
1: ਸਹਿ ਸੁਭਾਏ ਨਾਨਕ ਗੁਣ ਗਾਵ
0: ਗੁਰ ਗਾਵਤ ਤੇਰੀ

0: ਸੋ ਕਿਆ ਬਿਸਰੈ ਜੇ ਬਿਖਤੀ ਕੱਢ
1: ਜਨਮ ਜਨਮ ਕਾ ਟੂਟਾ ਗਾਣ
0: ਗੁਰਪੂਰੈ ਤਤ ਹੈ ਬੁਝਾਇਆ
1: ਨਵਾ ਬਣਾ ਜਾਨਕ ਜਾਂਦਿਆ
0: ਸਾਜਨ ਸੰਤ ਕਰੋ ਇਹੋ ਕਾਮ
1: ਆਨ ਤੇ ਆਪ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵ
1: ਹੋ ਆਪ ਜਪੋ ਅਵਰੈ ਨਾਮ ਜਪਾਵ
0: ਭਗਤ ਭਾਇ ਤਰੀਐ ਸੰਸਾਰ
1: ਨਿਰ ਭਗਤੀ ਤਨ ਹੋ ਸੀਸ਼ਾ
0: ਸਰਵ ਕਲਿਆਣ ਸੁਖ ਨਿਦ ਨਾਮ
1: ਮੂੜੇ ਜਾਤ ਪਾਏ ਬਿਸਰਾਮ
0: ਸਗਲ ਦੁਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ ਚਾਉ
1: ਮਨ ਤਨ ਅੰਤਰੇ ਈਸ਼ਵਰ
0: ਨੇਤਰੋ ਪੇਖ ਦਰਸ ਸੁਖ ਹੋਈ
1: ਮਨ ਵਿਖਸੇ ਸਾਰ ਚਰਨ ਤੋਂ
0: ਭਗਤ ਜਨਾ ਕੇ ਮੰਤਨ ਰੰਗ
1: ਬਿਰਲਾ ਕੋ ਉਪਾਵੇ ਸੰਗ
0: ਏਕ ਬਸਦੀ ਜੈ ਕਰਮਯਾ
1: ਗੁਰਬਸਾ ਨਾਮ ਜਪ ਲੈ
0: ਤਾਕੀ ਉਪਮਾ ਕਹੀ ਨਾ ਜਾਏ
1: ਨਾਨਕ ਰਹਿਆ ਸਭ ਸਮਾਏ
0: ਪ੍ਰਭ ਬਖਸੰਦ ਦੀਨ ਦਇਆਲ
1: ਭਗਤ ਬਸ਼ਲ ਸਦਾ ਕਿਰਪਾ
0: ਅਨਾਥ ਨਾਥ ਗੋਬਿੰਦ ਗੋਪਾਲ
1: ਸਰਵ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਣ ਕਰਤਾਰ
1: ਭਗਤ ਜਨਾ ਕੇ ਪ੍ਰਾਣ ਦਾ
0: ਜੋ ਜੋ ਜਪੈ ਸੋ ਹੋਏ ਪੁਨੀਤ
1: ਭਗਤ ਪਾਏ ਲਾਵੇ ਮਨੀ
0: ਹਮ ਨਿਰਗੁਨਿਆਰ ਨੀਚ ਅਜਾਨ
1: ਨਾਨਕ ਤੁਮਰੀ ਸਰਮ ਪੁਰਖ ਭਗਵਾਨ
0: ਸਰਵ ਬੈਕੁੰਠ ਮੁਕਤ ਮੋਖ ਪਾਏ
1: ਏਕ ਨਿਮਕਾਰ ਕੇ ਗੁਣ ਗਾਏ
0: ਅਨੇਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਭਾਏ
0: ਬਹੁ ਭੋਜਨ ਕਾ ਪ੍ਰਸੰਗੀਤ
1: ਰਸਨਾ ਜਾਪਤੀ ਹਰ ਹਰ ਨੀ
0: ਭਲੀ ਸੋ ਕਰਨੀ

0: ਭਗਤ ਸਲਈ ਮਿਲਾਈ
1: ਭਗਤ ਕਰੇ ਹਰ ਕੇ ਗੁਣ ਗਾਏ
0: ਅਨੰਤਰ ਵਿਸ਼ਵਾਸ ਕਰ ਮਾਨਿਆ
1: ਕਰਨ ਹਰ ਨਾਨਕ ਇੱਕ ਜਾਣਿਆ
0: ਜਨ ਲਗਾ ਹਰ ਇੱਕ ਨਾਈ
1: ਇਸਕੀ ਆਸ ਨਾ ਵਿਰਥੀ ਜਾਏ
0: ਸੇਵਕ ਕੋ ਸੇਵਾ ਬਨ ਆਈ
1: ਹੁਕਮ ਬੂਝ ਪਰਮ ਪਦ ਬਾਈ
0: ਇਸ ਦੇ ਉਪਰ ਨਹੀਂ ਵਿਚਾਰ
1: ਜਾ ਕੇ ਮਨ ਵਸਿਆ ਅਹੰਕਾਰ
0: ਬੰਧਨ ਤੋਰ ਭਏ ਨਿਰਵੈਰ
1: ਅੰਦਰ ਪੂਜੈ ਗੁਰ ਕੇ ਬੈਰ
0: ਇਹ ਲੋਕ ਸੁਖੀਏ ਪਰਲੋਕ ਸੁਹੇਲੀ
1: ਨਾਨਕ ਹਰ ਪ੍ਰਭ ਆਪੇ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗੁਣ ਗਾਵੋ ਪ੍ਰਭ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ
1: ਗੁਰ ਨਾਮ ਦੇ ਕਾ ਕਰੋ ਅਦਾ
0: ਅੰਮ੍ਰਿਤ ਵਚਨ

0: ਸਗਲ ਸਮਗਰੀ ਏਕ ਸਘਟਮ ਵਾਹਿ
1: ਅਨਕ ਰਾਂਗਨਾ ਨਾਂ ਦਿਸਨਾ
0: ਨੌਨਤ ਅੰਮ੍ਰਿਤ ਪ੍ਰਭ ਕਾ ਨਾਮ
1: ਦੇਹਿ ਮੇਸ ਕਾ ਵਿਸਰਾਮ
0: ਸੁਨ ਸਮਾਦ ਅਨਹਤ ਤਹਿ ਨਾਦ
1: ਤੈ ਨ ਜਾਇ ਅਚਰੈ ਵਿਸਮਾਦ
0: ਤਿਨ ਦੇਖਿਆ ਜਿਸ ਆਪ ਦਿਖਾਈ
1: ਨਾਨਕ ਦੇਂਜਾ ਸੋ ਜੀਵਾ
0: ਸੋਨ ਪਰਸੋ ਬਾਹਰ ਅਨੰਤ।

0: ਸਾਨਾਨਕ ਸੁਖ
1: ਪ੍ਰਾਨ ਸਿਮਰਤ ਮੈਂ ਦੇਖ
0: ਸਸਿਆ ਸੁਨ ਕਤਰ ਮੈਂ
1: ਬਾਣੀ ਪ੍ਰਭ ਕੀ ਸਭ ਕੋ ਬੋਲ ਸਰਵ ਕਲਾ ਕਰ ਖੇਲਿਆ ਖੇਲ ਸਰਵ ਜੋਤ ਮੈਂ ਜਾ ਕੀ ਜੋਤ
0: ਸਵਾਮੀ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ
1: ਸੰਤ ਜਨਾ ਕਾ ਪੇਖਣ ਸਭ ਬ੍ਰਹਮ
0: ਸਾਂਝਨਾ ਕੇ ਹਿਰਦੇ ਸਭ ਧਰਮ
1: ਸੰਤ ਜਨਾ ਸੁਨਹਿ ਸਭ ਬਚਨ
0: ਸਰਵਿਆਪੀ ਰਾਮ ਸੰਗ
1: ਰਚਨਾ ਜਨ ਜਾਤਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕੈ
1: ਜੋ ਜੋ ਹੋਏ ਸੋਈ ਸੁਖ ਮਨ ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇ ਸਮੋਹੀ
1: ਆਪ ਸਤ ਕੀਆ ਸਭ ਸਾਧ

ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਹੁਣ ਸੰਗਤੀ ਰੂਪ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ ਹੋਣਗੇ। ਜਿਨ੍ਹਾਂ ਵੀ ਸੰਗਤਾਂ ਕੋਲ ਸਮਾਂ ਹੋਵੇ, ਆਪ ਜੀ ਨੇ ਕਿਰਪਾ ਕਰਕੇ ਜ਼ਰੂਰ ਹਾਜ਼ਰੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ।

ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਬਖਸ਼ੋ ਜੀ।

ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ।

ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ। ਸਜੇ ਦੀਵਾਨਾਂ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਸੰਗਤੀ ਰੂਪ ਵਿੱਚ ਸ੍ਰੀ ਜਪਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਜੀ ਕੇ ਜਾਪ, ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਪੰਜ ਬਾਣੀਆਂ ਸਮੇਤ ਸ਼ਬਦ ਹਜ਼ਾਰੇ ਜੀ ਕੇ ਜਾਪ ਹੋਏ ਹਨ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਪਾਤਸ਼ਾਹ। ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ, ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਜੀ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਬੀਬੀ ਹਰਲੀਨ ਕੌਰ ਜੀ ਵੱਲੋਂ ਆਪਣੀ ਪਹਿਲੀ ਕਿਰਤ ਕਮਾਈ ਦੇ ਵਿੱਚ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ, ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ, ਦਿਨ ਦੁੱਗਣੀ ਰਾਤ ਅਤੇ ਚੌਗਣੀ ਤਰੱਕੀ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਮਾੜੀ ਭੈੜੀ ਸੰਗਤ ਤੋਂ ਬਚਾ ਕੇ ਰੱਖਣਾ, ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਸਦਾ ਖੁਸ਼ੀਆਂ ਖੇੜੇ ਆਨੰਦ ਮੰਗਲਾਚਾਰ ਬਖਸ਼ਿਸ਼ ਕਰਨੇ। ਬੀਬੀ ਕੁਲਜੀਤ ਕੌਰ ਜੀ ਸਮੁੱਚੇ ਹੀ ਪਰਿਵਾਰ ਵੱਲੋਂ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਭਾਵਨਾਵਾਂ ਨੂੰ ਭਾਗ ਲਾਉਣੇ, ਕਿਰਤ ਕਮਾਈਆਂ ਵਿੱਚ ਵਾਧੇ ਵਰਕਤਾਂ ਬਖਸ਼ਿਸ਼ ਕਰਨੇ, ਕਾਰੋਬਾਰ ਪਰਿਵਾਰ ਰੁਜ਼ਗਾਰ ਵਰਕਤਾਂ ਬਖਸ਼ਣੀਆਂ, ਕਿਰਪਾ ਕਰਨੀ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਸਤਿਗੁਰੂ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ।

ਜਿਓ ਜਿਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲੀਏ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬਜਾਇਆ।

ਸਚਾ ਸਾਵੇਕ ਤੂੰ ਜੋ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸੱਚ ਬਿਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ

0: ਨਾਨਕ ਫਿੱਕੇ
1: ਬੋਲਿਆ ਫਿੱਕੇ ਫਿੱਕੀ ਸੋਏ ਫਿੱਕਾ ਦਰਗਾਹ ਸਦੀਆ ਮੋ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਆ।

ਸਾਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋਵਿਸ।

ਸਾਹਿਬ ਸਦਾ ਸੰਭਾਲਿਆ ਜਿਤ ਕੀਤਾ ਪਾਈਏ ਆਪਣਾ ਸਾਕਾ।

ਅਤਰ ਦੁਤੀਆ ਮਾਲਕ ਸਕਾ ਲਪ ਹੈ ਸੰਗ ਰਾਗਨੀ ਪਾਚੋ ਥਪ ਹੈ ਗੂੰਡ ਕਰੀ ਅਰਦੀਵ ਗੰਧਾਰੀ ਗੰਧਾਰੀ ਸਿਹੁਤੀ ਉਚਾਰੀ।

ਤਾਵਰੀ ਤੇ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੂੰਡ ਗੰਭੀਰ।

ਹੈ ਸੋਰਠ ਗੁਣ ਮਲਾਰੀ ਧੁਨੀ ਪੁਨ ਗਾਵੇ ਹੈ ਆਸਾ ਗੁਣ ਗੁਨੀ ਉੱਚੇ ਸੁਰ ਸੁਹਾ ਪੁਨ ਕੀਨੀ ਮੇਘ ਰਾਗ ਸ ਪੰਚੋ ਚੀਨੀ।

ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤ ਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੀ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭ ਨਾ ਗੱਲਾਂ ਸਮਰੱਥ ਸੁਆਮੀ। ਸੋ ਕਿਆ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੀ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ।

ਆਧਾਰੂ ਵਾਜੇ ਪੰਚ ਸ਼ਬਦ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਵਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੇ ਕੇਸਾਂ ਸੁਬਾਸਾਂ ਸੰਗ ਨਹੀਂ ਬਾਹੀ, ਤਨਾਹ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਹਿ। ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੀ ਤਾਣਿਆਂ ਦੇ ਤਾਣ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗ ਤਰਾਇਆ।

ਧੰਨ ਧੰਨ ਭਗਤ ਕਬੀਰ ਸਾਹਿਬ ਜੀ, ਤਿੰਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ। ਆਪ ਜੀ ਦੀ ਕਿਰਪਾ ਸਦਕਾ ਨਿਰਵਿਘਨਤਾ ਸਹਿਤ ਭੋਗ ਪਾਏ ਗਏ। ਪਾਠੀ ਸਿੰਘਾਂ ਕੋਲੋਂ ਗੁਰਬਾਣੀ ਦੇ ਪਾਠ ਕਰਦਿਆਂ, ਭੋਗ ਪਾਉਂਦਿਆਂ, ਸੇਵਾ ਕਰਦਿਆਂ ਬੇਅੰਤ ਪੁੱਲਾਂ ਬਖਸ਼ ਦੇਣਾ ਜੀ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਭੇਟਾਵਾਂ ਪ੍ਰਵਾਨ ਕਰਨੀਆਂ। ਅੰਮ੍ਰਿਤ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜੀ। ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਪਰਿਵਾਰਾਂ ਵਿੱਚ ਪਰਸਪਰ ਪਿਆਰ, ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾਂ ਬਖਸ਼ਣੀਆਂ ਜੀ। ਸਰਬੱਤ ਦੇ ਕਾਰਜ ਰਾਸ ਕਰਨੇ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਜੀ। ਆਪ ਜੀ ਦੇ ਹਜ਼ੂਰ ਸ੍ਰੀ ਆਸਾ ਕੀ ਵਾਰ ਦੇ ਭੋਗ ਦੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ। ਲੋਕ ਪਰਲੋਕ ਸੇਵਕਾਂ ਦੇ ਪਰਦੇ ਢੱਕਣੇ ਅਤੇ ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸੇਵਕ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ। ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਹੁਣ ਕਿਰਪਾ ਕਰੋ, ਹੁਕਮਨਾਮੀ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਦਿਨ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਪ ਆਗਿਆ ਬਖਸ਼ੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

राम रतन तब पाई है, जो पहले तज है शरीर। कबीर मेरी जात को

ਚਵਲ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਦੇ ਬਿਰਾਜਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਭਗਤ ਕਬੀਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਦੀ ਸੰਪੂਰਨਤਾ ਹੋਈ ਹੈ। ਇਸ ਪਾਠ ਦੀ ਸੇਵਾ ਸੰਗਤ ਵੱਲੋਂ ਕੀਤੀ ਗਈ ਹੈ, ਜਿਸ ਦੇ ਨਾਲ ਅੱਜ ਲੰਗਰਾਂ ਦੀ ਵੀ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਸਾਰੀ ਸੰਗਤ ਨੂੰ ਭਗਤ ਕਬੀਰ ਜੀ ਦੇ ਜਨਮ ਦਿਹਾੜੇ 'ਤੇ ਲੱਖ ਲੱਖ ਵਧਾਈਆਂ ਹੋਵਣ। ਜਿਨ੍ਹਾਂ ਸੰਗਤਾਂ ਵੱਲੋਂ ਇਹ ਸਾਰੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਉਹਨਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਸਤਿਗੁਰੂ ਮਹਾਰਾਜ ਕੀਤੀ ਹੋਈ ਸੇਵਾ ਨੂੰ ਥਾਹੇ ਪਾਉਣ, ਗੁਰਮਤਿ ਦੀਆਂ ਬਖਸ਼ਿਸ਼ਾਂ ਨਾਲ ਨਿਵਾਜਣ। ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਕਬੀਰ ਜੀ ਦੇ 534 ਸ਼ਬਦ ਅੰਕਿਤ ਹਨ। ਆਪ ਜੀ ਦਾ ਜਨਮ 1398 ਈਸਵੀ ਵਿਕਰਮੀ 1455 ਸੰਮਤ ਦਾ ਹੈ। ਪਿਤਾ ਅਲੀ ਨੀਰੂ ਅਤੇ ਮਾਤਾ ਨੀਮਾ ਆਪ ਜੀ ਜੁਲਾਹੇ ਸਨ। ਸਥਾਨ ਬਨਾਰਸ ਦੇ ਵਿੱਚ ਆਪ ਜੀ ਦਾ ਜਨਮ ਹੋਇਆ। ਭਗਤ ਕਬੀਰ ਜੀ ਦਾ ਸਲੋਕ ਹੈ, ਕਬੀਰ ਮਾਨਸ ਜਨਮ ਦਾ ਲੰਬ ਹੈ, ਹੋ ਇਹਨਾਂ ਬਾਰੇ ਬਾਰ ਜਿਉਂ ਬਨ ਫਲ ਪਾਕੇ ਪਏ, ਗਿਰੇ ਬਹੁ ਨ ਲਾਗੇ ਡਾਰ। ਆਓ ਸੰਗਤ ਜੀ, ਐਤਵਾਰ ਜੀ ਦਾ ਦੀਵਾਨ ਦੀ ਸ਼ੁਰੂਆਤ ਕਰਦੇ ਹੋਏ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾਉਣ ਜਾ ਰਹੇ ਹਨ ਭਾਈ ਕਮਲਜੀਤ ਸਿੰਘ ਜੀ ਰਬਾਬੀ ਅਤੇ ਉਹਨਾਂ ਦਾ ਕੀਰਤਨੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ। ਇਹ ਜਥਾ ਸੰਗਤ ਜੀ 33 ਸਾਜ਼ਾਂ ਦੇ ਨਾਲ ਕੀਰਤਨ ਦੀ ਸੇਵਾ ਨੂੰ ਆਉਂਦਾ ਹੈ, ਜੋ ਪੁਰਾਤਨ ਕੀਰਤਨ ਦੀ ਸ਼ੈਲੀ ਹੈ। ਸਤਿਗੁਰੂ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਜਥੇ 'ਤੇ ਬਹੁਤ ਕਿਰਪਾ ਹੈ। ਆਓ ਸੰਗਤ ਜੀ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਰੱਬੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ, ਰਬਾਬੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ, ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਜਥੇ ਨੂੰ ਚੜ੍ਹਦੀ ਕਲਾ ਬਖਸ਼ਣ। ਸੰਗਤ ਜੀ, ਆਪ ਜੀ ਜਥੇ ਨੂੰ ਜ਼ਰੂਰ ਅਸੀਸ ਦੇਣੀ। ਸੰਗਤ ਜੀ, ਹੁਣ ਸਮਾਂ ਹੈ ਗੁਰਮਤ ਵਿਚਾਰਾਂ ਦਾ। ਆਪ ਜੀ ਨੂੰ ਗੁਰਮਤ ਵਿਚਾਰਾਂ ਸਰਵਣ ਕਰਵਾਉਣ ਜਾ ਰਹੇ ਹਨ ਭਾਈ ਪ੍ਰਗਟ ਸਿੰਘ ਜੀ, ਮੋਗੇ ਵਾਲੇ। ਸੰਗਤ ਜੀ, ਆਪ ਜੀ ਆਉਣ ਵਾਲੇ ਵੀਕ ਦੇ ਵਿੱਚ ਸਵੇਰ ਅਤੇ ਦੁਪਹਿਰ ਦੀ ਕਥਾ ਭਾਈ ਪ੍ਰਗਟ ਸਿੰਘ ਜੀ ਹੁਣਾਂ ਕੋਲੋਂ ਸਰਵਣ ਕਰੋਗੇ। ਆਪ ਜੀ ਸਮੇਂ ਸਮੇਂ 'ਤੇ ਜ਼ਰੂਰ ਲਾਹਾ ਲੈਂਦੇ ਰਹਿਣਾ। ਆਓ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਕਥਾ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਨ 1398 ਨੂੰ ਬਨਾਰਸ ਦੀ ਧਰਤੀ ਤੇ ਪਿਤਾ ਨੀਰੂ ਤੇ ਮਾਤਾ ਨੀਮਾ ਦੇ ਗ੍ਰਹਿ ਵਿਖੇ ਹੋਇਆ। ਅੱਗੇ ਚੱਲ ਕੇ ਜਦੋਂ ਪਾਲਣ ਪੋਸ਼ਣ ਹੋਇਆ, ਸੱਚ ਦੀ ਤੱਤ ਸਿਧਾਂਤ ਦੀ ਗੱਲ ਕਰਦੇ ਨੇ ਨਾ, ਤੇ ਲੋਕ ਕੱਟੜ ਸ਼ਰਈ ਲੋਕਾਂ ਨੂੰ ਪੁੱਛਦੇ ਆ ਵੀ ਤੁਸੀਂ ਕਹਿੰਦੇ ਆ ਬ੍ਰਾਹਮਣ ਤੋਂ ਬਿਨਾਂ ਕੋਈ ਵਿਦਵਾਨ ਨਹੀਂ ਹੋ ਸਕਦਾ, ਸੱਚ ਦਾ ਉਪਦੇਸ਼ ਨਹੀਂ ਦੇ ਸਕਦਾ, ਇਹਨਾਂ ਨੂੰ ਉਹ ਸੋਝੀ ਕਿੱਥੋਂ ਹੋ ਗਈ? ਉਹਦੇ ਵਿੱਚ ਫਿਰ ਇਹਨਾਂ ਨੇ ਇੱਕ ਸ਼ੈਤਾਨੀ ਕੀਤੀ। ਉਹ ਭਗਤ ਮਾਲ ਦਾ ਕਰਤਾ ਲਿਖਦਾ, ਕਹਿੰਦਾ ਜੀ ਇਹਨਾਂ ਲੋਕਾਂ ਨੇ ਇਹ ਗੱਲ ਪ੍ਰਸਿੱਧ ਕਰ ਦਿੱਤੀ ਜੀ ਵੀ ਭਗਤ ਕਬੀਰ ਜੀ ਨਾ ਹੋਏ ਇੱਕ ਬ੍ਰਾਹਮਣ ਦੀ ਧੀ ਦੇ ਪੇਟ ਤੋਂ ਪੈਦਾ ਸੀ, ਉਹ ਜੰਮ ਕੇ ਕਿਸੇ ਤਲਾਬ ਦੇ ਕਿਨਾਰੇ ਤੇ ਛੱਡ ਕੇ ਤੇ ਪਾਲਣ ਪੋਸ਼ਣ ਜਲਾਇਆ ਨੇ ਕੀਤਾ, ਉਂਝ ਹੈ ਬ੍ਰਾਹਮਣਾਂ 'ਚ ਹੋਈ ਸੀ। ਇਹ ਗੱਲ ਜੋੜੀ ਗਈ। ਧਿਆਨ ਨਾਲ ਸੁਣਿਓ ਜੀ, ਟਾਈਮ ਜਾਂ ਟਪਾਉਣਾ ਹੋਰ ਗੱਲ ਹੁੰਦੀ ਤੇ ਸਮੇਂ ਨੂੰ ਸਫਲਾ ਕਰਨਾ ਹੋਰ ਗੱਲ ਆ। ਹੁਣ ਇੱਕ ਪਾਸੇ ਹੁੰਦੀ ਕਹਾਣੀ ਤੇ ਦੂਜੇ ਪਾਸੇ ਹੁੰਦੀ ਹੈ ਬਾਣੀ। ਅਸੀਂ ਉਹਨਾਂ ਲੋਕਾਂ ਦੀਆਂ ਗੱਲਾਂ ਨਹੀਂ ਮੰਨਣੀਆਂ ਜਿਨ੍ਹਾਂ ਨੇ ਭੁਲੇਖਿਆਂ ਵਿੱਚ ਪਾ ਕੇ ਸਮਾਜ ਦਾ ਘਾਣ ਕੀਤਾ। ਭਗਤ ਜੀ ਖੁਦ ਕਹਿੰਦੇ ਆ ਵੀ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਤੇ ਆਪ ਕਹਿੰਦੇ ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੈ ਕਬੀਰ। ਅਗਲੀ ਮੋਹਰ ਪੰਜਵੇਂ ਪਾਤਸ਼ਾਹ ਜੀ ਨੇ ਲਾਈ। ਹੁਣ ਤੁਸੀਂ ਦੱਸੋ ਵੀ ਪੰਚਮ ਪਾਤਸ਼ਾਹ ਦੀ ਗੱਲ ਮੰਨਾਂਗੇ ਕਿ ਉਹਨਾਂ ਦੀ? ਪੰਚਮ ਪਾਤਸ਼ਾਹ ਜੀ ਕਹਿੰਦੇ ਨਾਮਾ ਛਿੰਬਾ ਕਬੀਰ ਜੁਲਾਹਾ ਪੂਰੇ ਗੁਰਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੈ ਜਾਤ ਗਵਾਈ। ਉਹਨਾਂ ਨੇ ਆਪਣੇ ਵੱਲੋਂ ਇਹ ਗੱਲਾਂ ਇੱਦਾਂ ਦੀਆਂ ਪ੍ਰਸਿੱਧ ਕੀਤੀਆਂ, ਪਰ ਡਾਂਕੇ ਦੀ ਚੋਟ ਤੇ ਭਗਤ ਕਬੀਰ ਜੀ ਕਹਿੰਦੇ ਮੈਂ ਜੁਲਾਇਆਂ ਦੇ ਘਰ ਪੈਦਾ ਹੋਇਆ, ਮੁਸਲਮਾਨਾਂ ਦੇ ਘਰ ਵਿੱਚ ਪੈਦਾ ਹੋਏ ਤੇ ਇਹਨਾਂ ਵਿੱਚ ਵੀ ਗਾਂ ਜਾਤ ਬਰਾਦਰੀਆਂ ਨੇ। ਹੈਰਾਨੀ ਦੀ ਗੱਲ ਆ ਵੀ ਕਦੇ ਕੋਈ ਜਹਾਜ਼ਾਂ ਦਾ ਪਾਇਲਟ ਹੋਵੇ, ਉਹਦਾ ਮੁੰਡਾ ਮਖੱਟੂ ਜਿਹਾ ਹੋਵੇ, ਪੜ੍ਹਾਈ ਕਰੇ ਨਾ ਤੇ ਉਹਨੂੰ ਜਹਾਜ਼ ਫੜਾ ਦਿਓਗੇ? ਨਹੀਂ ਨਾ ਫੜਾਇਆ ਜਾ ਸਕਦਾ। ਕੋਈ ਡਾਕਟਰ ਆ, ਸਰਜਨ ਆ, ਉਹਦਾ ਮੁੰਡਾ ਪੜ੍ਹੇ ਲਿਖੇ ਤਾਂ ਹੈ ਨਾ, ਤੇ ਇਹ ਕਹਿ ਦੇਵੇ ਵੀ ਡਾਕਟਰ ਦਾ ਮੁੰਡਾ, ਉਹਦੇ ਤੋਂ ਸਰਜਰੀ ਕਰਾਉਣ ਕੋਈ ਚਲਿਆ ਜਾਊ? ਧਰਮ ਦੀ ਦੁਨੀਆਂ ਵਿੱਚ ਇੱਦਾਂ ਕੀਤਾ ਗਿਆ ਵੀ ਬ੍ਰਾਹਮਣ ਦੇ ਘਰੇ ਜੰਮਣ ਵਾਲਾ ਉਹ ਵਿਦਵਾਨ ਹੀ ਹੁੰਦਾ, ਉਹ ਲੋਕਾਂ ਦੀ ਅਗਵਾਈ ਕਰਨ ਵਾਲਾ ਹੀ ਹੁੰਦਾ। ਹੈਰਾਨੀ ਦੀ ਗੱਲ, ਭੁਲੇਖਿਆਂ ਵਿੱਚ ਪਾ ਕੇ ਲੁੱਟਿਆ ਗਿਆ ਤੇ ਸਿਧਾਂਤ ਗੁਰਮਤ ਦੇ ਨਾਲ ਮੇਲ ਖਾਂਦੇ ਸੀ, ਤਾਂ ਹੀ ਪਾਤਸ਼ਾਹ ਜੀ ਜਿੱਥੇ ਗਏ ਨਾ, ਆਪਾਂ ਵਿਦੇਸ਼ਾਂ ਵਿੱਚ ਆਉਂਦੇ ਹਾਂ, ਆਪਣਾ ਬਹੁਤ ਨੇੜੇ ਦਾ ਕੋਈ ਸੰਬੰਧੀ ਹੋਵੇ ਨਾ ਉਹਦੇ ਲਈ ਗਿਫਟ ਲੈ ਕੇ ਜਾਂਦੇ, ਵਧੀਆ ਚੀਜ਼। ਕੋਈ ਆਗਰੇ ਜਾਂਦਾ, ਉਹ ਕਹਿੰਦਾ ਇੱਥੋਂ ਦਾ ਪੇਠਾ ਮਸ਼ਹੂਰ ਆ, ਆਪਦੇ ਮਿੱਤਰਾਂ ਦੋਸਤਾਂ ਉਹਨਾਂ ਵਾਸਤੇ ਲੈ ਕੇ ਜਾਣਾ ਜਿਨ੍ਹਾਂ ਨਾਲ ਮੇਰੀ ਚੰਗੀ ਆ। ਕੋਈ ਨਾਗਪੁਰ ਜਾਂਦਾ, ਉੱਥੋਂ ਸੰਤਰੇ ਲਈ ਆਉਂਦਾ, ਤੇ ਤੁਹਾਡੇ ਇੱਥੋਂ ਤੁਸੀਂ ਜਾਂਦੇ ਆ, ਕਿਸੇ ਵਾਸਤੇ ਜਾਗਟ ਲਈ ਜਾਂਦੇ, ਆਈਫੋਨ ਲਈ ਜਾਂਦੇ ਆ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਦਾਸੀਆਂ ਤੇ ਗਏ, ਉਸ ਇਲਾਕੇ ਦੀ ਜਿਹੜੀ ਸਭ ਤੋਂ ਕੀਮਤੀ ਵਸਤੂ ਸੀ ਨਾ, ਉਹ ਬਾਣੀ ਲੈ ਕੇ ਆਏ ਸਾਡੇ ਵਾਸਤੇ, ਕਿਉਂਕਿ ਸਭ ਤੋਂ ਕੀਮਤੀ ਸੀ ਨਾ। ਇੱਕ ਇੱਕ ਜਾਣੇ ਦੇ ਕੋਲ ਗਏ ਤੇ ਜਾ ਕੇ ਉਹ ਅਮੋਲਕ ਬਚਨ ਸਾਂਭ ਕੇ ਲੈ ਕੇ, ਇਤਿਹਾਸ ਖਮੋਸ਼ ਆ ਵੀ ਕਿਸੇ ਇਲਾਕੇ ਵਿੱਚ ਗਏ ਹੋਣ ਤੇ ਉੱਥੋਂ ਦੀਆਂ ਹੋਰ ਚੀਜ਼ਾਂ ਬੰਨ੍ਹ ਕੇ ਲਏ ਹੋਣ ਘਰੇ, ਕਦੇ ਵੀ ਨਹੀਂ। ਤੇ ਆਪਣੇ ਪਿਆਰ ਵਾਲਿਆਂ ਨੂੰ ਉਹ ਬਾਣੀ ਦਾ ਸ਼ਬਦ ਦਿੱਤਾ ਪਾਤਸ਼ਾਹ ਜੀ ਨੇ। ਜਦੋਂ 8-9 ਸਾਲ ਦੀ ਉਮਰ ਹੋਈ ਨਾ, ਤੇ ਕਾਜੀ ਮੌਲਵੀ ਕਹਿੰਦੇ ਆ ਵੀ ਆਪਣੀ ਸ਼ਰ੍ਹਾਂ ਵਿੱਚ ਸ਼ਾਮਲ ਕਰਨ ਵਾਸਤੇ ਭਗਤ ਕਬੀਰ ਦੀ ਸੁਨਤ ਕੀਤੀ ਜਾਏ। ਆਣ ਕੇ ਨੀਰੂ ਜੀ ਹੋਣਾਂ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਠੀਕ ਆ। ਇਹ ਜਦੋਂ ਵੀ ਸੁਨਤ ਕਰਦੇ ਨੇ, ਘਰ ਦੇ ਵਿੱਚ ਕਈ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਜਾਂਦਾ, ਖਾਣਿਆਂ ਦਾਣਿਆਂ ਦਾ ਵੀ ਪ੍ਰਬੰਧ ਕੀਤਾ ਜਾਂਦਾ, ਤੇ ਜਦੋਂ ਭਗਤ ਕਬੀਰ ਜੀ ਦੀ ਕਹਿੰਦੇ ਸੁਨਤ ਕਰਨੀ ਆ, ਤੇ ਕਰਨ ਤੋਂ ਪਹਿਲਾਂ ਭਗਤ ਕਬੀਰ ਜੀ ਨੇ ਵੀ ਉਹੀ ਬਚਨ ਕਹੇ ਜਿਹੜੇ ਜਨੇਊ ਪਾਉਣ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹੇ ਸੀ। ਕਹਿੰਦੇ ਸਖਤ ਸੁਨੇਹੋ ਕਰ ਸੁਨਤ ਕਰੀਏ, ਮੈਂ ਨਾ ਬਦੌਗਾ ਭਾਈ। ਕਹਿੰਦੇ ਜੋ ਰੇ ਖੁਦਾਏ ਮੋਹ ਤੁਰਕ ਕਰੇਗਾ ਤਾਂ ਆਪਨ ਹੀ ਕੱਟ ਜਾਈ। ਸੁਨਤ ਕੀਏ ਤੁਰਕ ਜੇ ਹੋਏਗਾ, ਔਰਤ ਕਿਆ ਕਿਆ ਕਰੀਏ, ਅਰਧ ਸਰੀਰੀ ਨਾਰਨ ਛੋਡੇ ਤਾਂ ਤੇ ਹਿੰਦੂ ਹੀ ਰਹੀ ਹੈ। ਇਹ ਕਰਨਾ ਕੀ ਹੋ ਜਾਂਦਾ? ਕਹਿੰਦੇ ਧਰਮੀ ਬਣ ਜਾਈਦਾ।
ਤੇ ਭਗਤ ਕਬੀਰ ਜੀ ਕਹਿੰਦੇ ਜੇ ਧਰਮੀ ਬਣ ਜਾਈਦਾ ਤੇ ਔਰਤ ਦਾ ਫਿਰ ਕੀ ਕਰੋਗੇ ਤੁਸੀਂ, ਸਾਡਾ ਸੰਬੰਧ ਦਾ ਲੈਣ ਦੇਣ 24 ਘੰਟੇ ਉਹਦੇ ਨਾਲ ਹੀ ਆ ਨਾ। ਤੇ ਕਹਿੰਦੇ ਇਹਦਾ ਮਤਲਬ ਅੱਧੇ ਕੁ ਲੋਕ ਧਰਮ ਦੇ ਵਿੱਚ ਆ ਤੇ ਅੱਧੇ ਕੁ ਧਰਮ ਤੋਂ ਪਾਸੇ ਰਹਿ ਗਏ। ਇਹੀ ਗੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਕਹੀ ਸੀ ਨਾ, ਕਹਿੰਦੇ ਜੀ ਇਹ ਪਾਉਣਾ ਜਨੇਊ ਜ਼ਰੂਰੀ ਆ, ਨਹੀਂ ਤਾਂ ਇਹਦੇ ਤੋਂ ਬਿਨਾਂ ਧਰਮੀ ਨਹੀਂ ਬਣਿਆ ਜਾ ਸਕਦਾ। ਤੇ ਪਾਤਸ਼ਾਹ ਜੀ ਨੇ ਵੀ ਕਿਹਾ ਸੀ ਵੀ ਮੇਰੀ ਭੈਣ ਮੇਰੇ ਨਾਲੋਂ ਵੱਡੀ ਆ, 5-7 ਸਾਲ ਪਹਿਲਾਂ ਉਹਦੇ ਪਾ ਲਈਏ। ਕਹਿੰਦੇ ਜੀ ਔਰਤ ਨਹੀਂ ਪਾ ਸਕਦੀ, ਇਕੱਲੇ ਮਰਦ ਪਾਉਣਗੇ। ਮੇਰਾ ਦੋਸਤ ਹੈ ਇਸੇ ਨਗਰ ਵਿੱਚ, ਭਾਈ ਮਰਦਾਨਾ ਰਹਿੰਦਾ, ਉਹਦੇ ਪਾ ਲਈਏ। ਕਹਿੰਦੇ ਉਹਦੇ ਵੀ ਨਹੀਂ ਪਾਇਆ ਜਾ ਸਕਦਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਜਿਹੜਾ ਭੈਣ ਭਰਾ ਵਿੱਚ ਫਰਕ ਪਾਉਂਦਾ, ਜਿਹੜਾ ਊਚ ਨੀਚ ਵਿੱਚ ਫਰਕ ਪਾਉਂਦਾ, ਮੈਨੂੰ ਇੱਦਾਂ ਦੇ ਧਰਮ ਦੀ ਲੋੜ ਨਹੀਂ ਹੈ। ਜੇ ਤੁਹਾਡੇ ਕੋਲ ਉਹ ਦਇਆ ਵਾਲਾ ਹੈਗਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵਟ ਇਹ ਜਨੇਊ ਜੀ ਕਾ ਹੈ, ਤਾਂ ਹੈਗਾ ਤੇਰੇ ਕੋਲੇ, ਪਾਉਣ ਨੂੰ ਤਿਆਰ ਆ। ਬਾਹਰੀ ਚਿੰਨ ਖਰੀਦੇ ਜਾ ਸਕਦੇ ਨੇ, ਰੱਬੀ ਗੁਣ ਨਹੀਂ ਖਰੀਦੇ ਜਾ ਸਕਦੇ। ਨਾਲ ਰਹਿੰਦੇ ਨੇ ਲੋਕ ਪਰਲੋਕ ਵਿੱਚ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਇੰਡੀਆ ਤੋਂ ਆਏ ਹੋ, ਕਸਟਮਰ ਵਾਲੇ ਇਤਰਾਜ਼ਯੋਗ ਚੀਜ਼ਾਂ ਕਢਾ ਲੈਂਦੇ ਆ, ਆਹ ਨਹੀਂ ਲਿਜਾ ਸਕਦੇ, ਆਹ ਨਹੀਂ ਲਿਜਾ ਸਕਦੇ। ਤੁਹਾਡੇ ਵਿੱਚੋਂ ਕਿਸੇ ਦਾ ਦਇਆ ਦਾ ਸੁਭਾਅ ਹੈ, ਉਹ ਇਹ ਕੋਈ ਮਾਈ ਦਾ ਲਾਲ ਰੋਕ ਲੂ ਕਸਟਮਰ ਵਾਲਾ ਤੁਹਾਨੂੰ। ਤੁਹਾਡਾ ਕਿਰਦਾਰ ਉੱਚਾ ਹੋਵੇ, ਤੁਹਾਨੂੰ ਸੱਚ ਬੋਲਣ ਦੀ ਆਦਤ ਆ, ਸੱਚੀ ਕਿਰਤ ਕਰਨ ਵਾਲਿਆਂ ਕੋਈ ਨਹੀਂ ਰੋਕ ਸਕਦਾ। ਰੱਬੀ ਗੁਣ ਲੋਕ ਵਿੱਚ ਵੀ ਨਾਲ ਲੈਂਦੇ ਨੇ, ਪਰਲੋਕ ਵਿੱਚ ਵੀ ਨਾਲ ਰਹਿੰਦੇ ਨੇ। ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ। ਇਸ ਤੋਂ ਬਾਅਦ ਵਿੱਚ ਮੁਸਲਮਾਨੀ ਸ਼ਰ੍ਹਾਂ ਵਿੱਚ ਉਹ ਕਹਿੰਦੇ ਵੀ ਜੀ ਇਸ ਤਰੀਕੇ ਨਾਲ ਹੋਈਦਾ ਨਾ ਤਾਂ ਮੈਨੂੰ ਪਰਵਾਹ ਨਹੀਂ ਹੈ, ਜੇ ਕੇਵਲ ਸੁੰਨਤ ਕਰਨ ਵਾਲੀ ਮੁਸਲਮਾਨ ਬਣ ਜਾਈਦਾ ਜਾਂ ਧਰਮੀ ਬਣ ਜਾਈਦਾ। ਫਿਰ ਜਦੋਂ ਸੱਚ ਦੀ ਗੱਲ ਕਰਦੇ ਨੇ ਨਾ, ਸੱਚ ਦੀ, ਜਿਹੜੇ ਕੱਟੜ ਸ਼ਰੀ ਲੋਕ ਕਹਿੰਦੇ ਉਹ ਤਾਂ ਤੂੰ ਤਾਂ ਧਰਮੀ ਨਹੀਂ, ਤੈਨੂੰ ਸੱਚ ਦੀ ਗੱਲ ਕਰਨ ਦਾ ਕਿਹਨੇ ਅਖਤਿਆਰ ਦੇ ਦਿੱਤਾ, ਪੁੱਛ ਦੇ ਧਰਮੀ ਕਿਵੇਂ ਬਣੀਦਾ, ਇਹ ਹਿੰਦੂ ਕੱਟੜ ਸ਼ਰੀ ਲੋਕ ਨੇ। ਕਹਿੰਦੇ ਵੀ ਜਨੇਊ ਪਾ ਕੇ ਧਰਮੀ ਬਣੀਦਾ, ਸੁੰਨਤ ਤੇਰੀ ਨਹੀਂ ਹੋਈ, ਜਨੇਊ ਤੇਰੀ ਨਹੀਂ ਪਾਇਆ। ਤੇ ਭਗਤ ਜੀ ਨੇ ਵੀ ਡਾਂਕੇ ਦੀ ਚੋਟ ਤੇ ਉਹੀ ਗੱਲ ਕੀਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਿਚਾਰਧਾਰਾ ਬਾਅਦ ਵਿੱਚ ਰੱਖੀ ਹੈ। ਭਗਤ ਕਬੀਰ ਜੀ ਦਾ ਜਨਮ ਪਹਿਲਾਂ ਦਾ, 1398 ਦਾ। ਭਗਤ ਜੀ ਨੂੰ ਕਹਿੰਦੇ ਤੂੰ ਧਰਮੀ ਨਹੀਂ, ਕਹਿੰਦੇ ਧਰਮੀ ਕਿਵੇਂ ਬਣੀਦਾ, ਜਨੇਊ ਗਲ ਵਿੱਚ ਪਾ ਕੇ। ਜਨੇਊ ਕਾਹਦਾ ਬਣਦਾ, 7 ਧਾਗਿਆਂ ਨੂੰ ਵਟਾ ਦੇ ਕੇ ਇਕੱਠਾ ਕਰਕੇ ਬਣਾਈਦਾ। ਭਗਤ ਜੀ ਕਹਿੰਦੇ ਜੇ ਸੂਤ ਪਾਉਣ ਨਾਲ ਹੀ ਕੋਈ ਹਿੰਦੂ ਬਣ ਜਾਂਦਾ, ਭਾਈ ਤੁਸੀਂ 5-7 ਡੋਰਾਂ ਪਾ ਕੇ ਸੋਚੀ ਜਾਂਦੇ ਹੋ ਮੈਂ ਧਰਮੀ ਬਣ ਗਿਆ। ਕਹਿੰਦੇ ਸਾਡਾ ਤਾਂ ਕੰਮ ਹੀ ਸੂਤ ਕੱਟਣਾ, ਵਲੇਟਣਾ, ਸਾਰੀ ਦਾੜੀ ਵਾਹ ਵਾਸਤਾ ਹੀ ਸੂਤ ਨਾਲ ਰਹਿੰਦਾ। ਕਹਿੰਦੇ ਹਮ ਕਰ ਸੂਤ ਤਣੇ ਨਿਤ ਤਾਣਾ, ਕੰਠ ਜਨੇਊ ਤੁਮਾਰੇ, ਤੁਮ ਤੋਂ ਵੇਦ ਪੜੋ ਗਾਇਤਰੀ ਗੋਬਿੰਦ ਰਿਦੈ ਹਮਾਰੇ। ਉਹ ਭਾਈ ਤੂੰ 5-7 ਧਾਗੇ ਪਾਏ ਨੇ, ਸਾਡੀਆਂ ਲੱਤਾਂ ਨੂੰ ਵੀ ਵਲੇਟੇ ਰਹਿੰਦੇ ਨੇ, ਸਾਡੇ ਹੱਥਾਂ ਨੂੰ ਵੀ, ਸਾਡਾ ਤਾਂ ਵਾਹ ਵਾਸਤਾ ਹੀ ਧਾਗਿਆਂ ਨਾਲ, ਸਾਰੀ ਦਿਹਾੜੀ ਸੂਤ ਵਿੱਚ ਹੀ ਰਹੀਦਾ। ਅਗਲੀ ਗੱਲ ਆ, ਤੂੰ ਸ਼ਰ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ਸਿੰਗ ਪਸਾਉਣਾ, ਲੋਕਾਂ ਨੂੰ ਨੀਵੇਂ ਦਿਖਾਉਣਾ, ਨਾਲ ਦੀ ਨਾਲ ਮਨੁੱਖਤਾ ਦਾ ਘਾਣ ਕਰਦਾ, ਤੂੰ ਜ਼ੁਬਾਨ ਨਾਲ ਕਿਵੇਂ ਗੱਲਾਂ ਕਰਦਾ, ਪਰ ਮੇਰੀ ਜ਼ਿੰਦਗੀ ਦੇ ਵਿੱਚ ਰੱਬੀ ਗੁਣ ਨੇ, ਤੂੰ ਕੇਵਲ ਚੁੰਚ ਗਿਆਨੀ ਬਣ ਕੇ ਰਹਿ ਗਿਆ। ਡਾਂਕੇ ਦੀ ਚੋਟ ਤੇ ਭਗਤ ਜੀ ਨੇ ਉਹ ਗੱਲਾਂ ਕੀਤੀਆਂ ਨੇ, ਮੈਂ ਹੈਰਾਨ ਹਾਂ ਵੀ ਕਿਵੇਂ ਸਿਰ ਨੂੰ ਤਲੀ ਤੇ ਰੱਖ ਕੇ ਉਹਨਾਂ ਨੇ ਪ੍ਰਚਾਰ ਕੀਤਾ ਹੋਵੇਗਾ ਕਾਂਸੀ ਦੇ ਵਿੱਚ, ਬਨਾਰਸ ਦੀ ਧਰਤੀ ਤੇ। ਇਹ ਐਡੇ ਗਹਿਰੇ ਬੋਲ ਬੋਲੇ ਹੋਏ ਨੇ ਜਿਨ੍ਹਾਂ ਸ਼ਬਦਾਂ ਦੀ ਵਿਆਖਿਆ ਕਰਨੀ ਗੁਰਦੁਆਰਿਆਂ 'ਚ ਬੈਠ ਕੇ ਔਖੀ ਲੱਗਦੀ ਅੱਜ, ਐਡੇ ਉਚਾਈ ਤੋਂ ਬੋਲੇ ਹੋਏ ਬੋਲ ਨੇ ਸੱਚ ਦੇ ਤੇ ਕ੍ਰਾਂਤੀ ਦੇ ਭਗਤ ਕਬੀਰ ਜੀ ਦੇ। ਪਹਿਲਾਂ ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਖੀ ਤੁਹਾਡੇ ਨਾਲ ਸਾਂਝੀ ਕਰਾਂ, ਭਗਤ ਕਬੀਰ ਜੀ ਨਾਲ ਮੇਲ ਖਾਂਦੀ ਆ। ਹਰਿਦੁਆਰ ਦੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ। ਇੱਥੇ ਜਿੱਥੇ ਉਹ ਲਹਿੰਦੇ ਨੂੰ ਪਾਣੀ ਦੇਣ ਦੀ ਘਟਨਾ ਤੁਸੀਂ ਸਰਵਣ ਕੀਤੀ ਹੈ ਨਾ, ਉੱਥੇ ਨਾਲ ਨਾਲ ਇੱਥੇ ਰਾਤ ਰਹੇ ਤੇ ਅਗਲੇ ਦਿਨ ਨਾ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਵੀ ਆਪਾਂ ਪ੍ਰਸ਼ਾਦਾ ਪਾਣੀ ਤਿਆਰ ਕਰਨਾ, ਕੋਈ ਅੱਗ ਦਾ ਪ੍ਰਬੰਧ ਕਰੀਏ। ਕਿੱਥੋਂ ਕਰੀਏ ਜੀ? ਕਹਿੰਦੇ ਉਹ ਸਾਹਮਣੇ ਇੱਕ ਸਾਧੂ ਨੇ ਅੱਗ ਬਾਲੀ ਹੋਈ ਆ, ਤੇ ਭਾਈ ਸਾਹਿਬ ਜੀ ਤੁਸੀਂ ਇਉਂ ਕਰੋ ਉੱਥੋਂ ਅੱਗ ਲੈ ਕੇ ਆਓ। ਤੇ ਨਾਲ ਇੱਕ ਗੱਲ ਸਮਝਾਈ ਵੀ ਅੱਗ ਬਾਬੇ ਦੇ ਚੁੱਲ੍ਹੇ ਦੇ ਚੜ੍ਹਦੇ ਵਾਲੇ ਪਾਸੇ ਖੜ ਕੇ ਮੰਗਣੀ ਆ। ਧੰਨ ਸੀ ਭਾਈ ਮਰਦਾਨਾ ਜੀ, ਇਹ ਪਤਾ ਸੀ ਵੀ ਗੈਰਾਂ ਦਾ ਇਲਾਕਾ ਤੇ ਪਤਾ ਨਹੀਂ ਕੀ ਹੋਣਾ। ਅੱਜ ਤਾਂ ਕੇਵਲ ਪ੍ਰਚਾਰਕਾਂ ਨੇ ਹਾਸ ਰਸ ਦੇ ਪਾਤਰ ਵਜੋਂ ਪੇਸ਼ ਕੀਤਾ ਹੋਇਆ ਭਗਤ ਜੀ ਨੂੰ,
ਭਾਈ ਮਰਦਾਨਾ ਜੀ ਹੁਣਾਂ ਨੂੰ, ਜਿਨ੍ਹਾਂ ਨੇ ਜ਼ਿੰਦਗੀ ਦੇ 50-55 ਸਾਲ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸਨ ਪਰਿਆ ਰੇ, ਜਿਨ੍ਹਾਂ ਨੇ ਪੇਖਿਆ ਵੀ ਆ ਤੇ ਨਾਲ ਦੀ ਨਾਲ ਸੁਣਿਆ ਵੀ ਆ ਉਹਨਾਂ ਨੂੰ। ਭਾਈ ਸਾਹਿਬ ਜੀ ਅੱਗ ਲੈ ਕੇ ਆਉਣੀ ਚੜ੍ਹਦੇ ਵਾਲੇ ਪਾਸੇ ਖੜ ਕੇ ਮੰਗੋ ਸਤ ਬਚਨ ਮਹਾਰਾਜ ਜਿਵੇਂ ਤੁਹਾਡਾ ਹੁਕਮ ਆ, ਅੱਗ ਲੈਣ ਵਾਸਤੇ ਚਲੇ ਗਏ। ਸਾਧੂ ਨੂੰ ਜਾ ਕੇ ਨਮਸਕਾਰ ਕੀਤੀ ਤੇ ਉਹ ਬਾਬਾ ਕਹਿੰਦਾ ਹਾਂ ਭਾਈ ਕੌਣ ਆ? ਭਾਈ ਮਰਦਾਨਾ ਜੀ ਕਹਿੰਦੇ ਰੱਬ ਦਾ ਬੰਦਾ। ਇਹ ਬਾਬਾ ਕਿਉਂ? ਕਹਿੰਦਾ ਵੈਸ਼ਨਵ ਸਾਧ ਕਹਿੰਦਾ ਰੱਬ ਦਾ ਬੰਦਾ ਤਾਂ ਹੈਗਾ, ਕੋਈ ਜਾਤ ਗੋਤ ਤਾਂ ਹੋਊਗੀ ਤੇਰੀ? ਤੇ ਭਾਈ ਮਰਦਾਨਾ ਜੀ ਕਹਿੰਦੇ ਗੁਰ ਸਤਿਗੁਰ ਹਮਰੀ ਜਾਤ ਗਵਾਈ। ਉਹ ਕਹਿੰਦਾ ਵੀ ਬੜਾ ਗਾਹੇਗਾ ਗੱਲਾਂ ਕਰੀ ਜਾਂਦਾ ਇੱਦਾਂ। ਉਹ ਭਲਿਆ ਤੇਰੀ ਜਾਤ ਚਲੋ ਗੁਰੂ ਨੇ ਗਵਾਤੀ, ਤੇਰੇ ਦਾਦੇ ਨੂੰ ਪੜਦਾਦੇ ਨੂੰ ਤਾਂ ਕੁਛ ਕਹਿੰਦੇ ਹੀ ਹੋਣਗੇ, ਅਗਲੇ ਕਿੰਨਾ ਵਿੱਚੋਂ ਹੁੰਦੇ ਆ ਤੁਸੀਂ? ਹੁਣ ਕਈ ਵਾਰੀ ਨਾ ਗੁਰਦੁਆਰੇ ਵਿੱਚ ਆਪਾਂ ਬੈਠੇ ਹੁੰਦੇ ਹਾਂ, ਲੰਮਾ ਸਾਰਾ ਦਾੜਾ ਹੁੰਦਾ, ਵੱਡੀ ਸਾਰੀ ਦਸਤਾਰ ਬੰਨੀ ਹੁੰਦੀ ਹੈ ਤੇ ਚੌੜਾ ਗਾਤਰਾ ਵੀ ਪਾਇਆ ਹੁੰਦਾ, ਤੇ ਪੁੱਛਦੇ ਫਿਰਦੇ ਹੁੰਦੇ ਨੇ ਵੀ ਬਾਈ ਜੀ ਤੁਸੀਂ ਕਿੰਨਾ 'ਚ ਹੁੰਦੇ ਹੋ, ਤੁਸੀਂ ਕਿੰਨਾ 'ਚ ਹੁੰਦੇ ਹੋ? ਉਹਦਾ ਪੁੱਛਣ ਦਾ ਮਤਲਬ ਹੁੰਦਾ ਵੀ ਜਾਤ ਕਿਹੜੀ ਆ ਤੁਹਾਡੀ। ਤੇ ਉਹ ਬੰਦਾ ਅਗਲਾ ਸੋਚਦਾ ਵੀ ਇਹ ਗੁਰੂ ਨਾਨਕ ਦਾ ਸਿੱਖ ਤਾਂ ਮੈਨੂੰ ਲੱਗਦਾ ਨਹੀਂ, ਕਿਉਂਕਿ ਉਹਨਾਂ ਨੇ ਜਾਤਾਂ ਗੋਤਾਂ ਦੀ ਵੰਡ ਤੋਂ ਬਾਹਰ ਕੀਤਾ ਸੀ, ਸਾਨੂੰ ਇਕੱਠੇ ਕੀਤਾ ਸੀ। ਇਹ ਜਿਹੜਾ ਜਾਤਾਂ ਗੋਤਾਂ ਪੁੱਛਦਾ ਫਿਰਦਾ ਇਹ ਗੁਰੂ ਨਾਨਕ ਦਾ ਸਿੱਖ ਨਹੀਂ ਲੱਗਦਾ, ਇਹ ਤਾਂ ਮੈਨੂੰ ਕੁਝ ਹੋਰ ਲੱਗਦਾ। ਕਹਿੰਦੇ ਇਹ ਤਾਂ ਮੰਨੂ ਦਾ ਸਿੱਖ ਲੱਗਦਾ, ਮੰਨੂ ਦਾ। ਜਾਤਾਂ ਗੋਤਾਂ ਦੀ ਵਰਨ ਵੰਡ ਤਾਂ ਉਹਨਾਂ ਨੇ ਪਾਈ ਹੋਈ ਹੈ ਨਾ। ਪੁੱਛਦੇ ਫਿਰਦੇ ਹੁੰਦੇ ਨੇ, ਗਿਆਨੀ ਦਿੱਤ ਸਿੰਘ ਹੋਣਾਂ ਨੇ ਇਹਦੇ 'ਤੇ ਇੱਕ ਵਿਅੰਗ ਲਿਖਿਆ ਹੋਇਆ। ਗੁਰਦੁਆਰੇ ਆਇਆ ਤੇ ਉਹਨੂੰ ਪੁੱਛਦੇ ਹੁੰਦੇ ਆ ਵੀ ਕੌਣ ਸਿੱਖ ਹੁੰਦੇ ਹੋ ਭਾਈ? ਉਹ ਕਹਿੰਦਾ ਜੀ ਇਹ ਹੈ ਰੋੜਾ ਤੇ ਮੈਂ ਹਾਂ ਨਾਈ। ਤੇਰਾ ਜਨਮ ਕਿੰਨਾ ਦੇ ਘਰ ਦਾ? ਉਹ ਕਹਿੰਦਾ ਜੀ ਮੈਂ ਹਾਂ ਮਹਿਰਾ ਪਾਣੀ ਭਰਦਾ। ਤੇਰੀ ਸਿੰਘਾ ਕੀ ਹੈ ਜਾਤ? ਉਹ ਕਹਿੰਦਾ ਜੀ ਨਾਮਾ ਮਾਨਸ਼ੀ ਮੈਂ ਹਾਂ ਭਰਾਤ। ਹੈਰਾਨੀ ਦੀ ਗੱਲ ਆ, ਜਿਸ ਗੱਲ ਦੇ ਵਿੱਚੋਂ ਗੁਰੂ ਪਾਤਸ਼ਾਹ ਜੀ ਸਾਨੂੰ ਕੱਢਦੇ ਤੇ ਬਚਾਉਂਦੇ ਹੋਏ ਇਹ ਗੱਲ ਕਹਿੰਦੇ ਰਹੇ, ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ, ਹਿੰਦੂ ਤੁਰਕ ਕੋ ਰਾਪ ਜੀ ਇਮਾਮ ਸਾਫੀ। ਕਹਿੰਦੇ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ। ਅੱਜ ਅਸੀਂ ਗੁਰਦੁਆਰੇ ਵੀ ਜਾਤਾਂ ਦੇ ਨਾਂ ਤੇ ਬਣਾ ਲਏ, ਇਹ ਜੀ ਜੱਟਾਂ ਦਾ ਗੁਰਦੁਆਰਾ, ਇਹ ਨਾਈਆਂ ਦਾ ਗੁਰਦੁਆਰਾ, ਇਹ ਛਿੰਬਿਆਂ ਦਾ ਗੁਰਦੁਆਰਾ, ਆ ਭਾਪਿਆਂ ਦਾ ਗੁਰਦੁਆਰਾ। ਬਾਪੂ ਡਾਂਕੇ ਦੀ ਚੋਟ ਤੇ ਕਹਿੰਦਾ ਰਿਹਾ ਵੀ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਤੇ ਨਾਲ ਇਹ ਕਿਹਾ ਸੀ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਉਹਨੂੰ ਮੂਰਖ ਤੇ ਗਵਾਰ ਕਿਹਾ। ਹਾਂ ਇਹ 'ਚ ਕੋਈ ਸ਼ੱਕ ਨਹੀਂ, ਦੋ ਜਾਤਾਂ ਨੂੰ ਗੁਰਮਤ ਨੇ ਵੀ ਮੰਨਿਆ ਹੋਇਆ। ਕਿਹੜੀਆਂ ਕਿਹੜੀਆਂ? ਜਿਹਨੇ ਅਸੂਲ ਛੱਡ ਦਿੱਤੇ, ਜਿਹਦਾ ਕੋਈ ਕਰੈਕਟਰ ਕਿਰਦਾਰ ਨਹੀਂ, ਜਿਹਨੇ ਪਰਮਾਤਮਾ ਨੂੰ ਭੁਲਾ ਦਿੱਤਾ ਉਹ ਨੀਵੀਂ ਜਾਤ ਵਾਲੇ ਨੇ, ਜਿਹੜੇ ਅਸੂਲਾਂ ਤੇ ਚੱਲਣ ਵਾਲੇ ਰੱਬ ਨੂੰ ਚੇਤੇ ਰੱਖਣ ਵਾਲੇ ਨੇ ਉੱਚੀ ਜਾਤ ਦੇ ਨੇ, ਖਸਮ ਵਿਸਾਰਿਆਂ ਤੇ ਕਮ ਜਾਤ, ਬਸ ਆਹੀ ਦੋ ਜਾਤਾਂ ਨੇ। ਮਨੂ ਸਿਮਰਤੀ ਮੁਤਾਬਕ ਵਰਨ ਵੰਡ ਕੀਤੀ ਗਈ, ਚਾਰ ਹਿੱਸਿਆਂ ਵਿੱਚ ਵੰਡ ਦਿੱਤਾ, ਖੱਤਰੀ ਬ੍ਰਾਹਮਣ ਸੂਦ ਤੇ ਵੈਸ। ਬ੍ਰਾਹਮਣ ਨੇ ਆਪਣੇ ਇਸੇ ਕੰਮ ਲੈ ਲਿਆ, ਵਿਦਿਆ ਪੜ੍ਹਨੀ ਪੜ੍ਹਾਉਣੀ, ਦਾਨ ਲੈਣਾ ਤੇ ਦੇਣਾ, ਜੱਗ ਕਰਨਾ ਤੇ ਕਰਾਉਣਾ। ਖੱਤਰੀ ਦਾ ਧਰਮ ਬਣਾ ਦਿੱਤਾ ਵੀ ਰਾਜ ਭਾਗ ਕਾਇਮ ਕਰਨਾ ਤੇ ਸ਼ਸਤਰ ਚਲਾਉਣੇ ਨੇ। ਵੈਸ਼ ਦਾ ਧਰਮ ਬਣਾ ਦਿੱਤਾ ਖੇਤੀ ਕਰਨੀ, ਵਪਾਰ ਕਰਨਾ ਤੇ ਦੁਕਾਨਦਾਰੀ। ਤੇ ਸ਼ੂਦਰ ਵਿਚਾਰੇ ਨੂੰ ਕੋਈ ਹੱਕ ਨਹੀਂ ਸੀ ਹੋਰ ਕੋਈ ਧਰਮ ਕਰਮ ਕਰਨ ਦਾ, ਮੰਦਰਾਂ ਦੇ ਦਰਵਾਜ਼ੇ ਦੇ ਵਾਸਤੇ ਬੰਦ ਸੀ। ਤੂੰ ਸੱਜਣਾ ਦੂਜਿਆਂ ਤਿੰਨਾਂ ਦੀ ਚਾਕਰੀ ਕਰਨੀ ਹੈ, ਬਸ ਤੇਰੀ ਡਿਊਟੀ ਇਹੀ ਆ। ਇਸ ਤਰ੍ਹਾਂ ਨਾਲ ਵੰਡੀਆਂ ਪਾ ਦਿੱਤੀਆਂ। ਜਦੋਂ ਭਾਈ ਮਰਦਾਨਾ ਜੀ ਅੱਗ ਮੰਗਦੇ ਤੇ ਅੱਗੋਂ ਕਹਿੰਦਾ ਵੀ ਤੇਰੀ ਜਾਤ ਤਾਂ ਗੁਰੂ ਨੇ ਗਵਾਤੀ, ਤੇਰੇ ਦਾਦੇ ਨੂੰ ਤੇਰੇ ਬਾਬੇ ਨੂੰ ਤਾਂ ਕੁਝ ਕਹਿੰਦੇ ਹੋਣਗੇ। ਭਾਈ ਮਰਦਾਨਾ ਜੀ ਕਹਿੰਦੇ ਹਾਂ, ਉਹਨਾਂ ਨੂੰ ਮਰਾਸ਼ੀ ਕਹਿੰਦੇ ਆ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਬਾਬੇ ਨੇ ਬਲਦਾ ਹੋਇਆ ਕੁੱਢਣ ਚੁੱਲ੍ਹੇ ਚੋਂ ਕੱਢਿਆ ਤੇ ਮਾਰਨ ਵਾਸਤੇ ਦੌੜਿਆ। ਭਾਈ ਮਰਦਾਨਾ ਜੀ ਨੇ ਬਾਬੇ ਦੇ ਕਢਾਏ 3-4 ਗੇੜੇ ਗੂੜੇ ਕਢਾ ਕੇ ਸੱਟਾਂ ਤੇ ਚੋਟਾਂ ਮਾਰਨ ਵਾਲਿਆਂ ਨੂੰ ਵੀ ਭਾਈ ਸਾਹਿਬ ਦਾ ਕਿੰਨਾ ਉੱਚਾ ਜੀਵਨ ਸੀ ਗੁਰੂ ਦੇ ਕੋਲੇ ਲੈ ਆਉਂਦੇ ਨੇ, ਆਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਬੈਠ ਗਏ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਮਝਾਉਣ ਦਾ ਢੰਗ ਬੜਾ ਨਵੇਕਲਾ ਸੀ।
ਆਉਂਦੇ ਹੋਏ ਬਾਬੇ ਨੂੰ ਕਹਿੰਦੇ ਬਾਬਾ ਜੀ ਤੁਸਾਂ ਇੰਨੀ ਖੇਚਲ ਕਾਹਤੋਂ ਕੀਤੀ, ਅੱਗ ਲੈਣ ਭੇਜਿਆ ਸੀ ਮੇਰੇ ਭਰਾ ਨੇ, ਲੈ ਆਉਣੀ ਸੀ, ਮੈਂ ਭੇਜਿਆ ਸੀ ਆਪਦੇ ਭਾਈ ਨੂੰ। ਉਹ ਕਹਿੰਦਾ ਬਾਬਾ ਅੱਗ ਦੇਣ ਨਹੀਂ ਆਇਆ, ਅੱਗ ਲਾਉਣ ਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਧੰਨ ਆ ਜੀ, ਜੇ ਹਰੀ ਦੇ ਦੁਆਰ ਤੇ ਵੀ ਅੱਗ ਲਾਉਣ ਵਾਲੇ ਬੈਠੇ, ਭਜਾਉਣ ਵਾਲੇ ਕਿੱਥੋਂ ਲੱਭਾਂਗੇ, ਇਹਦਾ ਕਸੂਰ ਕੀ ਹੈ, ਗਲਤੀ ਕੀ ਹੋਈ ਇਹਦੇ ਤੋਂ। ਉਹ ਕਹਿੰਦਾ ਜੀ ਮੈਂ ਬੜੇ ਕਈ ਕਰਮ ਕਾਂਡ ਕੀਤੇ, ਮੈਂ ਚੌਂਕਾ ਪਵਿੱਤਰ ਕੀਤਾ ਸੀ, ਇਹਨੇ ਸਾਰਾ ਕੁਝ ਹੀ ਭ੍ਰਿਸ਼ਟ ਕਰਕੇ ਰੱਖ ਦਿੱਤਾ। ਪਾਤਸ਼ਾਹ ਜੀ ਕਹਿੰਦੇ ਸੁੱਚਾ ਕਾਹਦੇ ਨਾਲ ਕੀਤਾ ਸੀ? ਉਹ ਕਹਿੰਦੇ ਜੀ ਫੁੱਟ ਫੁੱਟ ਮੈਂ ਜ਼ਮੀਨ ਪੱਟੀ, ਫਿਰ ਗੋਬਰ ਦੇ ਨਾਲ ਮੈਂ ਸੁੱਚਾ ਕੀਤਾ ਸੀ, ਉਹਨੂੰ ਚੱਲ ਦਿੱਤੀ ਆ। ਪਾਤਸ਼ਾਹ ਜੀ ਕਹਿੰਦੇ ਭਾਈ ਧੰਨ ਆ ਤੁਸੀਂ ਵੀ, ਪਸ਼ੂ ਦੀ ਗੰਦਗੀ ਚੰਗੀ ਆ ਤੇ ਬੰਦੇ ਦਾ ਪਰਛਾਵਾਂ ਉਦੋਂ ਮਾੜਾ, ਹੋਰ ਕੀ ਕੀਤਾ ਸੀ? ਕਹਿੰਦਾ ਮੈਂ ਤਾਂ ਆ ਲੱਕੜਾਂ ਵੀ ਜਿਹੜੀਆਂ ਵਿੱਚ ਲਾਈਆਂ, ਧੋ ਕੇ ਲਾਈਆਂ, ਮਸਾਂ ਫੂਕਾਂ ਫਾਕਾਂ ਮਾਰ ਕੇ ਤਾਂ ਅੱਗ ਮਚਾਈ ਸੀ ਕਿਤੇ। ਪਾਤਸ਼ਾਹ ਜੀ ਨੂੰ ਪੁੱਛਦੇ ਕਹਿੰਦੇ ਇਉਂ ਦੱਸੋ ਬਾਬਾ ਜੀ ਵੀ ਜਦੋਂ ਤੁਸੀਂ ਪ੍ਰਸ਼ਾਦਾ ਪਾਣੀ ਤਿਆਰ ਕਰ ਰਹੇ ਸੀ, ਕਈ ਹੋਰ ਜਾਨਵਰ ਵੀ ਕੋਲ ਦੀ ਲੰਘੇ ਹੋਣਗੇ, ਕੋਈ ਕੁੱਤਾ ਬਿੱਲਾ ਕੋਈ ਹੋਰ ਲੰਘਿਆ ਹੋਵੇਗਾ, ਜਿਹੜੇ ਵੈਸਟਾ ਖਾਣ ਵਾਲੇ ਜਾਨਵਰ ਨੇ, ਕੋਈ ਗਿਰਜਾ ਨੇ, ਕੋਈ ਕਾਂ ਵੀ ਲੰਘਿਆ ਹੋਊਗਾ, ਉਹਦਾ ਵੀ ਪਰਛਾਵਾਂ ਪੈਗਾ। ਉਹ ਕਹਿੰਦਾ ਜੀ ਉਹਦਾ ਤਾਂ ਪਤਾ ਨਹੀਂ। ਪਾਤਸ਼ਾਹ ਕਹਿੰਦੇ ਭਲਿਆ, ਗੰਦਗੀ ਮੰਦਗੀ ਖਾਣ ਵਾਲਾ ਕੋਈ ਲੰਘ ਜਾਵੇ ਉਹਦੇ ਨਾਲ ਫਰਕ ਨਹੀਂ ਪੈਂਦਾ, ਜੇ ਰੱਬ ਦਾ ਬਣਾਇਆ ਬੰਦਾ ਕੋਲ ਦੀ ਲੰਘ ਗਿਆ ਉਹਦੇ ਪਰਛਾਵੇਂ ਨਾਲ ਤੇਰਾ ਚੌਂਤਾ ਪਿੱਟ ਗਿਆ। ਸਮਝਾਉਂਦੇ ਹੋਏ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਭਾਈ ਸਾਹਿਬ ਤੁਹਾਨੂੰ ਕਿੰਨੇ ਵਾਰੀ ਕਹੀਦਾ ਵੀ ਜਿਨ੍ਹਾਂ ਦਾ ਧਰਮ ਇੰਨਾ ਨਾਜ਼ੁਕ ਹੋਵੇ ਉਹਨਾਂ ਕੋਲ ਨਾ ਜਾਇਆ ਕਰੋ, ਹੁਣ ਤੇ ਅੱਧ ਖੜਦਾ ਬਾਬਾ, ਫਿਰ ਕੋਈ ਜਪ ਤਪ ਕਰ ਲੂ ਸ਼ਾਇਦ ਧਰਮ ਬਚ ਜਾਏ, ਅਖੀਰਲੇ ਸਾਹਵਾਂ ਤੇ ਪਿਆ ਹੋਵੇ, ਤੁਹਾਡੇ ਅਰਗੇ ਦਾ ਪਰਛਾਵਾਂ ਪੈ ਜੇ, ਹੋ ਗਿਆ ਨਾ ਸਤਿਆਨਾਸ਼। ਪਾਤਸ਼ਾਹ ਜੀ ਨੂੰ ਪੁੱਛਦੇ ਆ ਕਹਿੰਦੇ ਵੀ ਤੇਰਾ ਧਰਮ ਭ੍ਰਸ਼ਟ ਕਾਹਦੇ ਨਾਲ ਹੋ ਗਿਆ, ਤੇਰਾ ਚੌਂਤਾ ਕਿਹੜੀਆਂ ਕਿਹੜੀਆਂ ਜਾਤਾਂ ਦੇ ਪਰਛਾਵੇਂ ਨਾਲ ਪਿੱਟਿਆ ਜਾਂਦਾ? ਉਹ ਕਹਿੰਦਾ ਜੀ ਕੋਈ ਮਰਾਸਣ ਹੋਵੇ ਨਾ ਉਹਦਾ ਪਰਛਾਵਾਂ ਪੈ ਜੇ ਉਹਦੇ ਨਾਲ ਵੀ ਪਿੱਟਿਆ ਜਾਂਦਾ। ਹੋਰ ਕਹਿੰਦੇ ਜੇ ਕੋਈ ਕਸਾਈ ਚੰਡਾਲ ਦਾ ਪਰਛਾਵਾਂ ਪੈ ਜੇ ਉਹਦੇ ਨਾਲ ਵੀ ਪਿੱਟਿਆ ਜਾਂਦਾ, ਕੋਈ ਚੰਡਾਲ ਚੂੜਾ ਆ ਜਾਵੇ ਤੇ ਉਹਦੇ ਨਾਲ ਵੀ ਚੌਂਤਾ ਮੇਰਾ ਪਿੱਟਿਆ ਜਾਂਦਾ। ਪਾਤਸ਼ਾਹ ਕਹਿੰਦੇ ਭਾਈ ਮਰਾਸਣ ਦਾ ਕੀ ਕੰਮ ਹੁੰਦਾ, ਉਹ ਥਾਂ ਥਾਂ ਤੇ ਭਟਕਦੀ ਰਹਿੰਦੀ ਆ। ਪਾਤਸ਼ਾਹ ਜੀ ਕਹਿੰਦੇ ਕਬੁੱਧ ਡੂਮਣੀ, ਇੱਕ ਬੁੱਧਾਪਣ ਤੇਰਾ ਜਿਹੜਾ ਨਾ ਦੋ ਪਾਸੇ ਦੀ ਧਾਵਣਾ, ਕਹਿੰਦੇ ਇਹ ਚੰਡਾਲ ਬਿਰਤੀ, ਇਹ ਜਿਹੜੀ ਮਰਾਸਣ ਬਿਰਤੀ ਤੇਰੇ ਅੰਦਰ ਹੀ ਪਈ ਹੋਈ ਆ। ਕਬੁੱਧ ਡੂਮਣੀ ਕੁਦਾਇਆ ਕਸਾਇਣ, ਕਸਾਈ ਦਾ ਕੀ ਕੰਮ ਹੁੰਦਾ, ਉਹ ਜੀਵਾਂ ਨੂੰ ਮਾਰਦਾ ਜੀ। ਉਹ ਭਲਿਆ ਉਹ ਜੀਵਾਂ ਨੂੰ ਮਾਰਦਾ, ਤੂੰ ਜਿਉਂਦੇ ਜਾਗਦੇ ਬੰਦਿਆਂ ਨੂੰ ਮਾਰਨ ਵਾਸਤੇ ਦੌੜਿਆ, ਇਹ ਬਿਰਤੀ ਤੇਰੇ ਅੰਦਰ ਹੀ ਪਈ ਹੋਈ ਆ। ਕਬੁੱਧ ਡੂਮਣੀ ਕੁਦਾਇਆ ਕਸਾਇਣ, ਪਰ ਨਿੰਦਾ ਘੱਟ ਚੂਹੜੀ, ਚੂੜੀ ਦਾ ਕੀ ਕੰਮ ਹੁੰਦਾ, ਕਹਿੰਦਾ ਜੀ ਲੋਕਾਂ ਦੀ ਸਫਾਈ ਕਰਦੀ ਆ। ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਉਹ ਤਾਂ ਸਮਾਜ ਦੀ ਸੇਵਾ ਕਰਦੀ, ਨਹੀਂ ਗੰਦ ਪਾਇਆ ਜਾਵੇ। ਇਹ ਗੱਲ ਅਲੱਗ ਆ ਵੀ ਅਸੀਂ ਵੀ ਸ਼ਬਦਾਵਲੀ ਇੱਦਾਂ ਦੀ ਬਣਾ ਲਈ, ਜਦੋਂ ਕੂੜਾ ਕਰਕਟ ਚੱਕਣ ਵਾਲੀ ਆਉਂਦੀ ਆਪਾਂ ਕਹਿੰਦੇ ਉਦੋਂ ਵੀ ਕੂੜੇ ਵਾਲੀ ਨਹੀਂ ਆਈ, ਕੂੜਾ ਤਾਂ ਸਾਡਾ ਸੀ, ਕੂੜੇ ਵਾਲੇ ਤਾਂ ਅਸੀਂ ਸੀ, ਉਹ ਤਾਂ ਚੱਕਣ ਵਾਲੀ ਤੇ ਸਫਾਈ ਕਰਨ ਵਾਲੀ ਸੀ। ਇਹ ਗੱਲ ਅਲੱਗ ਆ, ਅਸੀਂ ਕਹਿਣ ਲੱਗ ਜਾਏ ਵੀ ਕੂੜੇ ਵਾਲੀ ਨਹੀਂ ਆਈ ਜੀ, ਕੂੜੇ ਵਾਲੀ ਉਹ ਥੋੜਾ ਸੀ, ਕੂੜਾ ਤਾਂ ਸਾਡਾ ਸੀ, ਅਸੀਂ ਸੀ ਕੂੜੇ ਵਾਲੇ, ਉਹ ਸੀ ਚੱਕਣ ਵਾਲੀ। ਕਹਿੰਦੇ ਉਹ ਤਾਂ ਭਾਈ ਸਮਾਜ ਵਿੱਚ ਸਫਾਈ ਕਰਦੀ, ਨਹੀਂ ਗੰਦ ਪੈ ਜਾਏ। ਕਬੁੱਧ ਡੂਮਣੀ ਕੁਦਾਇਆ ਕਸਾਇਣ, ਪਰ ਨਿੰਦਾ ਘੱਟ ਚੂਹੜੀ, ਇਹ ਜਿਹੜੀ ਨਿੰਦਿਆ ਕਰਦਾ ਨਾ, ਇਹ ਕਹਿੰਦੇ ਤੇਰੇ ਅੰਦਰ ਇਹ ਬਿਰਤੀ ਪਈ ਆ। ਅਗਲਾ ਕਿਹੜੀ ਜਾਤ ਗੋਤਾ, ਕਹਿੰਦਾ ਪਰ ਨਿੰਦਾ ਘੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ, ਕਿਸੇ ਚੰਡਾਲ ਦਾ ਪਰਛਾਵਾਂ ਪੈ ਜਾਏ ਮੇਰਾ ਚੌਂਕਾ ਪਿੱਟਿਆ ਜਾਂਦਾ। ਚੰਡਾਲ ਦਾ ਕੀ ਕੰਮ ਹੁੰਦਾ, ਉਹ ਮੁਰਦਿਆਂ ਨੂੰ ਸਾੜਦਾ। ਪਾਤਸ਼ਾਹ ਜੀ ਕਹਿੰਦੇ ਉਹ ਤਾਂ ਮੁਰਦਿਆਂ ਨੂੰ ਸਾੜ ਕੇ ਸੇਵਾ ਕਰਦਾ, ਨਹੀਂ ਤਾਂ ਸਮਾਜ ਵਿੱਚ ਗੰਦ ਪੈ ਜਾਏ, ਉਹ ਮੁਰਦਿਆਂ ਨੂੰ ਸਾੜ ਕੇ ਸੇਵਾ ਕਰਦਾ, ਭਲਾ ਤੂੰ ਜਿਉਂਦਿਆਂ ਜਾਗਦਿਆਂ ਨੂੰ ਆ ਕੁੱਢਣ ਫੜ ਕੇ ਤੂੰ ਖੰਡ ਪਾਉਣ ਨੂੰ ਥੋੜਾ ਆਇਆ ਸੀ, ਤੂੰ ਵੀ ਤਾਂ ਸਾੜਨ ਵਾਸਤੇ ਆਇਆ ਸੀ, ਇਹ ਚੰਡਾਲ ਬਿਰਤੀ ਤੇਰੇ ਅੰਦਰ ਹੀ ਪਈ ਆ। ਕਬੁੱਧ ਡੂਮਣੀ ਕੁਦਾਇਆ ਕਸਾਇਣ, ਪਰ ਨਿੰਦਾ ਘੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀ ਆ ਜਾਂ ਚਾਰੇ ਬੈਠੀਆਂ ਨਾਲ, ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ, ਨਾਨਕ ਅੱਗੇ ਉਤਮ ਸੇਈ ਜੇ ਪਾਪਾਂ ਪਾਂਦਨਾ ਦੇਹੀ। ਉਹ ਕਹਿੰਦਾ ਮਹਾਰਾਜ ਜੀ ਇਹਦਾ ਮਤਲਬ ਜਿਹਨੂੰ ਮੈਂ ਧਰਮ ਸਮਝਦਾ ਸੀ ਇਹ ਭਰਮੀ ਆ। ਪਾਤਸ਼ਾਹ ਜੀ ਕਹਿੰਦੇ ਤੇਰੇ ਸਾਹਮਣੇ ਆ, ਗੁਰੂ ਚਰਨਾਂ ਨਾਲ ਜੁੜ ਕੇ ਇਹਨੇ ਮਾਫ਼ੀ ਮੰਗੀ, ਨਾਲੇ ਗੁਰੂ ਘਰ ਦਾ ਸ਼ਰਧਾਲੂ ਬਣਿਆ। ਇੱਧਰ ਭਗਤ ਕਬੀਰ ਜੀ ਜਿਹੜੇ ਜਾਤਾਂ ਗੋਤਾਂ ਦੇ ਨਾਂ ਤੇ ਕਿਸੇ ਨੂੰ ਨੀਵਾਂ ਦਿਖਾਉਂਦੇ ਨੇ, ਡਾਂਕੇ ਦੀ ਚੋਟ ਤੇ ਮਰਦਾ ਗੰਬੜੇ ਨੇ ਆਵਾਜ਼ ਉਠਾਈ ਕਾਂਸ਼ੀ ਦੀ ਧਰਤੀ ਵਿੱਚ ਬੈਠ ਕੇ। ਹੈਰਾਨੀ ਦੀ ਗੱਲ ਆ, ਜਿੰਨੇ ਨੀਵੇਂ ਕੰਮ ਆ ਉਹ ਸ਼ੂਦਰ ਵਿਚਾਰੇ ਤੋਂ ਕਰਾਏ ਗਏ, ਕੋਈ ਮੰਦਰ ਬਣਨਾ,
ਉਹਦੇ ਵਾਸਤੇ ਇੱਟਾਂ ਕਿਹਨੇ ਪੱਥਣੀਆਂ ਨੇ? ਸ਼ੂਦਰ ਪੱਥੂਗਾ। ਲੇਬਰ ਦਾ ਕੰਮ ਕੌਣ ਕਰੂਗਾ? ਸ਼ੂਦਰ ਕਰੂਗਾ। ਕੋਈ ਮੂਰਤੀ ਬਣਨੀ ਆ, ਘੜਨੀ ਆ, 5-7-10 ਸਾਲ ਲੇਬਰ ਵਾਸਤੇ ਲੱਗੇ ਕੰਮ ਸਾਰਾ ਉਹ ਕਰਦੇ ਰਹੇ। ਜਿੱਦਣ ਮੰਦਰ ਬਣ ਕੇ ਤਿਆਰ ਹੋ ਗਿਆ, ਤੈਨੂੰ ਸੱਜਣਾ ਵੜਨ ਦਾ ਕੋਈ ਅਧਿਕਾਰ ਨਹੀਂ, ਤੇਰੇ ਪੈਰ ਪਾਉਣ ਵਾਲੇ ਪਵਿੱਤਰ ਹੋ ਜਾਏਗਾ। 5-7 ਸਾਲ ਉਹ ਮੰਦਰ ਵਿੱਚ ਨਿਤ ਆਉਂਦਾ ਰਿਹਾ, ਮੰਦਰ ਨੂੰ ਡੱਕਾ ਨਹੀਂ ਹੋਇਆ। ਪੁੱਤ, ਗੱਲ ਦਾ ਸਵਾਦ ਤਾਂ ਸੀ, ਕਹਾਣੀ ਖੋਦਰ ਲਾਉਂਦਾ ਤੇ ਮੁੜਕਾ ਚੋ ਕੇ ਤੇਰੇ ਗਿੱਟਿਆਂ ਤੱਕ ਜਾਂਦਾ, ਤੈਨੂੰ ਪਤਾ ਲੱਗਦਾ। ਇੱਟਾਂ ਤੋਂ ਖੁਦ ਪੱਥਦਾ, ਇਹ ਲੇਬਰ ਤੋਂ ਖੁਦ ਕੀਤੀ ਹੁੰਦੀ ਫੇਰ ਤੂੰ ਕਹਿਣ ਦਾ ਅਧਿਕਾਰੀ ਸੀ। ਲੇਬਰ ਦਾ ਸਾਰਾ ਕੰਮ ਉਸ ਸੱਜਣ ਤੋਂ ਕਰਾਇਆ, ਤੇ ਜਿੱਦਣ ਮੰਦਰ ਬਣ ਕੇ ਤਿਆਰ ਹੋ ਗਿਆ, ਬੈਠਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਕਿਸੇ ਖੂਹ ਤੋਂ ਕੋਈ ਕੁੱਤਾ ਬਿੱਲਾ ਪਾਣੀ ਪੀ ਜਾਂਦਾ ਤਾਂ ਕੋਈ ਹਰਜ ਨਹੀਂ ਸੀ, ਪਰ ਜੇ ਕੋਈ ਨੀਵੀਂ ਜਾਤ ਵਾਲਾ ਪਾਣੀ ਭਰ ਲੈਂਦਾ ਜਾਂ ਪੀ ਜਾਂਦਾ, ਕੋਰੜਿਆਂ ਦੀ ਮਾਰ ਕੀਤੀ ਜਾਂਦੀ, ਬੜਾ ਨੀਵਾਂ ਦਿਖਾਇਆ ਜਾਂਦਾ। ਭਗਤ ਕਬੀਰ ਜੀ ਕਹਿੰਦੇ ਵੀ ਤੂੰ ਉੱਚਾ ਕਾਹਦੇ ਨਾਲ ਹੋ ਗਿਆ? ਮੈਂ ਬ੍ਰਾਹਮਣਾਂ ਦੇ ਘਰੇ ਜੰਮਿਆ। ਭਗਤ ਕਬੀਰ ਜੀ ਕਹਿੰਦੇ ਵੀ ਇੱਦਾਂ ਨਾਲ ਕਿਸੇ ਬ੍ਰਾਹਮਣ ਦੇ ਘਰੇ ਜੰਮ ਕੇ ਕੋਈ ਉੱਚੀ ਜਾਤ ਵਾਲਾ ਨਹੀਂ ਬਣ ਜਾਂਦਾ। ਉਹ ਪੰਕਤੀਆਂ ਤੁਹਾਨੂੰ ਚੇਤੇ ਨੇ, ਬਾਣੀ ਪਿਆਰ ਨਾਲ ਪੜਿਆ ਕਰੋ, ਪੜ੍ਹਦਿਆਂ ਪੜ੍ਹਦਿਆਂ ਬਾਣੀ ਬਹੁਤ ਸਾਰੀ ਚੇਤੇ ਹੋ ਜਾਂਦੀ ਆ। ਭਗਤ ਕਬੀਰ ਜੀ ਕਹਿੰਦੇ ਗਰਭਵਾਸ ਮੈਂ ਕੁਲ ਨਹੀਂ ਜਾਤੀ। ਜਦੋਂ ਮਾਂ ਦੇ ਪੇਟ 'ਚ ਸੀ ਤੈਨੂੰ ਪਤਾ ਸੀ ਵੀ ਕਿਹੜੇ ਪਾਸੇ ਜਨਮ ਲੈਣਾ। ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕੋਹਰੇ ਪੰਡਿਤ ਬਾਹਮਣ ਕੱਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ। ਜਦੋਂ ਸੱਚ ਦੀ ਗੱਲ ਕਰਦੇ ਨੇ ਨਾ ਇਹ ਖੌਤੀ ਉੱਚੀਆਂ ਜਾਤਾਂ ਵਾਲੇ, ਕਹਿੰਦੇ ਵੀ ਤੈਨੂੰ ਕਹਿਣ ਦਾ ਕੀ ਅਧਿਕਾਰ ਆ, ਅਸੀਂ ਉੱਚੀ ਜਾਤਾਂ ਵਾਲੇ, ਹੱਕ ਤਾਂ ਸਾਡੇ ਕੋਲ ਰਾਖਵੇਂ ਨੇ। ਭਗਤ ਜੀ ਕਹਿੰਦੇ ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕੋਹਰੇ ਪੰਡਿਤ ਬਾਹਮਣ ਕੱਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ। ਕਿੱਡਾ ਵੱਡਾ ਵਿਅੰਗ ਸੀ ਉਹ ਭਲਿਆ, ਮਾਂ ਦੇ ਉਧਰ ਤੋਂ ਜਿਸ ਰਸਤੇ ਰਾਹੀਂ ਜਨਮ ਲੈ ਕੇ ਮੈਂ ਦੁਨੀਆਂ ਤੇ ਆਇਆ, ਉਹੀ ਰਸਤੇ ਰਾਹੀਂ ਤੂੰ ਆਇਆ। ਜੇ ਤੂੰ ਉੱਚੀ ਜਾਤ ਦਾ ਤੇਰੇ ਆਉਣ ਦਾ ਰਸਤਾ ਕੋਈ ਅਲੱਗ ਹੋਣਾ ਚਾਹੀਦਾ ਸੀ। ਕਿੱਡੇ ਕ੍ਰਾਂਤੀਕਾਰੀ ਬੋਲਨੇ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ। ਕਹਿੰਦੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਤੂੰ ਕਦੋਂ ਦਾ ਬ੍ਰਾਹਮਣ ਬਣ ਗਿਆ ਤੇ ਅਸੀਂ ਨੀਵੇਂ ਕਦੋਂ ਦੇ ਬਣ ਗਏ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਇਉਂ ਕਰੋ, ਕਰਦ ਲਿਆਓ, ਇਹਦੇ ਮਾਰ ਕੇ ਦੇਖੋ ਬਾਂਹ ਤੇ ਭਲਾਂ ਦੀਆਂ ਨਾੜਾਂ ਚੋਂ ਦੁੱਧ ਨਿਕਲਦਾ। ਭਗਤ ਜੀ ਕਹਿੰਦੇ ਜੇ ਸਾਡੀਆਂ ਨਸਾਂ ਦੇ ਵਿੱਚ ਲਹੂ ਆ ਨਾ ਤੇ ਤੇਰੀਆਂ ਵਿੱਚ ਵੀ ਲਹੂ ਆ। ਜੇ ਤੂੰ ਉੱਚਾ ਸਮਝਦਾ ਕੋਈ ਫਰਕ ਤਾਂ ਹੋਣਾ ਚਾਹੀਦਾ ਸੀ, ਤੇਰੀਆਂ ਨਾੜਾਂ ਦੇ ਵਿੱਚ ਦੁੱਧ ਵਗਣਾ ਚਾਹੀਦਾ ਸੀ। ਹਮ ਕਤ ਲੋਹੂ ਤੁਮ ਕਤ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰਾ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਉੱਚੀ ਜਾਤ ਗੋਤ ਵਿੱਚ ਜੰਮ ਕੇ ਕਦੇ ਕੋਈ ਉੱਚਾ ਨਹੀਂ ਬਣਦਾ। ਅਸੂਲਾਂ ਨਾਲ ਚੰਗਾ ਜੀਵਨ ਜਿਉਂ ਕੇ, ਸਿਧਾਂਤਕ ਜੀਵਨ ਜੀਵ ਕੇ ਕੋਈ ਉੱਚਾ ਹੁੰਦਾ ਹੈ ਤੇ ਕੋਈ ਨੀਵਾਂ ਹੁੰਦਾ ਹੈ। ਜਾਤ ਗੋਤ ਦੇ ਨਾਂ ਤੇ ਉੱਚੇ ਘਰ ਵਿੱਚ ਜੰਮ ਕੇ ਕਦੇ ਕੋਈ ਉੱਚਾ ਨਹੀਂ ਬਣਦਾ। ਜਿਹੜੇ ਮਾਲਕ ਦੇ ਨਾਮ ਨਾਲ ਜੁੜ ਗਏ ਉਹ ਨੀਵੇਂ ਵੀ ਉੱਚੇ ਬਣ ਗਏ। ਜਦੋਂ ਇਹਨਾਂ ਨੇ ਦੇਖਿਆ ਵੀ ਸੰਗਤਾਂ ਬਹੁਤੀਆਂ ਭਗਤ ਕਬੀਰ ਜੀ ਕੋਲੇ ਜਾਂਦੀਆਂ ਨੇ, ਇਹ ਸੱਚ ਦੀ ਗੱਲ ਕਰਦੇ ਨੇ, ਕ੍ਰਾਂਤੀਕਾਰੀ ਬੋਲਨੇ, ਲੋਕ ਪ੍ਰਭਾਵਿਤ ਹੋ ਰਹੇ ਨੇ ਤੇ ਸਾਡੀ ਦੁਕਾਨਦਾਰੀ ਨੂੰ ਫਰਕ ਪੈ ਰਿਹਾ। ਫਿਰ ਇਹ ਸਾਰੇ ਜਣੇ ਇਕੱਠੇ ਹੋ ਕੇ ਸਿਕੰਦਰ ਲੋਧੀ ਦੇ ਕੋਲੇ ਚਲੇ ਗਏ। ਕਹਿੰਦੇ ਜੀ ਬੜਾ ਧਰਮ ਸੰਕਟ ਆਇਆ ਹੋਇਆ, ਅਕਸਰ ਇਹ ਗੱਲ ਕੀਤੀ ਜਾਂਦੀ ਆ, ਕੀ ਸੰਕਟ ਆ ਗਿਆ? ਕਹਿੰਦੇ ਜੀ ਸਿਮਰਤੀਆਂ ਦੀ, ਸ਼ਾਸਤਰਾਂ ਦੀ ਜਿਹੜੀ ਗੱਲ ਸੀ, ਜਿਹੜੀ ਮੁਸਲਮਾਨੀ ਸ਼ਰ੍ਹਾਂ ਦੀ ਗੱਲਬਾਤ ਸੀ, ਇਹ ਸਾਰਿਆਂ ਦੀਆਂ ਧੱਜੀਆਂ ਉਡਾਈ ਜਾਂਦਾ, ਇਹ ਧਰਮ ਵਾਸਤੇ ਖਤਰਾ। ਕੁਦਰਤੀ ਗੱਲ ਆ ਵੀ ਰਾਜਨੀਤਿਕ ਬੰਦੇ, ਉਹਨਾਂ ਨੂੰ ਵੋਟ ਚਾਹੀਦੇ ਹੁੰਦੇ ਨੇ ਤੇ ਬਾਬਿਆਂ ਨੂੰ ਬਹੁਤੇ ਵੇਰੇ ਨੋਟ ਚਾਹੀਦੇ ਹੁੰਦੇ ਨੇ। ਜਦੋਂ ਧਾਰਮਿਕ ਤੇ ਰਾਜਨੀਤਿਕ ਬੰਦਿਆਂ ਦਾ ਗੱਠਜੋੜ ਹੋ ਜਾਏ, ਬੜਾ ਕਸੂਤਾ ਗੱਠਜੋੜ ਆ ਇਹ। ਸੂਬੇ ਦੀ ਕਚਹਿਰੀ ਆ, ਕਾਜੀ ਕਹਿੰਦਾ ਜੀ ਇਹਨਾਂ ਤੇ ਫਤਵਾ ਲਓ। ਸੂਬਾ ਸਰਹੰਦ ਕਾਜੀ ਨੂੰ ਕਹਿੰਦਾ, ਉਹਨਾਂ ਸਮੇਂ ਵਿੱਚ ਜੁਡੀਸ਼ਲੀ ਦਾ ਮਹਿਕਮਾ ਤੇ ਧਾਰਮਿਕ ਦੋਨੇ ਮਹਿਕਮੇ ਕਾਜੀ ਦੇ ਅੰਡਰ ਸੀ, ਬਹੁਤ ਵੱਡੀ ਪੋਸਟ ਸੀ। ਆ ਸਾਹਿਬਜ਼ਾਦਿਆਂ ਤੇ ਕੋਈ ਫਤਵਾ ਲਾਓ। ਕਹਿੰਦੇ ਜੀ ਇਹਨਾਂ ਤੇ ਫਤਵਾ ਲੱਗਦਾ ਨਹੀਂ, ਸ਼ੀਰਖੋਰ ਆ। ਸੂਬਾ ਸਰਹੰਦ ਕੰਨ ਦੇ ਨੇੜੇ ਜੇ ਹੋ ਕੇ ਕਹਿੰਦਾ, ਵੇਖ ਲਾ ਇਹਨਾਂ ਤੇ ਨਹੀਂ ਲੱਗਦਾ, ਤੇਰੇ ਤੇ ਲੱਗ ਜਾਣਾ। ਹੁਣ ਜਦੋਂ ਆਪ ਨੂੰ ਪੈ ਗਈ ਨਾ ਜਾਣ ਦੀ, ਉਹ ਚਾਰਕ ਪੱਤਰੇ ਖੱਬੇ ਨੂੰ ਘੁਮਾਏ, ਚਾਰਕ ਸੱਜੇ ਨੂੰ ਘੁਮਾਏ, ਬੁੜਬੁੜ ਜੀ ਕਰਕੇ ਕਹਿ ਦਿੱਤਾ ਵੀ ਸ਼ਰ੍ਹਾਂ ਦਾ ਇਹ ਕਾਨੂੰਨ ਆ ਵੀ ਇਹਨਾਂ ਨੂੰ ਨੀਆਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ। ਕਿਉਂਕਿ ਰਾਜਨੀਤਿਕ ਲੋਕ ਅਕਸਰ ਹੀ ਇਹ ਗੱਲ ਕਹਿੰਦੇ ਜੀ ਇਹ ਤਾਂ ਧਰਮ ਦਾ ਮਸਲਾ, ਅਸੀਂ ਨਹੀਂ ਵਿੱਚ ਆਉਂਦੇ। ਧਾਰਮਿਕ ਲੋਕਾਂ ਨੂੰ ਮੂਹਰੇ ਲਾਇਆ ਜਾਂਦਾ, ਜਦੋਂ ਧਾਰਮਿਕ ਤੇ
ਰਾਜਨੀਤਿਕ ਲੋੜ ਇਕੱਠੇ ਹੋ ਜਾਂਦੇ ਨੇ ਨਾ, ਇਹ ਗੱਠਜੋੜ ਬੜਾ ਕਸੂਤੀ ਕਿਸਮ ਦਾ ਹੁੰਦਾ। ਜਿਹੜੇ ਨੀਵੇਂ ਜੀਵਨ ਵਾਲੇ ਉੱਚੇ ਜੀਵਨ ਵਾਲੇ ਹੋਣ ਤਾਂ ਮੁਬਾਰਕ ਆ, ਤੇ ਅੱਜ ਵੀ ਬਹੁਤਿਆਂ ਥਾਵਾਂ ਤੇ ਇਹ ਕੁਝ ਦੇਖਣ ਨੂੰ ਮਿਲਦਾ, ਜਿਨ੍ਹਾਂ ਤੇ ਅਸੀਂ ਯਕੀਨ ਤੇ ਭਰੋਸਾ ਕੀਤਾ ਹੋਇਆ ਕਿ ਇਹਨਾਂ ਦੀ ਬੁੱਕਲ ਵਿੱਚ ਬਹਿੰਦੇ ਨੇ, ਸਾਰਿਆਂ ਨੂੰ ਪਤਾ ਹੀ ਆ ਜੀ, ਇਸ ਗੱਲ ਦਾ ਕੋਈ ਗੱਲ ਲੁਕੀ ਛਿਪੀ ਨਹੀਂ ਹੈ। ਖੈਰ, ਇਸ ਤਰੀਕੇ ਦੇ ਇਹਨਾਂ ਨੇ ਜਦੋਂ ਵਿਚਾਰ ਦੇਖੇ ਤੇ ਸ਼ਿਕਾਇਤ ਕੀਤੀ ਗਈ ਵੀ ਇਹ ਧਰਮ ਵਾਸਤੇ ਬੜਾ ਖਤਰਾ, ਇਹ ਪਰਵਾਹ ਨਹੀਂ ਕਰਦਾ, ਇਹਨੇ ਨਾ ਜਨੇਊ ਪਾਇਆ ਹੋਇਆ, ਨਾ ਇਹਨੇ ਸੁੰਨਤ ਕਰਾਈ ਹੋਈ ਆ, ਇਹ ਸਾਰਿਆਂ ਦਾ ਵਿਰੋਧ ਕਰਦਾ, ਕੀ ਕੀਤਾ ਜਾਏ, ਇਉਂ ਕਰੀਏ ਵੀ ਇਹਨੂੰ ਜਾਨੋਂ ਹੀ ਮਾਰ ਦਿੱਤਾ ਜਾਵੇ ਤਾਂ ਸੂਤ ਆ, ਨਹੀਂ ਤਾਂ ਰਾਜਾ ਤੇਰੇ ਵਾਸਤੇ ਵੀ ਖਤਰਾ ਤੇ ਸਾਡੇ ਧਾਰਮਿਕ ਲੋਕਾਂ ਵਾਸਤੇ ਵੀ ਖਤਰਾ, ਦੁਕਾਨਦਾਰੀ ਬੰਦ ਹੁੰਦੀ ਜਾ ਰਹੀ ਆ। ਬਹੁਤ ਹੀ ਗਿਣਤੀ ਵਿੱਚ ਲੋਕ ਇਹਨਾਂ ਦੇ ਅੱਖੀ ਲੱਗਦੇ ਨੇ। ਜਦੋਂ ਰਾਜਨੀਤਿਕ ਲੋਕ ਕਿਸੇ ਡੇਰੇ ਤੇ ਜਾਂਦੇ, ਕੋਈ ਸ਼ਰਧਾ ਨਾਲ ਨਹੀਂ ਜਾਂਦੇ, ਕੋਈ ਇੱਕ ਅੱਧਾ ਹੋਊਗਾ ਮੁਬਾਰਕ ਆ ਉਸਨੂੰ, ਨਹੀਂ ਤਾਂ ਬਹੁਤ ਵਾਰੀ ਇਸੇ ਝਾਕ 'ਚ ਹੀ ਜਾ ਜਾਂਦਾ ਵੀ ਵੋਟਾਂ ਲੈਣੀਆਂ ਹੁੰਦੀਆਂ ਨੇ। ਕੀ ਕੀਤਾ ਜਾਵੇ, ਇਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਏ, ਸੰਮਣੇ ਜਾਰੀ ਕਰ ਦਿੱਤੇ, ਸਿਪਾਹੀ ਆਏ ਆਣ ਕੇ ਦਰਵਾਜ਼ਾ ਖੜਕਾਇਆ ਭਗਤ ਕਬੀਰ ਜੀ ਦਾ, ਤੁਹਾਨੂੰ ਜੀ ਰਾਜੇ ਨੇ ਬੁਲਾਇਆ ਹੋਇਆ ਕਚਹਿਰੀ 'ਚ, ਮੇਰਾ ਕਸੂਰ ਕੀ? ਉਹ ਕਹਿੰਦੇ ਜੀ ਸਾਨੂੰ ਤਾਂ ਆਪ ਨਹੀਂ ਪਤਾ, ਜਿਹੜੀ ਕੋਈ ਗੱਲਬਾਤ ਕਰਨੀ ਤੁਸੀਂ ਚੱਲ ਕੇ ਉੱਥੇ ਕਰ ਲਿਓ। ਯਤਨ ਕੀਤਾ ਵੀ ਇਹਨਾਂ ਨੂੰ ਗੰਗਾ ਦੀਆਂ ਲਹਿਰਾਂ ਵਿੱਚ ਡੋਬ ਕੇ ਮਾਰ ਦਿੱਤਾ ਜਾਏ, ਤੇ ਜਾਂ ਆਹ ਜਿਹੜਾ ਕੰਮ ਕਰਦੇ ਬੰਦ ਕਰ ਦਿਓ, ਜਿਹੜੀ ਸੱਚ ਦੀ ਆਵਾਜ਼ ਆ। ਉਹ ਕਹਿੰਦੇ ਸੱਚ ਦੀ ਆਵਾਜ਼ ਨਹੀਂ ਬੰਦ ਹੋ ਸਕਦੀ। ਉਹ ਸ਼ਬਦ ਤੁਹਾਨੂੰ ਚੇਤੇ ਹੋਏਗਾ, ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ, ਖਰੇ ਕਬੀਰ ਮਾਝੇ ਦੀ ਨਜਨ ਵਾਲੇ ਇਲਾਕੇ ਵਿੱਚ ਖੜਨਾ ਫੜਨ ਨੂੰ ਕਹਿੰਦੇ ਹਨ। ਕਹਿੰਦੇ ਜੰਜੀਰਾਂ ਵਿੱਚ ਕੱਸ ਕੇ ਲੈ ਗਏ, ਤੇ ਕਹਿੰਦੇ ਜੇ ਆਖੇ ਨਹੀਂ ਲੱਗਦਾ ਇਉਂ ਕਰੋ, ਇੱਕ ਬੇੜਾ ਲਿਆਓ, ਉਹਦੇ ਵਿੱਚ ਬਿਠਾ ਕੇ ਇਹਦੀਆਂ ਲੱਤਾਂ ਬਾਹਾਂ ਬੰਨ ਕੇ ਡੂੰਘੇ ਪਾਣੀ ਵਿੱਚ ਸਿੱਟ ਕੇ ਮਾਰ ਦਿਓ। ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ, ਖਰੇ ਕਬੀਰ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੋ ਸਮਾਏ। ਕਹਿੰਦੇ ਮੇਰਾ ਮਨ ਡੋਲਣ ਵਾਲਾ ਨਹੀਂ, ਸਰੀਰ ਨੂੰ ਜਿੰਨੀ ਮਰਜ਼ੀ ਸਜ਼ਾ ਦੇ ਦਿਓ, ਹੁਣ ਸੀਰਤ ਦੇ ਉੱਤੇ ਆਰਾ ਚੱਲ ਰਿਹਾ ਤੇ ਜਿਹਨੂੰ ਦੁੱਖ ਦੇਣ ਦਾ ਯਤਨ ਕਰ ਰਹੇ ਹੋ, ਨਗਮੇ ਗਾ ਰਿਹਾ, ਤੇ ਉਹ ਕਹਿੰਦੇ ਆਰਾ ਪਿਆਰਾ ਲੱਗਦਾ ਹੈ ਕਾਰਾ ਕਰੋ ਬਣਾਏ, ਸਿਰ ਜਾਂਦਾ ਤਾਂ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਭਗਤ ਜੀ ਕਹਿੰਦੇ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੋ ਸਮਾਏ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਇਹ ਕਹਿੰਦੇ ਸੀ ਗੰਗਾ ਦੀਆਂ ਲਹਿਰਾਂ ਵਿੱਚ ਡੋਬ ਕੇ ਮਾਰ ਦਿਆਂਗੇ, ਵੱਡੀ ਸਾਰੀ ਸ਼ਾਲਾ ਹੀ। ਭਗਤ ਕਬੀਰ ਜੀ ਚੌਂਕੜਾ ਮਾਰ ਕੇ ਇੱਦਾਂ ਬੈਠੇ ਹੋਏ ਨੇ ਜੇ ਮ੍ਰਿਗਸ਼ਾਲਾ ਦੇ ਉੱਪਰ ਬੈਠੇ ਹੋਣ, ਤੇ ਉਹ ਤਰਦੇ ਤਰਦੇ ਕਹਿੰਦੇ ਹੌਲੀ ਹੌਲੀ ਕਿਨਾਰੇ ਤੇ ਆ ਗਏ। ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਕਹੋ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰੱਖਣ ਹੈ ਰਘੁਨਾਥ। ਜੈ ਜੈਕਾਰ ਹੋਈ ਤੇ ਲੋਕ ਕਬੀਰ ਜੀ ਨੂੰ ਲੈ ਕੇ ਆ ਗਏ। ਫਿਰ ਪਤਾ ਲੱਗਾ ਵੀ ਇਹ ਤਾਂ ਫਿਰ ਅਜੇ ਬਚ ਗਿਆ। ਇੱਕ ਯਤਨ ਹੋਰ ਕੀਤਾ ਭਗਤ ਜੀ ਨੂੰ, ਫਿਰ ਸਿਕੰਦਰ ਲੋਧੀ ਕਹਿੰਦਾ ਵੀ ਜਾਂ ਤਾਂ ਇਹ ਜਿਹੜੀ ਲਾਈਨ ਤੇ ਤੂੰ ਤੁਰਿਆ ਹੋਇਆ ਇਹਨਾਂ ਲੋਕਾਂ ਤੋਂ ਮਾਫ਼ੀ ਮੰਗ ਲੈ, ਜਿਵੇਂ ਕਹਿੰਦੇ ਉਵੇਂ ਕਰਨ ਲੱਗ ਜਾ, ਤੇ ਨਹੀਂ ਤਾਂ ਫਿਰ ਅਗਲੀ ਵਾਰੀ ਉਦੋਂ ਤਾਂ ਬਚ ਗਿਆ, ਅਰ ਕੀ ਨਹੀਂ ਬਚਿਆ ਜਾਣਾ। ਹੁਣ ਕੀ ਕੀਤਾ ਜੀ, ਇੱਕ ਮਸਤ ਹਾਥੀ ਲਿਆਂਦਾ, ਉਹਨੂੰ ਸ਼ਰਾਬ ਪਿਲਾਈ ਹੋਈ ਆ। ਆਪਾਂ ਪਿੰਡਾਂ ਚੋਂ ਆਏ ਹਾਂ, ਤੂੜੀ ਦੀ ਜਾਂ ਪੱਠਿਆਂ ਦੀ ਪੰਡ ਬੰਨੀ ਸੀ ਨਾ, ਘੁੱਟ ਕੇ ਗੋਲ ਹੋ ਜਾਂਦੀ ਸੀ ਉਹ, ਇੱਦਾਂ ਨਾਲ ਪੂਰੀ ਤਰ੍ਹਾਂ ਗੰਢ ਬੰਨ ਲਈ ਗੋਲ। ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਕਹਿੰਦੇ ਉੱਤੇ ਮਹਾਵਤ ਨੇ ਕੀ ਕੀਤਾ ਵੀ ਹੱਥ ਵਿੱਚ ਪੜਿਆ ਹੋਇਆ ਜਿਹੜਾ ਕੁੰਡਾ ਸੀ ਜ਼ੋਰ ਦੀ ਮਾਰਿਆ ਵੀ ਹਾਥੀ ਜਾ ਕੇ ਪੈਰਾਂ ਥੱਲੇ ਲਿਤੜ ਕੇ ਮਾਰ ਦੇਵੇ। ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ, ਹਸਤ ਭਾਗ ਕਹਿ ਚੀਸਾਂ ਮਾਰੈ, ਆ ਮੂਰਤ ਕਹਿ ਹੋਂ ਬਲਿਹਾਰੈ। ਆਹੇ ਮੇਰੇ ਠਾਕੁਰ ਤੁਮਰਾ ਜ਼ੋਰ, ਕਾਜੀ ਬਕਬੋ ਹਸਤੀ ਤੋਰ। ਕਾਜੀ ਕਹਿੰਦਾ ਇਹਨੂੰ ਤੋਰਖਾ ਉਧਰਲੇ ਪਾਸੇ ਨੂੰ ਜਿੱਧਰ ਕਬੀਰ ਬੈਠਾ ਹੋਆ, ਪੈਰਾਂ ਦੇ ਥੱਲੇ ਦੇ ਦੇ ਤੇ ਇਹਨੂੰ ਲਿਤੜ ਕੇ ਮਾਰ ਦਈਏ, ਜੇ ਨਹੀਂ ਇਹ ਕੰਮ ਕਰਨਾ। ਰੇ ਮਹਾਵਤ ਤੁਝ ਦਾਰੋਂ ਡਾਰੋਂ ਕਾਟ, ਇਸੇ ਤੁਰਾਵੋ ਘਾਲੋ ਸਾਟ, ਜੇ ਇਹਨੂੰ ਨਾ ਮਾਰਿਆ ਫਿਰ ਤੇਰੀ ਸ਼ਾਮ ਤਾਊ ਤੈਨੂੰ ਮਾਰ ਦਿਆਂਗੇ। ਮਹਾਵਤ ਨੂੰ ਡਰਾਵਾ ਦਿੱਤਾ ਜਾ ਰਿਹਾ, ਰੇ ਮਹਾਵਤ ਤੁਝ ਡਾਰੋਂ ਕਾਟ, ਇਸੇ ਤੁਰਾਵੋ ਘਾਲੋ ਸਾਟ। ਹਸਤ ਨਾ ਤੋਰੈ ਧਰੈ ਧਿਆਨ, ਵਾਕੇ ਰਿਦੇ ਵਸੇ ਭਗਵਾਨ ਭਗਵਾਨ। ਉਹ ਮਾਲਕ ਉਹਦੇ ਹਿਰਦੇ ਵਿੱਚ ਵਸਿਆ, ਹਾਥੀ ਤਾਂ ਦੂਰ ਖੜਾ ਨਮਸਕਾਰਾਂ ਹੀ ਕਰੀ ਜਾਂਦਾ, ਕਹਿੰਦੇ ਐਂ ਲੱਗਦਾ ਜਿਵੇਂ ਭਗਵਾਨ ਆਣ ਕੇ ਵਿੱਚ ਬੈਠ ਗਿਆ ਹੋਵੇ। ਅੱਗੇ ਭਗਤ ਜੀ ਕਹਿੰਦੇ ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਜਦੋਂ ਮਾਲਕ ਵਿੱਚ ਵਸ ਹੋ ਜਾਂਦਾ ਨਾ, ਜਦੋਂ ਰੱਖਣ ਵਾਲਾ ਮਾਲਕ ਹੋਵੇ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ,
ਮੁੱਖ ਲਾਇਆ ਮਾਲਕ ਦਾ ਇਹ ਸੁਭਾਅ ਹੈ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ। ਆਪਾਂ ਕਹਿੰਦੇ ਰੱਬ ਦੇ ਘਰੇ ਦੇਰ ਆ ਜੀ, ਅੰਧੇਰ ਨੀ। ਪਾਤਸ਼ਾਹ ਕਹਿੰਦੇ ਦੇਰੀ ਕੋਈ ਨੀ ਲਾਉਂਦਾ, ਪਾਤਰ ਬਣਦਿਆਂ ਦੇਰੀ ਲੱਗਦੀ ਆ, ਉਹ ਤਾਂ ਤਤਕਾਲ ਹੋਏ ਆਵੇ, ਉਹਦੀ ਮਦਦ ਕਰਦਾ। ਕਹਿੰਦੇ ਕੁੰਚਰ ਪੋਟ ਲੈ ਲੈ ਨਮਸਕਾਰੈ, ਬੂਝੀ ਨਹੀਂ ਕਾਹੀ ਕਾਜੀ ਅੰਧਿਆਰੈ। ਤੀਨ ਵਾਰ ਪਤੀਆ ਭਰ ਲੀਨਾ, ਮਨ ਕਠੋਰ ਅਜੂਨਾ ਪਤੀਨਾ। ਤਿੰਨ ਵਾਰ ਵਾਰ ਵਾਰ ਚੜ੍ਹਾਉਣ ਦਾ ਯਤਨ ਕੀਤਾ, ਫੇਰ ਵੀ ਮਨ ਰੱਜਿਆ ਨਾ ਇਹਨਾਂ ਦਾ। ਅਖੀਰ ਤੇ ਕਹਿੰਦੇ ਕਹੋ ਕਬੀਰ, ਕਹਿੰਦੇ ਉਹ ਮਾਲਕ ਵਾਹਿਗੁਰੂ ਰੱਖਣ ਵਾਲਾ ਹੈ, ਕੁੰਚਰ ਪੋਟ ਲੈ ਲੈ ਨਮਸਕਾਰੈ, ਬੂਝੀ ਨਹੀਂ ਕਾਜੀ ਅੰਧਿਆਰੈ। ਤੀਨ ਵਾਰ ਪਤੀਆ ਭਰ ਲੀਨਾ, ਮਨੋ ਕਠੋਰ ਅਜੂਨਾ ਪਤੀਨਾ। ਕਹੋ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਕਹਿੰਦੇ ਭਗਤਾਂ ਨੂੰ ਤੇਰੇ ਤੇ ਭਰੋਸਾ ਹੈ, ਉਹ ਚੌਥੇ ਪਦ ਵਿੱਚ ਜਿਉਂਦੇ ਨੇ। ਉਸ ਥਾਂ ਤੇ ਵੀ ਮਾਲਕ ਨੇ ਆਪਣੇ ਭਗਤ ਦੀ ਰੱਖਿਆ ਕੀਤੀ। ਇੰਨੇ ਕ੍ਰਾਂਤੀਕਾਰੀ ਬੋਲ, ਉਹਨਾਂ ਦੀ ਬਾਣੀ ਸਾਰੀ, ਭਗਤਾਂ ਵਿੱਚੋਂ ਸਭ ਤੋਂ ਵਧੇਰੇ ਬਾਣੀ ਭਗਤ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਇੱਕ ਇੱਕ ਸ਼ਬਦ ਕਮਾਲ ਕੀਤੀ ਆ ਭਗਤ ਜੀ ਨੇ। ਏਡੇ ਕ੍ਰਾਂਤੀਕਾਰੀ ਬੋਲ, ਸਾਡੇ ਵਰਗੇ ਜਿਹੜੇ ਪਖੰਡ ਕਰਦੇ ਨੇ ਉਹਨਾਂ ਨੂੰ ਭਗਤ ਜੀ ਦਾ ਹੀ ਇਹ ਸ਼ਬਦ ਆ, ਜੀਵਤ ਪਿੱਤਰ ਨਾ ਮਾਨੈ ਕੋ ਮੂਏ ਸਰਾਧ ਕਰਾਹੀ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਜਦੋਂ ਬਾਪੂ ਕਰ ਜਾਂਦਾ ਚੜ੍ਹਾਈ, ਅਸੀਂ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਦੇ ਹਾਂ, ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਨੇ। ਜਦੋਂ ਜਨਾਜ਼ਾ ਲੈ ਕੇ ਤੁਰਨਾ ਹੁੰਦਾ, ਕਾਸ਼ਗਿਰੀ ਦੀਆਂ ਲੋਈਆਂ ਚੜ੍ਹਾਈਆਂ ਜਾਂਦੀਆਂ ਨੇ, ਤੇ ਜਿਹੜੀ ਨੂੰਹ ਨੇ ਕਦੇ ਪਾਣੀ ਨਾ ਪੁੱਛਿਆ ਹੋਵੇ, ਉਹਨੂੰ ਦੰਦਲਾਂ ਸਭ ਤੋਂ ਵੱਧ ਪੈਂਦੀਆਂ ਹੁੰਦੀਆਂ 100 ਦਾ ਨੋਟ ਦੇ ਕੇ। ਲੋਕਾਂ ਨੂੰ ਪਤਾ ਹੁੰਦਾ ਵੀ ਇਹ ਪਖੰਡ ਕਰਦੇ ਆ ਜੀ। ਹੋਰ ਕਈ ਕੁਝ ਕੀਤਾ ਜਾਂਦਾ, ਮਗਰੋਂ ਪਕਵਾਨ ਛਕਾਏ ਜਾਂਦੇ। ਭਗਤ ਜੀ ਕਹਿੰਦੇ ਉਹ ਭਲਿਓ, ਇਹ ਧਰਮ ਦੇ ਨਾਂ ਤੇ ਬੜਾ ਵੱਡਾ ਵਪਾਰ ਆ, ਜਿਉਂਦੇ ਬੇਬੇ ਬਾਪੂ ਨੂੰ ਪਾਣੀ ਪੁੱਛਿਆ ਕਰੋ, ਕੋਈ ਘਿਓ ਭੋਰਾ ਚੋਪੜ ਪਾਉਣਾ ਤਾਂ ਇੱਕ ਚੌਂਚਾ ਜਿਉਂਦੇ ਨੂੰ ਪਾਇਆ ਕਰੋ, ਕੱਪੜੇ ਧੋ ਕੇ ਜਿਉਂਦੇ ਨੂੰ ਦਿਆ ਕਰੋ। ਮਗਰ ਉਹ ਤੋਂ ਮਰੇ ਤੋਂ ਬਾਅਦ ਪਖੰਡ ਕਰਦੇ ਆ। ਕੁਝ ਇਹ ਕਹਿੰਦੇ ਜੀ ਬਾਪੂ ਦੀ ਜੇਬ 'ਚ ਪੈਸੇ ਪਾ ਦਿਓ ਕਿਰਾਇਆ, ਗਾਂ ਜਿਵੇਂ ਬੱਸਾਂ ਚੱਲਦੀਆਂ, ਹੁਣ ਤੁਹਾਡੀ ਕਰੰਸੀ ਭਲਿਓ ਦਿੱਲੀ ਏਅਰਪੋਰਟ ਤੋਂ ਗਾਂ ਨਹੀਂ ਚੱਲਦੀ। ਫਿਰ ਹੋਰ ਪਖੰਡ ਕੀਤੇ ਜਾਂਦੇ ਨੇ ਕਿ ਮੇਰੇ ਨਾਲ ਸੱਜਣ ਇੱਕ ਵਿਨੀਪੈਗ ਤੋਂ ਗਿਆ, ਇੰਡੋ ਕੈਨੇਡੀਅਨ ਬੱਸਾਂ ਚੱਲਦੀਆਂ ਦਿੱਲੀ ਏਅਰਪੋਰਟ ਤੋਂ, ਉਹਨੇ 2 ਟਿਕਟਾਂ ਲਈਆਂ। ਮੈਂ ਕਿਹਾ ਵੀਰ ਜੀ ਕੋਈ ਹੋਰ ਸਵਾਰੀ ਆਉਣੀ ਆ, ਮੈਂ ਆਪਣੀ ਟਿਕਟ ਲੈ ਲਈ, ਉਹਨੇ 2 ਲੈ ਲਈਆਂ। ਕਹਿੰਦਾ ਨਹੀਂ ਜੀ ਮੈਂ ਬਾਪੂ ਜੀ ਦੇ ਫੁੱਲ ਲੈ ਕੇ ਆਇਆ। ਮੈਂ ਕਿਹਾ ਫੇਰ? ਕਹਿੰਦਾ ਤਾਈ ਜੀ ਕਹਿੰਦੀ ਸੀ ਨਾਲੇ ਤਾਂ ਆਵਾਜ਼ ਮਾਰੀ ਦੀ ਹੁੰਦੀ ਮਰਨ ਵਾਲੇ ਨੂੰ, ਨਾਲੇ ਟਿਕਟ ਲਈ ਦੀ ਹੁੰਦੀ, ਨਹੀਂ ਰੂਹਾਂ ਭਟਕਦੀਆਂ ਹੀ ਰਹਿ ਜਾਂਦੀਆਂ। ਮੈਂ ਕਿਹਾ ਚਲੋ ਤੇਰੇ ਮੁਤਾਬਕ ਕੁਝ ਗੁਰਮਤ ਤਾਂ ਹੈ ਨਹੀਂ, ਜੇ ਭਲਾ ਰੂਹਾਂ ਇੱਦਾਂ ਬਿਲੇ ਲੱਗ ਜਾਂਦੀਆਂ। ਵਿਨੀਪੈਗ ਤੋਂ ਦਿੱਲੀ ਵਾਲੀ 85,000 ਵਾਲੀ ਲਈ ਸੀ। ਕਹਿੰਦਾ ਜੀ ਉਹ ਤਾਂ ਨਹੀਂ ਲਈ। ਮੈਂ ਕਿਹਾ ਰਹਿ ਗਿਆ ਬਾਪੂ ਉੱਥੇ। ਫਿਰ ਕਿੰਨੇ ਸ਼ੈਤਾਨ ਆ, ਜਿਹੜੀ ਦਿੱਲੀ ਤੋਂ ਮੋਗੇ ਵਾਲੀ 3100 ਵਾਲੀ ਉਹ ਲੈ ਲਈ, 85,000 ਵਾਲੀ ਲਈ ਦੀ, ਤੇ ਫਿਰ ਕਿਸੇ ਵਿਸ਼ੇਸ਼ ਥਾਂ ਤੇ ਫੁੱਲ ਪਾ ਕੇ ਗਤੀ ਨਹੀਂ ਹੁੰਦੀ। ਭਗਤ ਕਬੀਰ ਜੀ ਕਹਿੰਦੇ ਉਹ ਭਲਿਆ ਇਹਨਾਂ ਭੁਲੇਖਿਆਂ 'ਚ ਨਹੀਂ ਪਈ, ਸਾਡੀ ਰਹਿਤ ਮਰਿਆਦਾ ਵਿੱਚ ਵੀ ਇਹ ਪੰਗਤੀਆਂ ਲਿਖੀਆਂ ਹੋਈਆਂ ਨੇ। ਕਿਸੇ ਵੀ ਵਗਦੇ ਪਾਣੀ ਵਿੱਚ, ਨੇੜ ਦੇ ਖੁੱਲ੍ਹੇ ਪਾਣੀ ਵਿੱਚ ਜਾਂ ਧਰਤੀ ਵਿੱਚ ਦਬਾ ਦਿੱਤੀ ਜਾਣੀ ਚਾਹੀਦੀ, ਸਾਰੀ ਰਾਖ ਇਕੱਠੀ ਕਰਕੇ ਭਰਮ 'ਚ ਨਹੀਂ ਪੈਣਾ। ਤੇ ਭਗਤ ਕਬੀਰ ਜੀ ਦੇ ਇਹ ਬੋਲ ਨੇ ਉਹ ਭਾਈ, ਕਿਸੇ ਵਿਸ਼ੇਸ਼ ਥਾਂ ਤੇ ਕਰਮ ਕਿਰਿਆ ਕਰਕੇ ਕਦੇ ਕੋਈ ਮੁਕਤ ਨਹੀਂ ਹੁੰਦਾ। ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਨਾਮ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ। ਇਹ ਡਾਂਕੇ ਦੀ ਚੋਟ ਤੇ ਕਿੰਨੇ ਕ੍ਰਾਂਤੀਕਾਰੀ ਬੋਲ ਭਗਤ ਜੀ ਨੇ ਕਹੇ ਨੇ। ਜੇ ਕੋਈ ਵਰਤ ਰੱਖਣ ਦੇ ਚੱਕਰਾਂ ਵਿੱਚ ਪਿਆ ਹੋਇਆ, ਭਗਤ ਜੀ ਕਹਿੰਦੇ ਭਾਈ ਅਰੋਗਤਾ ਵਾਸਤੇ ਘੱਟ ਖਾਣਾ ਚੰਗੀ ਗੱਲ ਆ ਜਾਂ ਕਦੇ ਕਦਾਈ ਨਾ ਖਾਣਾ। ਜੇ ਕੋਈ ਸੋਚੇ ਇਹਦੇ ਨਾਲ ਪਰਮ ਕਲਿਆਣ ਹੋ ਜਾਂਦੀ ਹੈ, ਇਹ ਬਹੁਤ ਵੱਡਾ ਬਿਜ਼ਨਸ ਹੈ। ਛੋਡੇ ਅੰਨ ਕਰੈ ਪਾਖੰਡ, ਨਾ ਸੁਹਾਗਣ ਨਾ ਉਹ ਰੰਡ, ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ, ਗਧੀ ਹੀ ਹੋਏ ਕਿ ਔਤਰੈ ਜਾਏ ਆਪਣੇ ਖਾਏ। ਇਹ ਡਾਂਕੇ ਦੀ ਚੋਟ ਤੇ ਕ੍ਰਾਂਤੀਕਾਰੀ ਬੋਲ ਭਗਤ ਜੀ ਨੇ ਕਹੇ ਨੇ, ਜਿਹੜੇ ਅੱਜ ਵੀ ਸਾਨੂੰ ਇਹਨਾਂ ਦੀ ਵਿਆਖਿਆ ਕਰਨੀ ਔਖੀ ਲੱਗਦੀ ਆ, ਭਗਤ ਜੀ ਨੇ ਡਾਂਕੇ ਦੀ ਚੋਟ ਤੇ ਸੱਚ ਬੋਲ ਕੇ ਸੱਚ ਸਾਡੀ ਝੋਲੀ ਵਿੱਚ ਪਾਇਆ, ਤੇ ਨਾਲ ਜਿਹੜੇ ਹੋਰ ਕਰਮਾਂ ਕਾਂਡਾਂ ਦੇ ਵਿੱਚ ਰੁੱਝੇ ਹੋਏ ਸੀ ਉਹਨਾਂ ਨੂੰ ਵੀ ਜਾਗਰਤ ਕੀਤਾ। ਤੇ ਭਗਤ ਜੀ ਕਹਿੰਦੇ ਉਹ ਭਲਿਆ ਮਨੁੱਖਤਾ ਤੇ ਆਇਆ ਤਾਂ ਕੁਝ ਭਲਾ ਕਰਿਆ ਕਰ। ਉਹਨਾਂ ਦੇ 4 ਬੋਲ ਕਹਿ ਕੇ ਮੈਂ ਤੁਹਾਡੇ ਨਾਲ ਇਹ ਵਿਚਾਰਾਂ ਦੀ ਸਮਾਪਤੀ ਕਰਨੀ ਆ। ਭਗਤ ਜੀ ਕਹਿੰਦੇ ਇਹ ਚਮੜੀ ਦਾ ਮਾਣ ਨਾ ਕਰਿਆ ਸਦਾ ਰਹਿਣ ਵਾਲੀ ਨਹੀਂ, ਕੋਈ ਪਰਉਪਕਾਰ ਕਰ ਲੈ। ਕਿਸੇ ਬੰਦੇ ਨੇ ਘਰੇ ਘੋੜੀ ਰੱਖੀ ਹੋਵੇ, ਖਰਖਰਾ ਕਰੇ, ਦਾਣਾ ਫੱਕਾ ਪਾਵੇ ਤੇ ਚੜ੍ਹ ਕੇ ਸਵਾਰੀ ਕੀਤੀ ਨਾ ਹੋਵੇ, ਤੂੰ ਮਾੜੀ ਕਿਸਮਤ ਹੋ ਸਕਦੀ ਆ। ਇਹ ਸਰੀਰ ਮਿਲਿਆ ਘੋੜੀ, ਇਹਦੇ ਨਾਲ ਸੇਵਾ ਸਿਮਰਨ ਕਰਨਾ ਸੀ, ਤੂੰ ਖਰਖਰਾ ਹੀ ਕਰੀ ਜਾਂਦਾ, ਖਾਈ ਪੀ ਜਾਂਦਾ, ਸਵਾਰੀ ਕਿਹੜੀ ਕੀਤੀ ਇਹਦੇ ਨਾਲ। ਕਹਿੰਦੇ ਕਬੀਰ ਗਰਬ ਨਾ ਕੀਜੀ ਹੈ, ਦੇਹੀ ਦੇਖ ਸੁਰੰਗ, ਆਜ ਕੱਲ੍ਹ ਤਜ ਜਾਹੋਂਗੇ ਜਿਉਂ ਕਾਂਚਰੀ ਭੁਯੰਗ। ਨਾਲ ਦਾ ਹੀ ਸਲੋਕ ਆ,
ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ, ਆਜ ਕਾਲ ਭੁਇ ਲੇਟਣਾ ਉੱਪਰ ਜਾਮੈ ਕਾਸ। ਕਬੀਰ ਗਰਬ ਨਾ ਕੀਜੀਐ, ਕਹਿੰਦੇ ਚਾਮ ਲਪੇਟੇ ਹਾੜ, ਹੈਵਰ ਉੱਪਰ ਛਤਰ ਤਰ ਤੇ ਫੁੱਲ ਧਰਨੀ ਗਾੜ। ਉਹ ਵੱਡੇ ਵੱਡੇ ਰਾਜੇ ਮਹਾਰਾਜੇ ਨਹੀਂ ਰਹੇ। ਤੇ ਭਗਤ ਕਬੀਰ ਜੀ ਦਾ ਅਗਲਾ ਸਲੋਕ ਨਾਲ ਦਈ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ। ਉਹ ਭਲਿਆ ਜੋ ਕੋਈ ਗਰੀਬ ਆ, ਨਾਮ ਧਨ ਵੱਲੋਂ ਪਿੱਛੇ ਰਹਿ ਗਿਆ, ਨਾਮ ਧਨ ਵੱਲੋਂ ਗਰੀਬ ਆ, ਸੰਸਾਰੀ ਤੌਰ ਤੇ ਗਰੀਬ ਆ, ਜੇ ਮਦਦ ਨਹੀਂ ਕਰ ਸਕਦਾ ਕਿਸੇ ਦਾ ਮਜ਼ਾਕ ਨਾ ਉਡਾਇਆ ਕਰ। ਕਬੀਰ ਗਰਬ ਨਾ ਕੀਜੀਐ

0: ਆਪੇ ਮੇਲੇ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ। ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਸਤਿਕਾਰਯੋਗ ਸੈਕਟਰੀ ਸਾਹਿਬ ਹੋਣਾ ਤੋਂ ਸਰਵਣ ਕਰੀਏ ਜੀ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਪਿਆਜ ਸਾਧ ਸੰਗਤ ਜੀ ਆਪ ਜੀ ਨੂੰ ਕਥਾ ਵਿਚਾਰਾਂ ਸਰਵਣ ਕਰਵਾ ਰਹੇ ਸਨ, ਸਤਿਕਾਰ ਜੋ ਗਿਆਨੀ ਪਰਗਟ ਸਿੰਘ ਜੀ ਮੋਗੇ ਵਾਲੇ ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਆਉਣ ਵਾਲੇ 18 ਜੂਨ ਤੋਂ ਵੀਰਵਾਰ ਦਿਨ ਵੀਰਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੋਣਗੇ। ਇਸੇ ਹੀ ਤਰ੍ਹਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਮਿੱਠੀ ਯਾਦ ਨੂੰ ਵਿੱਚ ਆਉਣ ਵਾਲੇ ਐਤਵਾਰ 21 ਜੂਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸੇ ਹੀ ਤਰ੍ਹਾਂ ਇੱਕ ਮਹਾਨ ਸਮਾਗਮ ਰੱਖਿਆ ਜਾ ਰਿਹਾ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪੂਰਨ ਸੰਥਿਆ 40 ਦਿਨਾਂ ਦੇ ਵਿੱਚ ਹੋਵੇਗੀ। ਪਾਠ ਬੋਧ ਸਮਾਗਮ ਹੈ ਜੋ 6 ਜੁਲਾਈ ਤੋਂ ਆਰੰਭ ਹੋਵੇਗਾ ਅਤੇ 16 ਅਗਸਤ ਤੱਕ ਚੱਲੇਗਾ। ਸ਼ਾਮ ਦੇ ਦੀਵਾਨਾਂ ਦੇ ਵਿੱਚ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਹੁਮ ਹੁਮਾ ਕੇ ਆਪਣੇ ਨਾਮ ਲਿਖਾਓ। ਇਸੇ ਤਰ੍ਹਾਂ 4 ਜੁਲਾਈ ਨੂੰ ਅੰਮ੍ਰਿਤ ਸੰਚਾਰ ਹੋਣ ਜਾ ਰਿਹਾ ਹੈ ਆਪ ਜੀ ਲਾਇਬ੍ਰੇਰੀ ਵਿੱਚ, ਆਪਣੇ ਜ਼ਰੂਰ ਨਾਮ ਦਰਜ ਕਰਾਓ। ਸੰਗਤ ਜੀ ਦੀਵਾਨ ਦੀ ਲੜੀ ਨੂੰ ਇਸੇ ਤਰ੍ਹਾਂ ਅੱਗੇ ਤੋਰਦੇ ਹੋਏ ਗੁਰਮਤ ਵਿਚਾਰਾਂ ਸਰਵਣ ਕਰੋ। ਹਾਂਜੀ, ਸੰਗਤ ਜੀ ਦੀਵਾਨ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਹੁਣ ਆਪ ਜੀ ਨੇ ਗੁਰਮਤ ਵਿਚਾਰਾਂ ਸਰਵਣ ਕਰਵਾਉਣ ਜਾ ਰਹੇ ਹਨ। ਗਿਆਨੀ ਹਰਵਿੰਦਰ ਸਿੰਘ ਜੀ ਸ਼੍ਰੀ ਗੰਗਾਨਗਰ ਵਾਲੇ ਆਓ, ਇਹਨਾਂ ਪਾਸੋਂ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀ।

0: ਸਾਰਾ ਸ਼ਰਵਨ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ। ਆਪਾਂ ਅੰਮ੍ਰਿਤ ਬਾਣੀ ਵਿੱਚੋਂ ਕੁਝ ਵਿਚਾਰਾਂ ਜੋ ਭਗਤ ਕਬੀਰ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ ਉਹਨੂੰ ਆਧਾਰ ਬਣਾ ਕੇ ਹੀ ਕੁਝ ਵਿਚਾਰਾਂ ਕਰਨੀਆਂ ਨੇ। ਉਂਝ ਇਹ ਗੱਲ ਯਾਦ ਰੱਖੋ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਭਗਤ ਕਬੀਰ ਜੀ ਦੇ 17 ਰਾਗਾਂ ਵਿੱਚ 225 ਸ਼ਬਦ ਨੇ, 243 ਸਲੋਕ ਨੇ, ਇਸ ਤੋਂ ਇਲਾਵਾ 33, 52 ਅੱਖਰੀ, 7-12 ਇਹ ਅੰਮ੍ਰਿਤ ਬਾਣੀਆਂ ਦਰਜ ਨੇ। ਉੱਥੇ ਨਾਲ ਨਾਲ ਜਿਹੜੇ ਕਬੀਰ ਪੰਥੀ ਧਰਮੀ ਪੁਰਖ ਨੇ ਉਹ ਭਗਤ ਕਬੀਰ ਸਾਹਿਬ ਜੀ ਦਾ ਇੱਕ ਗ੍ਰੰਥ ਕਬੀਰ ਬੀਜਕ, ਦੂਸਰਾ ਕਬੀਰ ਗ੍ਰੰਥਾਵਲੀ, ਤੇ ਇੱਥੋਂ ਤੱਕ ਇੱਕ ਲਿਖਤ ਮਿਲਦੀ ਆ ਕਬੀਰ ਸਾਗਰ ਰਤਨਾਵਲੀ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਲਾਵਾ ਵੀ ਉਸ ਰੱਬੀ ਪੁਰਖ ਦੇ ਕੁਝ ਅੰਮ੍ਰਿਤ ਬੋਲ ਕਬੀਰ ਪੰਥੀ ਉਹਨਾਂ ਨੂੰ ਮੰਨਣ ਵਾਲੇ ਸਤਿਕਾਰਨ ਵਾਲੇ ਉਹਨਾਂ ਦੇ ਅੰਮ੍ਰਿਤ ਬੋਲਾਂ ਨੂੰ ਪੜ੍ਹਦੇ ਵਿਚਾਰਦੇ ਨੇ। ਆਓ ਆਪ ਜੀ ਇੱਕ ਵਾਰ ਇਕਾਗਰਤਾ ਬਖਸ਼ਦੇ ਹਾਂ। ਗੁਰੂ ਬਖਸ਼ੀ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪਾਂ ਬਾਣੀ ਵਿੱਚੋਂ ਭਗਤ ਦੀ ਪਰਿਭਾਸ਼ਾ ਵੇਖੀਏ। ਉਂਝ ਭਾਵੇਂ ਉਹਨਾਂ ਨੂੰ ਸੰਤ ਕਿਹਾ ਜਾਂਦਾ ਹੈ, ਕੋਈ ਗੁਰੂ ਕਹਿ ਕੇ ਪੂਜਦਾ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ। ਉਹਨਾਂ ਵਿੱਚ ਇੱਕ ਸਿਰਮੌਰ ਭਗਤ ਭਗਤ ਕਬੀਰ ਸਾਹਿਬ ਨੇ। ਭਗਤ ਦੇ ਅੱਖਰੀ ਅਰਥ ਕੀ ਨੇ? ਗੁਰਮੁਖ ਵਿਦਵਾਨ ਕਹਿੰਦਾ 3 ਅੱਖਰਾਂ ਦਾ ਸੁਮੇਲ ਹੈ, ਪੱਬਾ, ਗੱਗਾ ਤੇ ਤੱਤਾ। ਪੱਬੇ ਦੇ ਅਰਥ ਕਰਦੇ ਜਿਸ ਹਿਰਦੇ ਅੰਦਰ ਪਰਮਾਤਮਾ ਦੀ ਭਗਤੀ ਵਸ ਜਾਏ। ਪਹਿਲੀ ਗੱਲ, ਭਗਤ ਹੋਵੇ ਜਿਸ ਅੰਤਰ ਆਤਮੇ ਭਗਤੀ ਹੈ। ਗੱਗੇ ਦਾ ਅਰਥ ਕਰਦਾ ਜਿਹੜਾ ਬੰਦਾ ਰੱਬੀ ਗਿਆਨ ਦਾ ਧਾਰਨੀ ਹੈ, ਚੁੰਝ ਗਿਆਨੀ ਨਹੀਂ, ਜਿਸ ਅੰਤਰ ਆਤਮੇ ਰੱਬੀ ਗਿਆਨ ਹੈ। ਤੇ ਤੱਤੇ ਸ਼ਬਦ ਦਾ ਵਿਦਵਾਨ ਅਰਥ ਕਰਦਾ ਕਹਿਣ ਲੱਗੇ ਭਗਤ ਹੋਵੇ ਜਿਸ ਦੇ ਜੀਵਨ ਅੰਦਰ ਤਿਆਗ ਹੈ। 3 ਗੱਲਾਂ ਦਾ ਸੁਮੇਲ, ਪੱਬਾ ਭਗਤੀ ਹੈ, ਗੱਗਾ ਗਿਆਨ ਹੈ, ਤੇ ਤੱਤਾ ਜਿਸ ਕੋਲ ਤਿਆਗ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਇਹ ਬਚਨ ਪੜ੍ਹਦੇ ਹਾਂ ਆਪਾਂ। ਸਾਹਿਬ ਨੇ ਬਾਣੀ ਵਿੱਚ ਕਿਹਾ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ। ਬਿਖਮ ਦਾ ਅਰਥ ਹੁੰਦਾ ਔਖਾ, ਭਗਤ ਦਾ ਮਾਰਗ ਔਖਾ ਹੈ, ਸੁਖੈਣ ਰਾਹ ਨਹੀਂ। ਪੁੱਛਿਆ, ਮਹਾਰਾਜ ਭਗਤ ਦਾ ਜੀਵਨ ਔਖਾ ਕਿਉਂ ਹੈ? ਤੇ ਬਚਨ ਵਰਤੇ, ਕਹਿਣ ਲੱਗੇ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਆ ਰੱਬੀ ਗੁਣ ਨੇ ਉਹਦੇ ਅੰਦਰ। ਲਭ ਦਾ ਅਰਥ ਹੈ ਦੁਨਿਆਵੀ ਚਸਕਾ ਕੋਈ ਨਹੀਂ, ਭਗਤ ਅੰਦਰ ਦੁਨਿਆਵੀ ਰਸ ਕਸ ਕੋਈ ਨਹੀਂ, ਨਾ ਉਹਨੂੰ ਖਾਣ ਦਾ, ਨਾ ਪਹਿਨਣ ਦਾ, ਨਾ ਵਿਸ਼ਿਆਂ ਦਾ, ਨਾ ਨਸ਼ਿਆਂ ਦਾ, ਭਗਤ ਅੰਦਰ ਕੋਈ ਰਸ ਨਹੀਂ। ਉਂਝ ਦੁਨਿਆਵੀ ਸੰਸਾਰ ਰਸਾਂ ਦਾ ਮਾਰਿਆ ਪਿਆ ਗੁਰੂ ਵਾਲੇ ਪਾਸੇ ਨੂੰ ਪਿੱਠ ਕਰ ਲੈਂਦਾ। ਗੱਲ ਤੇ ਇਹੀ ਆ ਨਾ, ਬੰਦਾ ਗੁਰੂ ਤੋਂ ਭੱਜਦਾ ਕਦੋਂ ਆ? ਜਦੋਂ ਸੰਸਾਰ ਵਾਲੇ ਪਾਸੇ ਮੁੱਖ ਕਰਦਾ ਤੇ ਗੁਰੂ ਵਾਲੇ ਪਾਸੇ ਪਿੱਠ ਕਰ ਲੈਂਦਾ। ਪਰ ਭਗਤ ਦੇ ਜੀਵਨ ਅੰਦਰ ਲੱਭ ਕੋਈ ਨਹੀਂ, ਚਸਕਾ ਕੋਈ ਨਹੀਂ ਕਿਸੇ ਪਦਾਰਥ ਦਾ। ਭਗਤ ਅੰਦਰ ਸਾਹਿਬ ਕਹਿਣ ਲੱਗੇ ਲੋਭ ਦੀ ਬਿਰਤੀ ਨਹੀਂ। ਭਗਤ ਆਪਣੀ ਕਿਰਤ ਤੇ ਭਰੋਸਾ ਕਰਦਾ, ਲੱਭ ਲੋਭ। 3 ਸ਼ਬਦ ਦੇ ਅਹੰਕਾਰ, ਭਗਤ ਅੰਦਰ ਅਹੰਕਾਰ ਕੋਈ ਨਹੀਂ। ਆਪਾਂ ਨਾਲ ਨਾਲ ਬਾਣੀ ਵਿੱਚੋਂ ਜ਼ਰੂਰ ਪੜ੍ਹਨਾ, ਭਗਤੀ ਕੌਣ ਕਰ ਸਕਦਾ? ਭਗਤ ਕਬੀਰ ਜੀ ਕਹਿੰਦੇ ਆ, ਕਹਿਣ ਲੱਗੇ ਪਰਮਾਤਮਾ ਦਾ ਨਾਮ ਤੇ ਇਸ ਤਰ੍ਹਾਂ ਹੈ ਜਿਵੇਂ ਰੇਤ ਵਿੱਚ ਖਿੰਡੀ ਖੰਡ ਹੋਵੇ। ਧਿਆਨ ਨਾਲ ਸੁਣੋ ਸ਼ਬਦ ਬਾਣੀ ਦਾ। ਕਬੀਰ ਸਾਹਿਬ ਕਹਿੰਦੇ ਪਰਮਾਤਮਾ ਦਾ ਨਾਮ ਇਸ ਤਰ੍ਹਾਂ ਜਿਵੇਂ ਰੇਤ ਵਿੱਚ ਖਿੰਡੀ ਖੰਡ ਹੈ, ਤੇ ਰੇਤ ਵਿੱਚ ਖਿੰਡੀ ਹੋਈ ਖੰਡ ਨੂੰ ਹਾਥੀ ਨਹੀਂ ਚੁਣ ਸਕਦਾ, ਜੇ ਖੰਡ ਨੂੰ ਚੁਣਨਾ ਹੋਵੇ ਤੇ ਕੀੜੀ ਬਣਨਾ ਪੈਂਦਾ। ਸ਼ਬਦ ਵੇਖੋ ਕਿਉਂ ਵਰਤਿਆ, ਹਾਥੀ ਵੱਡਾ ਅਹੰਕਾਰੀ, ਕੀੜੀ ਆਪਣੇ ਆਪ ਵਿੱਚ ਛੋਟਾ। ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਰੇਤ ਵਿੱਚ ਖਿੰਡੀ ਖੰਡ ਹੈ, ਖੰਡ ਨੂੰ ਚੁਣਨ ਵਾਸਤੇ ਜਿਹੜਾ ਬੰਦਾ ਹਾਥੀ ਦੀ ਬਿਰਤੀ ਰੱਖਦਾ, ਭਾਵ ਵੱਡਾ ਆਪਣੇ ਆਪ ਨੂੰ ਅਹੰਕਾਰੀ ਸਮਝਦਾ, ਉਹ ਕਦੀ ਨਾਮ ਨਾਲ ਪ੍ਰੀਤ ਨਹੀਂ ਪਾ ਸਕਦਾ। ਜਿਹਨੇ ਨਾਮ ਨਾਲ ਪ੍ਰੀਤ ਪਾਉਣੀ ਹੈ ਉਹਨੂੰ ਕੀੜੀ ਬਿਰਤੀ ਭਾਵ ਆਪਣੇ ਆਪ ਨੂੰ ਛੋਟਾ ਜਾਣਨਾ ਪਏਗਾ। ਸਲੋਕ ਹੁੰਦਾ ਭਗਤ ਜੀ ਦਾ, ਕਹਿਣ ਲੱਗੇ ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ ਕਹਿ ਕਬੀਰ ਗੁਰ ਭਲੀ ਭਜਾਏ, ਕੀਤੀ ਹੋਏ ਕਹਿ ਖਾਏ। ਮੈਂ ਬੇਨਤੀ ਕਹਿ ਰਿਹਾ, ਭਗਤ ਦੇ ਜੀਵਨ ਅੰਦਰ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਨਾ ਉਹਦੇ ਅੰਦਰ ਲੋਭ ਹੈ, ਨਾ ਦੁਨੀਆਂ ਦੇ ਚਸਕੇ ਨੇ, ਨਾ ਉਹਦੇ ਅੰਦਰ ਅਹੰਕਾਰ ਹੈ, ਤੇ ਨਾ ਹੀ ਭਗਤ ਅੰਦਰ ਤ੍ਰਿਸ਼ਨਾਲੂ ਬਿਰਤੀ ਹੈ। ਤ੍ਰਿਸ਼ਨਾ ਕੀ ਹੈ? ਤ੍ਰਿਸ਼ਨਾ ਹੈ ਕਿ ਜੋ ਪਰਮਾਤਮਾ ਨੇ ਦਿੱਤਾ ਹੈ ਉਹਦਾ ਸ਼ੁਕਰ ਨਾ ਕਰਨਾ, ਤੇ ਜੋ ਨਹੀਂ ਦਿੱਤਾ ਉਹਦੇ ਪਾਲੇ ਉਹਦੇ ਪਾਸੇ ਦਿਨ ਰਾਤ ਦੌੜਨਾ। ਮਹਾਰਾਜ ਕਹਿੰਦੇ ਭਗਤ ਅੰਦਰ ਨਹੀਂ, ਲਭ ਲੋਭ ਅਹੰਕਾਰ ਤਦ ਤ੍ਰਿਸ਼ਨਾ, ਅੱਗੇ ਵਚਨ ਵਰਤਿਆ ਬਹੁਤ ਨਾ ਹੀ ਬੋਲਣਾ। ਭਗਤ ਫਜ਼ੂਲ ਵਿਅਰਥ ਨਹੀਂ ਬੋਲਦਾ, ਇਹ ਧਰਮੀ ਬੰਦੇ ਦੇ ਗੁਣ ਨੇ। ਮੈਂ ਕਹਿੰਦਾ ਹਰ ਬੰਦਾ ਨਾ ਜੀ, ਆਪਾਂ ਸਾਰੇ ਮੈਂ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਵੇਲੇ ਬੰਦਾ ਆਪਣੇ ਬੋਲੇ ਤੇ ਝਾਤ ਪਾ ਲੈਣਾ, ਪਤਾ ਨਹੀਂ ਕਿੰਨੇ ਸ਼ਬਦ ਜਿਹੜੇ ਬਿਨ ਬੋਲਿਆ ਸਰ ਸਕਦਾ ਸੀ ਪਰ ਬੰਦਾ ਬੋਲ ਜਾਂਦਾ। ਪਰ ਮਹਾਰਾਜ ਕਹਿੰਦੇ ਭਗਤ ਨਹੀਂ ਬੋਲਦਾ, ਉਹ ਬੋਲਦਾ ਜ਼ਰੂਰ ਹੈ। ਬਾਣੀ ਵਿੱਚ ਕਿਹਾ ਉਹ ਬੋਲਦਾ ਉਸ ਵੇਲੇ ਹੈ ਬਾਬਾ ਰਾਮ ਨਾਮ ਰੱਬ ਰਹੀ ਹੈ, ਉਹ ਬੋਲਦਾ ਜਦੋਂ ਪਰਮਾਤਮਾ ਦਾ ਨਾਮ ਚੇਤੇ ਆਵੇ। ਵੇਖੋ ਮੈਂ ਇੱਕ ਬਚਨ ਹੋਰ ਤੁਹਾਨੂੰ ਭਗਤ ਜੀ ਦਾ ਕਹਾਂ, ਮੈਂ ਬਾਣੀ ਨੂੰ ਆਧਾਰ ਬਣਾਇਆ। ਬਾਣੀ ਵਿੱਚ ਭਗਤ ਜੀ ਦਾ ਇੱਕ ਬਚਨ ਆਉਂਦਾ, ਤੇ ਵੈਸੇ ਜੇ ਅੱਜ ਆਪਾਂ ਦਿਹਾੜਾ ਮਨਾ ਰਹੇ ਹਾਂ ਤੇ ਇਹਨੂੰ ਆਪਣੇ ਹਿਰਦੇ ਚ ਵਸਾ ਕੇ ਜਾਓ, ਮਤਲਬ ਕਮਾਈਏ ਆਪਾਂ ਬਚਨ। ਭਗਤ ਕਬੀਰ ਸਾਹਿਬ ਨੇ ਇੱਕ ਬਚਨ ਵਰਤਿਆ, ਕਹਿੰਦੇ ਜਿਹੜੇ ਬੰਦੇ ਕਦੀ ਪਰਮਾਤਮਾ ਦਾ ਨਾਮ ਜਪਦੇ ਨਹੀਂ, ਜਾਂ ਜਿਹੜੇ ਬੰਦੇ ਕਦੀ ਕੰਨਾਂ ਰਾਹੀਂ ਸਤ ਸੰਗਤ ਵਿੱਚ ਬਹਿ ਕੇ ਪਰਮਾਤਮਾ ਦਾ ਨਾਮ ਸੁਣਦੇ ਨਹੀਂ, ਇੱਕ ਕੰਮ ਕਰੀ ਬੰਦੇ ਤੂੰ ਇਹਨਾਂ ਤੋਂ ਕੋਹਾਂ ਦੂਰ ਰਿਹਾ ਕਰ। ਪੁੱਛਿਆ ਮਹਾਰਾਜ ਕਿਉਂ? ਕਬੀਰ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਜਿਹੜੇ ਨਾਮ ਸੁਣਦੇ ਜਪਦੇ ਨਹੀਂ ਇਹ ਬੰਦਿਆਂ ਦਾ ਹਾਲ ਇਹ ਵੇ, ਇਹ ਗੱਲਾਂ ਕਰਕੇ ਅਸਮਾਨ ਥੱਲੇ ਲਾਉਂਦੇ ਆ, ਆਪ ਮਰਦੇ ਦੇ ਮੁੱਖ ਵਿੱਚ ਪਾਣੀ ਦੀ ਘੁੱਟ ਨਹੀਂ ਪਾ ਸਕਦੇ, ਨਿੰਦਿਆ ਉਹਦੀ ਕਰਨਗੇ ਜਿੱਥੋਂ ਗੰਗਾ ਵਗਦੀ ਆ। ਮਹਾਰਾਜ ਨੇ ਕਿੱਡਾ ਕੀਮਤੀ ਸ਼ਬਦ ਵਰਤਿਆ, ਕਹਿਣ ਲੱਗੇ ਆਪ ਮਰਦੇ ਦੇ ਮੁੱਖ ਵਿੱਚ ਘੁੱਟ ਪਾਣੀ ਨਹੀਂ ਪਾ ਸਕਦੇ, ਨਿੰਦਿਆ ਉਹਦੀ ਕਰਨਗੇ ਜਿੱਥੋਂ ਗੰਗਾ ਵਗਦੀ ਆ। ਬੰਦੇ ਇਹ ਜੇ ਬੰਦਿਆਂ ਤੋਂ ਕਿਨਾਰਾ ਰੱਖ ਜਿਹੜੇ ਕਦੀ ਨਾਮ ਸੁਣਦੇ ਤੇ ਜਪਦੇ ਨੇ। ਇਹ ਬਾਣੀ ਦਾ ਸਲੋਕ ਹੈ, ਭਗਤ ਕਬੀਰ ਜੀ ਦਾ ਵਚਨ ਹੈ। ਹਰ ਦਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਅਰਥ ਬੜਾ ਸੁਖੈਨ ਹੈ, ਬਾਤਨ ਹੀ ਅਸਮਾਨ ਗਿਰਾਵੈ, ਐਸੇ ਲੋਕਣ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਾਂ ਤੇ ਸਦਾ ਡਰਾਨੇ ਰਹੀਐ। ਕਹਿਣ ਲੱਗੇ ਜਿਹੜਾ ਭਗਤੀ ਤੋਂ ਟੁੱਟਿਆ ਡਰਦਿਆਂ ਰਹਿ, ਆਪ ਨਾ ਦੇ ਚੁਰੂ ਪਰ ਪਾਨੀ, ਆਪ ਮਰਦੇ ਦੇ ਮੁੱਖ ਵਿੱਚ ਪਾਣੀ ਦੀ ਘੁੱਟ ਨਹੀਂ ਪਾਉਂਦੇ, ਤੈ ਨਿੰਦੇ ਜੇ ਗੰਗਾ ਆਨੀ, ਨਿੰਦਿਆ ਉਹਦੀ ਕਰਨਗੇ ਜਿੱਥੋਂ ਗੰਗਾ ਵਗਦੀ ਹੈ। ਪਾਪ ਭਲੇ ਦੇ ਕੰਮ ਹੁੰਦੇ ਨੇ। ਮੈਂ ਬੇਨਤੀ ਫਿਰ ਤੁਹਾਨੂੰ ਕਰਾਂ, ਵੈਸੇ ਨਿੰਦਿਆ ਐਸਾ ਭਿਆਨਕ ਰੋਗ ਹੈ ਕਿ ਬੰਦਾ ਬਿਮਾਰ ਪਿਆ ਹੋਵੇ, ਹੋਸਪਿਟਲ ਅੰਦਰ ਬੈੱਡ ਤੇ ਲੰਮਾ, ਉਹਦੇ ਕੋਲ ਜਾ ਕੇ ਵਿਰੋਧੀ ਦੀ ਨਿੰਦਾ ਕਰ ਦਿਓ, ਬਿਮਾਰ ਬੰਦਾ ਉੱਠ ਕੇ ਖਲੋ ਕੇ ਕਹੇਗਾ ਦੋ ਗੱਲਾਂ ਮੈਂ ਵੀ ਦੱਸਦਾ। ਇਹ ਕੁਦਰਤੀ ਗੱਲ ਹੈ। ਅੱਜ ਤੁਸੀਂ ਧਾਰਮਿਕ ਸਥਾਨਾਂ ਤੇ ਲਾਓ, ਮੈਂ ਬੜੇ ਤੁਹਾਨੂੰ ਖੁੱਲੇ ਸ਼ਬਦ ਵਰਤਣ ਲੱਗਿਆ, ਅਸੀਂ ਧਾਰਮਿਕ ਸਥਾਨ ਤੇ, ਹਾਲਾਂਕਿ ਸਾਡੇ ਧਾਰਮਿਕ ਸਥਾਨ ਨੇ, ਅਸੀਂ ਆਪਣੀ ਕਰਨੀ ਨਹੀਂ ਵੇਖਦੇ ਵੀ ਅਸੀਂ ਆਪਣੇ ਗੁਰਧਾਮਾਂ ਦੀ, ਆਪਣੇ ਕੌਮ ਅੰਦਰ, ਆਪਣੇ ਪੰਥ ਦੇ ਭਵਿੱਖ ਲਈ ਕਰਮ ਕੀ ਕਰ ਰਹੇ ਹਾਂ। ਕੀ ਮੈਂ ਗੁਰਸਿੱਖੀ ਕਮਾਉਣਾ, ਮੇਰੇ ਬੱਚੇ ਗੁਰਸਿੱਖੀ ਕਮਾਉਂਦੇ ਨੇ, ਮੇਰੇ ਘਰ ਵਾਲੀ, ਮੇਰੇ ਮਾਤਾ ਪਿਤਾ, ਕੀ ਮੇਰੇ ਘਰ ਵਿੱਚ ਗੁਰੂ ਦੀ ਮਰਿਆਦਾ ਕਾਇਮ ਹੈ, ਇਹ ਅਸੀਂ ਕਦੀ ਨਹੀਂ ਵੇਖਦੇ। ਪਰ ਧਰਮ ਦਾ ਕੰਮ ਅਸੀਂ ਆਪ ਖੁਦ ਨਹੀਂ ਕਰਨਾ, ਤੇ ਬੰਦਾ ਸਭ ਤੋਂ ਪਹਿਲਾਂ ਗੁਰਦੁਆਰੇ ਆਉਂਦਾ ਤਰਦੇ ਹੀ ਨੁਕਤਾ ਚੀਨੀ ਆ। ਮੈਨੂੰ ਖਿਮਾ ਕਰਿਓ, ਬੰਦਾ ਟੋਲੇ ਬਣਾ ਬਣਾ ਕੇ, ਮੈਂ ਬੇਨਤੀ ਇਹ ਕਹਿਣੀ ਚਾਹੁੰਦਾ ਜਿਹੜੀ ਕਿ ਅਸੀਂ ਨਿੰਦਿਆ ਕਰਨ ਦੀ ਬਜਾਏ ਗੁਰੂ ਕੀ ਟੇਕ ਲੈ ਕੇ ਤੇ ਕਰਨੀ ਵਾਲੇ ਪਾਸੇ ਭਰੋਸਾ ਰੱਖੀਏ। ਕਰਨੀ ਵਾਲੇ ਦਾ ਭਾਵ ਹੈ ਕਿ ਖੁਦ ਅੰਮ੍ਰਿਤ ਬਾਣੀ ਪੜ੍ਹੀਏ, ਖੁਦ ਅੰਮ੍ਰਿਤ ਧਾਰੀ ਬਣੀਏ। ਜੇ ਸਾਨੂੰ ਲੱਗਦਾ ਕਿ ਸਾਡੇ ਅਸਥਾਨ ਨੇ ਇੱਥੇ ਕੋਈ ਸੇਵਾ ਦੀ ਲੋੜ ਹੈ, ਆਪਣੇ ਅੰਦਰ ਦਾ ਅਹੰਕਾਰ ਛੱਡ ਕੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਭਾਵਨਾ ਨਾਲ ਸੇਵਾ ਕਰੀਏ। ਖੈਰ ਮਹਾਰਾਜ ਨੇ ਕਿਹਾ, ਕਹਿਣ ਲੱਗੇ ਕਿਨਾਰਾ ਰੱਖ, ਬੇਨਤੀ ਮੈਂ ਜਿਹੜੀ ਕਹਿ ਰਿਹਾ ਸਾਂ। ਗੁਰੂ ਜੀ ਨੇ ਕਿਹਾ, ਕਹਿਣ ਲੱਗੇ ਭਗਤ ਫਜ਼ੂਲ ਨਹੀਂ ਬੋਲਦਾ, ਲੱਭ ਲੋਭ ਅਹੰਕਾਰ ਤਦ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਅੱਗੇ ਕਹਿੰਦੇ ਮਾਰਗ ਏਡਾ ਔਖਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਇਹ ਖੰਡੇ ਨਾਲੋਂ ਤਿੱਖੇ ਮਾਰਗ ਤੇ ਤੁਰਦਾ ਭਗਤ, ਵਾਲ ਨਾਲੋਂ ਬਰੀਕ ਰਸਤੇ ਤੇ ਆਪਣੇ ਕਦਮ ਰੱਖਦਾ ਪਿਆ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਜਿਹਨੇ ਗੁਰੂ ਦੀ ਕਿਰਪਾ ਲੈ ਕੇ ਆਪਣੇ ਅੰਦਰ ਦਾ ਅਹੰਕਾਰ ਤਿਆਗਿਆ, ਆਪਣੇ ਅੰਦਰ ਦੀਆਂ ਵਾਸਨਾਵਾਂ ਖਤਮ ਕੀਤੀਆਂ। ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜੁਗਾਂ ਤੋਂ ਲੈ ਕੇ ਭਗਤ ਦੀ ਚਾਲ ਵੱਖਰੀ ਹੈ। ਮੈਂ ਬੇਨਤੀ ਤੁਹਾਨੂੰ ਕਹਿ ਰਿਹਾ ਕਿ ਭਗਤ ਕਬੀਰ ਸਾਹਿਬ ਜਿਨ੍ਹਾਂ ਦਾ ਜਨਮ ਜ਼ਰੂਰ ਚੇਤਾ ਕਰ ਲਓ, 1398 ਈਸਵੀ ਦੇ ਅੰਦਰ ਬਨਾਰਸ ਦੀ ਧਰਤੀ ਤੇ ਪਿਤਾ ਨੀਰੂ ਜੀ, ਮਾਤਾ ਨੀਮਾ ਜੀ ਦੇ ਗ੍ਰਹਿ ਵਿਖੇ ਹੁੰਦਾ ਹੈ। ਉਹ ਮਹਾਨ ਆਤਮਾ ਬਚਪਨ ਤੋਂ ਮਾਤਾ ਪਿਤਾ ਨੇ ਕਰਮ ਕੀਤੇ, ਆਪਣੇ ਬੱਚੇ ਅੰਦਰ ਚੰਗੇ ਰੱਬੀ ਗੁਣ ਭਰੇ ਨੇ। ਭਗਤ ਜੀ ਬਚਪਨ ਤੋਂ ਰੱਬੀ ਭਗਤੀ ਨਾਮ ਨਾਲ ਬੰਦਗੀ ਨਾਲ ਜੁੜੀ ਹੋਈ ਆਤਮਾ ਹੈ ਤੇ ਬਚਪਨ ਵਿੱਚ ਹੀ ਇੰਨੀ ਨਿਮਰਤਾ ਤੇ ਪ੍ਰੇਮਾ ਭਗਤੀ ਹੈ, ਇਹ ਉਹਨਾਂ ਦੇ ਅੰਮ੍ਰਿਤ ਬੋਲਾਂ ਵਿੱਚੋਂ ਸਾਨੂੰ ਪੜ੍ਹਨ ਨੂੰ ਮਿਲਦਾ। ਆ ਚਾਰ ਸਲੋਕ ਨੇ ਭਗਤ ਕਬੀਰ ਸਾਹਿਬ ਦੇ, ਤੇ ਵੇਖੋ ਮੈਂ ਤੁਹਾਨੂੰ ਫਿਰ ਬੇਨਤੀ ਕਰਾਂ, ਧਰਮ ਦੀ ਜਿਹੜੀ ਕਮਾਈ ਆ ਨਾ, ਸਭ ਤੋਂ ਪਹਿਲਾਂ ਹਿਰਦੇ ਦੀ ਨਿਮਰਤਾ, ਨਿਮਰਤਾ ਦੀ ਬਦੌਲਤ ਤੇਰੇ ਹਿਰਦੇ ਵਿੱਚ ਗੁਰੂ ਦਾ ਦਿੱਤਾ ਨਾਮ, ਜਦੋਂ ਗੁਰੂ ਦਾ ਦਿੱਤਾ ਨਾਮ ਆਇਆ ਤੇ ਵਹਿਮਾਂ ਭਰਮਾਂ ਕਰਮ ਕਾਂਡਾਂ ਦਾ ਖੰਡਨ ਹੋ ਗਿਆ, ਤੇ ਫਿਰ ਭਗਤ ਕਬੀਰ ਜੀ ਦੇ ਬਚਨ ਪੜ੍ਹੋ, ਜਦੋਂ ਕਿਤੇ ਜੰਗ ਦੇ ਮੈਦਾਨ ਵਿੱਚ ਜ਼ੁਲਮ ਦਾ ਨਾਸ਼ ਕਰਨ ਵਾਸਤੇ ਜੂਝਣ ਦੀ ਗੱਲ ਆਈ, ਸ਼ਾਇਦ ਆਪ ਨੂੰ ਪਤਾ ਹੋਵੇ ਸ਼ਹੀਦੀ ਦਿਹਾੜਿਆਂ ਤੇ ਜਿੰਨੇ ਅੰਮ੍ਰਿਤ ਬਾਣੀ ਵਿੱਚੋਂ ਬੋਲ ਪੜ੍ਹਦੇ ਹਾਂ, ਸਭ ਤੋਂ ਵੱਧ ਬੋਲ ਆਪਾਂ ਭਗਤ ਕਬੀਰ ਸਾਹਿਬ ਦੀ ਪੜ੍ਹਦੇ ਹਾਂ। ਤਾਂ ਉਹ ਇੰਨੀ ਮਹਾਨ ਆਤਮਾ, ਕਿਉਂਕਿ ਭਗਤੀ ਵਿੱਚ ਹੀ ਸ਼ਕਤੀ ਹੈ, ਜੇ ਭਗਤੀ ਹੈ ਤੇ ਫਿਰ ਪੀਰੀ ਹੈ ਤੇ ਮੀਰੀ ਹੈ, ਭਗਤੀ ਹੈ ਤੇ ਸ਼ਕਤੀ ਹੈ। ਇਹੀ ਕਾਰਨ ਭਗਤ ਕਬੀਰ ਸਾਹਿਬ ਦਾ ਜਿਹੜਾ ਜੀਵਨ ਹੈ ਉਹ ਰੱਬੀ ਨਿਮਰਤਾ ਤੇ ਭਗਤੀ ਵਿੱਚੋਂ ਆਰੰਭ ਹੁੰਦਾ ਹੈ। ਆਪਾਂ ਚਾਰ ਸਲੋਕ ਵਾਚਦੇ ਹਾਂ। ਬਾਬਾ ਜੀ ਨੇ ਚਾਰ ਬਚਨ ਕਹੇ, ਕਹਿੰਦੇ ਜੇ ਤੂੰ ਧਰਮ ਕਮਾਉਣਾ, ਆਪਣਾ ਆਤਮਾ ਪਰਮਾਤਮਾ ਵਿੱਚ ਲੀਨ ਕਰਨਾ, ਤੇ ਸਭ ਤੋਂ ਪਹਿਲਾਂ ਇਹ ਕੰਮ ਕਰ, ਰਾਹ ਵਿੱਚ ਪਏ ਹੋਏ ਰੋੜੇ ਦੀ ਤਰ੍ਹਾਂ ਆਪਣਾ ਜੀਵਨ ਬਣਾ ਲਾ। ਸ਼ਬਦ ਨੂੰ ਧਿਆਨ ਨਾਲ ਸੁਣਿਓ, ਰਾਹ ਵਿੱਚ ਰੋੜਾ ਪਿਆ ਤੇ ਰੋੜੇ ਵਰਗਾ ਆਪਣਾ ਜੀਵਨ ਬਣਾ। ਤੇ ਪੁੱਛਿਆ ਭਗਤ ਜੀ ਰੋੜੇ ਵਰਗਾ ਜੀਵਨ ਕਿਉਂ? ਕਹਿਣ ਲੱਗੇ ਰੋੜਾ ਰਸਤੇ ਵਿੱਚ ਪਿਆ, ਰੋੜਾ ਆਪ ਜੀ ਸਮਝ ਦਿਓ ਇੱਟ ਦਾ ਟੁਕੜਾ ਕਹਿ ਲਓ, ਤੇ ਉਹਨੂੰ ਕੋਈ ਛੇਡਾ ਮਾਰੇ ਸੱਜੇ ਕਰ ਦੇਵੇ, ਛੇਡਾ ਮਾਰ ਕੇ ਖੱਬੇ ਕਰ ਦੇਵੇ, ਉਹ ਕਦੀ ਗਿਲਾ ਨਹੀਂ ਕਰਦਾ। ਕਹਿਣ ਲੱਗੇ ਪਹਿਲੀ ਗੱਲ, ਜੇ ਤੂੰ ਪ੍ਰੇਮਾ ਭਗਤੀ ਕਰਨੀ ਆ, ਜੇ ਆਤਮਾ ਪਰਮਾਤਮਾ ਵਿੱਚ ਲੀਨ ਕਰਨਾ, ਸਭ ਤੋਂ ਪਹਿਲਾਂ ਕਰਮ ਇਹ ਕਰ, ਤੇਰੇ ਅੰਤਰ ਆਤਮੇ ਇੰਨੀ ਨਿਮਰਤਾ ਹੋਵੇ ਕਦੀ ਤੈਨੂੰ ਕੋਈ ਬੋਲ ਕਬੋਲ ਬੋਲ ਵੀ ਦੇਵੇ ਪਰ ਤੇਰੇ ਤੇ ਅਸਰ ਨਾ ਹੋਵੇ। ਸ਼ਬਦ ਬਾਣੀ ਦਾ ਅਹੰਕਾਰ ਤਿਆਗ, ਸਲੋਕ ਹੈ ਪਹਿਲਾ, ਕਬੀਰ ਰੋੜਾ ਖੋਏ ਰਹੋ ਬਾਟ ਕਾ ਤਜ ਮਨ ਕਾ ਅਭਮਾਨ। ਬੋਲੋ ਪੰਕਤੀ, ਕਬੀਰ ਰੋੜਾ ਖੋਏ ਰਹੋ ਬਾਟ ਕਾ ਤਜ ਮਨ ਕਾ ਅਪਮਾਨ, ਅੰਦਰ ਦਾ ਅਹੰਕਾਰ ਤਿਆਗ। ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਜੇ ਕੋਈ ਇਹੋ ਜਿਹਾ ਦਾਸ ਬਣੇਗਾ, ਭਾਵ ਰੋੜੇ ਵਰਗੀ ਬਿਰਤੀ ਬਣਾਏਗਾ, ਉਹਨੂੰ ਭਗਵਾਨ ਦੀ ਪ੍ਰਾਪਤੀ ਹੋ ਜਾਏਗੀ। ਪਹਿਲਾ ਬਚਨ ਇਹ ਕਿਹਾ, ਫਿਰ ਆਪ ਹੀ ਕਿਹਾ, ਕਹਿਣ ਲੱਗੇ ਨਹੀਂ ਰੋੜਾ ਠੀਕ ਨਹੀਂ। ਤੇ ਪੁੱਛਿਆ ਭਗਤ ਜੀ ਕਿਉਂ? ਕਹਿਣ ਲੱਗੇ ਉਹ ਤੇ ਰਾਹ ਵਿੱਚ ਲੰਘਣ ਵਾਲਿਆਂ ਦੇ ਪੈਰਾਂ ਵਿੱਚ ਛੇਡਾ ਵੱਜ ਕੇ ਦੁੱਖ ਦਿੰਦਾ, ਤੇ ਧਰਮੀ ਬੰਦਾ ਤੇ ਕਿਸੇ ਨੂੰ ਦੁੱਖ ਦਿੰਦਾ ਹੀ ਨਹੀਂ, ਧਰਮੀ ਦੁੱਖ ਨਹੀਂ ਦਿੰਦਾ। ਕਹਿਣ ਲੱਗੇ ਰੋੜਾ ਠੀਕ ਨਹੀਂ। ਤੇ ਪੁੱਛਿਆ ਭਗਤ ਜੀ ਫਿਰ ਕੀ ਕਰੀਏ? ਕਹਿਣ ਲੱਗੇ ਆਪਣਾ ਜੀਵਨ ਰੋੜੇ ਨੂੰ ਛੱਡ ਕੇ ਤੇ ਖੇ ਮਿੱਟੀ ਵਰਗਾ ਬਣਾ। ਮਿੱਟੀ ਕਦੀ ਕਿਸੇ ਨੂੰ ਛੇਡਾ ਵੱਜ ਕੇ ਦੁੱਖ ਨਹੀਂ ਦਿੰਦੀ, ਬਲਕਿ ਮਿੱਟੀ ਨੂੰ ਤੇ ਬਾਣੀ ਨੇ ਮਾਤਾ ਧਰਤ ਮਹੱਤ ਕਿਹਾ, ਵੱਡੀ ਮਾਂ ਕਹਿ ਕੇ ਪੁਕਾਰਿਆ। ਕਦੀ ਇਹ ਤੈਨੂੰ ਜਨਮ ਤੋਂ ਲੈ ਕੇ ਤੇਰਾ ਮਲ ਮੂਤਰ ਸਾਂਭਦੀ ਆ, ਫਿਰ ਇਹ ਮਿੱਟੀ ਤੈਨੂੰ ਰਿਜਕ ਦਿੰਦੀ ਆ। ਇਹ ਮਿੱਟੀ ਜਦੋਂ ਕਿਤੇ ਤਨ ਨਾਸ਼ ਹੁੰਦਾ ਤੇ ਉੱਪਰ ਆਪਣਾ ਆਪ ਤੈਨੂੰ ਦੇ ਕੇ ਤੇ ਢੱਕ ਕੇ ਮਨ ਨੂੰ ਤੇਰੀ ਪੱਤ ਢੱਕ ਦਿੰਦੀ ਆ। ਮਹਾਰਾਜ ਨੇ ਤਾਂ ਹੀ ਬਾਬੇ ਫਰੀਦ ਸਾਹਿਬ ਨੇ ਕਿਹਾ ਸੀ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵ ਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਬਾਬਾ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਕਬੀਰ ਰੋੜਾ ਹੂਆ ਤਾਂ ਕਿਆ ਕਿਆ ਭਇਆ, ਪੰਛੀ ਕੋ ਦੁੱਖ ਦੇ। ਜੇ ਤੂੰ ਰੋੜਾ ਬਣ ਗਿਆ ਤੇ ਕੀ ਹੋਇਆ, ਤੂੰ ਤੇ ਰਾਹ ਵਿੱਚ ਲੰਘਣ ਵਾਲਿਆਂ ਨੂੰ ਦੁੱਖ ਦਿੰਦਾ। ਕਬੀਰ ਰੋੜਾ ਹੂਆ ਤਾਂ ਕਿਆ ਭਇਆ, ਪੰਛੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮੈਂ ਖੇ। ਕਹਿਣ ਲੱਗੇ ਤੇਰਾ ਦਾਸ ਦੇ ਖੇ ਵਰਗਾ, ਮਿੱਟੀ ਵਰਗਾ ਚਾਹੀਦਾ। ਫਿਰ ਮਹਾਰਾਜ ਨੇ ਆਪ ਹੀ ਤੀਜਾ ਸ਼ਬਦ ਕਿਹਾ, ਕਹਿਣ ਲੱਗੇ ਨਹੀਂ, ਖੇ ਵੀ ਪਰਵਾਨ ਨਹੀਂ, ਮਿੱਟੀ ਵੀ ਪਰਵਾਨ ਨਹੀਂ, ਪੌੜੀ ਦਰ ਪੌੜੀ ਚਾੜ ਰਹੇ ਨੇ। ਪੁੱਛਿਆ ਮਹਾਰਾਜ ਕਿਉਂ, ਕਹਿੰਦੇ ਇਹਦੇ ਵਿੱਚ ਵੀ ਔਗਣ ਹੈ, ਇਹ ਰਾਹਗੀਰਾਂ ਦੇ ਲੰਘਣ ਵਾਲਿਆਂ ਦੇ ਉੱਡ ਉੱਡ ਕੇ ਕੱਪੜਿਆਂ ਨੂੰ ਅੰਗਾਂ ਨੂੰ ਲੱਗਦੀ ਆ, ਇਸ ਤੋਂ ਚੰਗਾ ਹੈ ਤੂੰ ਬਿਰਤੀ ਪਾਣੀ ਵਰਗੀ ਬਣਾ ਲੈ। ਹੁਣ ਸ਼ਬਦ ਪਾਣੀ ਵਰਤਿਆ, ਪਾਣੀ ਸ਼ਬਦ ਕਿਉਂ ਕਿਹਾ, ਕਿਉਂਕਿ ਪਾਣੀ ਮੈਲ ਧੋਂਦਾ ਤੇ ਹੈ ਪਰ ਪਾਣੀ ਕਿਸੇ ਨੂੰ ਮੈਲ ਲਾਉਂਦਾ ਨਹੀਂ, ਪਾਣੀ ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਯਾਦ ਰੱਖੋ ਪਾਣੀ ਨਿਵਾਣ ਵਾਲੇ ਪਾਸੇ ਚੱਲਦਾ ਹਰ ਵੇਲੇ। ਦੂਜੀ ਗੱਲ, ਪਾਣੀ ਦੇ ਕੋਲ ਪਸ਼ੂ ਆਏ, ਪੰਛੀ ਆਏ, ਮਨੁੱਖ ਆਏ, ਗੋਰਾ ਆਏ, ਕਾਲਾ ਆਏ, ਪੜ੍ਹਿਆ ਆਏ, ਅਨਪੜ੍ਹਿਆ ਆਏ, ਜਿਹੜਾ ਦੋ ਘੁੱਟਾਂ ਪੀਂਦਾ ਉਹਦੀ ਪਿਆਸ ਬੁਝਾ ਦਿੰਦਾ। ਕਬੀਰ ਸਾਹਿਬ ਕਹਿੰਦੇ, ਇਹ ਬੰਦੇ ਜੇ ਤੂੰ ਧਰਮੀ ਮੰਨੈ, ਪਰਮਾਤਮਾ ਵਿੱਚ ਅਭੇਦ ਹੋਣਾ ਚਾਹੁੰਦਾ ਤੇ ਆਪਣੀ ਬਿਰਤੀ ਪਾਣੀ ਵਰਗੀ ਨਿਰਮਲ ਬਿਰਤੀ ਬਣਾ। ਮਹਾਰਾਜ ਨੇ ਇਹ ਤੀਜਾ ਸਲੋਕ ਕਿਹਾ, ਕਹਿੰਦੇ ਕਬੀਰ ਖੇ ਹੋਈ ਤੋਂ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਦਿਨ ਐਸਾ ਚਾਹੀਏ ਜਿਉਂ ਪਾਣੀ ਸਰਵੰਗ। ਹੁਣ ਤਿੰਨ ਬਚਨ ਕਹਿ ਦਿੱਤੇ, ਪਹਿਲਾਂ ਕਿਹਾ ਰੋੜਾ ਬਣ, ਫਿਰ ਕਿਹਾ ਰਾਹਗੀਰਾਂ ਨੂੰ ਦੁੱਖ ਦਿੰਦਾ ਖੇ ਬਣ, ਫਿਰ ਕਿਹਾ ਉੱਡ ਕੇ ਅੰਗਾਂ ਨੂੰ ਲੱਗਦੀ ਹੈ ਪਾਣੀ ਬਣ, ਉਹ ਨਿਰਮਲ ਮੈਲ ਲਾਉਂਦਾ ਹੈ, ਤੇ ਫਿਰ ਚੌਥਾ ਬਚਨ ਵਰਤਿਆ, ਕਹਿਣ ਲੱਗੇ ਨਹੀਂ, ਜੇ ਤੂੰ ਰੱਬ ਦਾ ਮਿਲਾਪ ਚਾਹੁੰਦਾ ਨਾ, ਜੇ ਤੂੰ ਭਗਤੀ ਕਰਨੀ ਚਾਹੁੰਦਾ, ਇੱਕ ਕੰਮ ਕਰ, ਪਾਣੀ ਵਿੱਚ ਵੀ ਬੜਾ ਵੱਡਾ ਔਗਣ ਹੈ। ਮਹਾਰਾਜ ਔਗਣ? ਕਹਿਣ ਲੱਗੇ ਕਦੀ ਇਹ ਗਰਮ ਹੋ ਕੇ ਦੁੱਖ ਦਿੰਦਾ ਹੈ, ਕਦੀ ਇਹ ਪਾਣੀ ਠੰਡਾ ਹੋ ਕੇ ਦੁੱਖ ਦਿੰਦਾ ਹੈ, ਇਹਦੀ ਬਜਾਏ ਤੂੰ ਇੱਕ ਕੰਮ ਕਰ, ਜਪ ਜਪ ਕੇ ਪਰਮਾਤਮਾ ਦਾ ਨਾਮ, ਜੇ ਉਹਦਾ ਪਰਮਾਤਮਾ ਗੁਰੂ ਆਪ ਹੈ, ਜਪ ਜਪ ਕੇ ਤੂੰ ਪਰਮਾਤਮਾ ਦਾ ਨਾਮ ਉਹਦੇ ਵਰਗਾ ਰੂਪ ਹੋ ਜਾਣਾ ਕਰ, ਜਿੱਥੇ ਵਿਚਕਾਰ ਕੋਈ ਥਾਂ ਨਾ ਰਹਿ ਜਾਏ, ਅਭੇਦ ਨਾ ਰਹਿ ਜਾਏ। ਸ਼ਬਦ ਵਰਤਿਆ ਕਬੀਰ, ਪਾਨੀ ਹੂਆ ਤੋਂ ਕਿਆ ਭਇਆ, ਸ਼ੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਿੱਡੇ ਪਿਆਰੇ ਬੋਲ ਕਹੇ। ਮੈਂ ਬੇਨਤੀ ਕਹਿ ਰਿਹਾ ਕਿ ਪਹਿਲੀ ਗੱਲ, ਭਗਤ ਕਬੀਰ ਸਾਹਿਬ ਜੀ ਦੇ ਅੰਤਰ ਆਤਮੇ ਇੰਨੀ ਨਿਮਰਤਾ ਹੈ ਕਿ ਉਹ ਜਪ ਜਪ ਕੇ ਪਰਮੇਸ਼ਵਰ ਦਾ ਨਾਮ ਨਿਮਰਤਾ ਦੀ ਬਦੌਲਤ ਤੇ ਪਰਮਾਤਮਾ ਦਾ ਰੂਪ ਹੋ ਗਏ ਨੇ। ਫਿਰ ਮੈਂ ਇੱਕ ਬੇਨਤੀ ਕਰਾਂ, ਆਪਾਂ ਸਲੋਕ ਪੜ੍ਹਦੇ ਹਾਂ, 243 ਸਲੋਕ ਨੇ ਟੋਟਲ। ਪਹਿਲੇ ਸਲੋਕ ਵਿੱਚ ਹੀ ਕਿਹਾ, ਕਹਿਣ ਲੱਗੇ ਭਗਤ ਜੀ ਇਹ ਦੱਸਣਾ ਕਰੋ ਵੀ ਇੱਕ ਭਗਤ ਅੰਦਰ ਆਤਮਕ ਸੁੱਖ ਕਿਵੇਂ ਹੈ। ਦੁਨਿਆਵੀ ਤੌਰ ਤੇ ਬੰਦੇ ਵੇਖੀਦੇ ਨੇ, ਬਾਹਰੀ ਪਦਾਰਥ ਦੀ ਕਮੀ ਨਹੀਂ, ਬਾਹਰੀ ਤਾਮ ਜਾਮ ਦੀ ਕਮੀ ਨਹੀਂ, ਪਰ ਉਹਨਾਂ ਕੋਲ ਆਤਮਕ ਸੁੱਖ ਨਹੀਂ। ਭਗਤ ਦੇ ਕੋਲ ਕੀ ਗੁਣ ਹੈ ਕਿ ਉਹਨਾਂ ਕੋਲ ਆਤਮਕ ਸੁੱਖ ਬੜਾ? ਉਹਨਾਂ ਕਿੱਡੇ ਪਿਆਰੇ ਬੋਲ ਕਹੇ। ਕਹਿਣ ਲੱਗੇ ਇਹ ਬੰਦੇ ਭਗਤ ਹੈ ਨਾ, ਜਿਹੜਾ ਸਦੀਆਂ ਤੋਂ ਲੈ ਕੇ ਯੁੱਗਾਂ ਤੋਂ ਲੈ ਕੇ ਉਹਨੇ ਆਪਣੀ ਰਸਨਾ ਨੂੰ ਮਾਲਾ ਬਣਾ ਲਿਆ। ਸ਼ਬਦੇ ਵਰਤਿਆ, ਆਪਣੀ ਰਸਨਾ ਨੂੰ ਮਾਲਾ ਬਣਾਇਆ ਤੇ ਇਹਦੇ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਨੇ। ਨਾਮ ਸਿਮਰ ਸਿਮਰ ਕੇ ਭਗਤ ਜਨਾਂ ਦੇ ਅੰਦਰ ਯੁੱਗਾਂ ਤੋਂ ਲੈ ਕੇ ਆਤਮਕ ਸੁੱਖ ਵਾਪਰਦਾ ਪਿਆ ਹੈ। ਸ਼ਬਦ ਵਰਤਿਆ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁੱਖ ਵਿਸ਼ਰਾਮ। ਇਹਦਾ ਮਤਲਬ ਜੇ ਭਗਤ ਕਬੀਰ ਸਾਹਿਬ ਸਿਮਰਨ ਦੀ ਗੱਲ ਕਰ ਰਹੇ ਨੇ, ਆਪਾਂ ਅੱਜ ਪੁਰਬ ਉਹਨਾਂ ਦਾ ਦਿਹਾੜਾ ਮਨਾ ਰਹੇ ਹਾਂ, ਤੇ ਸਿੱਖ ਨੂੰ ਵੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਭ ਆਵੈ ਕੇ ਨਾ ਆਵੇ ਰਾਮ, ਉਹ ਬੰਦੇ ਪਰਮਾਤਮਾ ਦਾ ਨਾਮ ਜਪਦਿਆਂ ਢਿੱਲ ਨਾ ਵਰਤ, ਕੀ ਪਤਾ ਅਗਲਾ ਸਾਹ ਤੈਨੂੰ ਆਏ ਜਾਂ ਨਾ ਆਏ। ਜੇ ਭਗਤ ਕਬੀਰ ਸਭ ਕਹਿੰਦੇ ਭਗਤ ਅੰਦਰ ਸੁੱਖ ਨਾਮ ਦੀ ਬਦੌਲਤ ਰਸਨਾ ਤੋਂ ਨਾਮ ਜਪਦਾ, ਮਨਾਂ ਵਿੱਚ ਪ੍ਰਣ ਕਰਕੇ ਜਾਈਏ, ਕੋਸ਼ਿਸ਼ ਕਰੀਏ ਆਪਣੇ ਰਸਨਾ ਨਾਲ ਨਾਮ ਜਪੀਏ। ਬਾਣੀ ਵਿੱਚ ਤੇ ਇੱਥੋਂ ਤੱਕ ਹੈ, ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ। ਇੱਕ ਵੀ ਸਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਵਿਅਰਥ ਨਾ ਜਾਣਦੇ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਤਾਂ ਹੀ ਕਬੀਰ ਸਾਹਿਬ ਵਰਗਾ ਮਹਾਂਪੁਰਖ ਆਪਣੇ ਇਹ ਜਗਤ ਨੂੰ ਨਾਸ਼ਵੰਤ ਕਹਿ ਕੇ, ਇਸ ਸਰੀਰ ਨੂੰ ਆ ਚੰਮ ਨੂੰ ਨਾਸ਼ਵੰਤ ਕਹਿ ਕੇ ਬੰਦੇ ਨੂੰ ਸਮਝਾਉਂਦੇ ਨੇ, ਬੰਦੇ ਯਾਦ ਰੱਖੀ, ਰੱਬ ਨੇ ਸਵਾਸਾਂ ਦੀ ਪੂੰਜੀ ਪਾਈ ਆ, ਸਰੀਰ ਰੂਪੀ ਦੀਵਾ ਜਗਦਾ ਪਿਆ, ਜਿਸ ਦਿਨ ਸਵਾਸਾਂ ਦੀ ਲੜੀ ਟੁੱਟ ਗਈ, ਸਵਾਸਾਂ ਦਾ ਤੇਲ ਮੁੱਕਿਆ, ਇਹ ਜਗਦਾ ਦੀਵਾ ਬੁਝ ਜਾਣਾ। ਬਾਬਾ ਜੀ ਕਿੱਡੀ ਵੱਡੀ ਗੱਲ ਕਹੀ, ਕਹਿਣ ਲੱਗੇ ਜਿਸ ਦਿਨ ਸਵਾਸਾਂ ਦੀ ਤੇਲ ਮੁੱਕਿਆ, ਜਗਦਾ ਦੀਵਾ ਬੁਝਿਆ, ਇਹ ਬਾਬਰੇ ਬੰਦੇ ਤੈਨੂੰ ਘਰਦਿਆਂ ਵੀ ਘਰ ਨਹੀਂ ਰੱਖਣਾ। ਕਿੱਡਾ ਪਿਆਰਾ ਬੋਲ ਕਿਹਾ, ਕਹਿੰਦੇ ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੈ ਸਭ ਕੋਈ, ਜਿੰਨਾ ਸਮਾਂ ਤੇਰੇ ਅੰਦਰ ਸਵਾਸਾਂ ਦਾ ਤੇਲ ਹੈ ਤੈਨੂੰ ਸੁੱਝਦਾ ਪਿਆ। ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ ਸੁੰਨਾ ਮੰਦਰ ਹੋਈ। ਅੰਦਰੋਂ ਸਵਾਸ ਮੁੱਕੇ, ਅੰਦਰ ਸੁੰਨਾ ਹੋ ਗਿਆ, ਤੇ ਸੁੰਨਾ ਹੋਣ ਦੀ ਦੇਰ ਹੈ। ਮਹਾਰੇ ਕਹਿੰਦੇ ਰੇ ਬੌਰੇ ਤੋਹੇ ਘਰੀ ਨਾ ਰੱਖੇ ਕੋਈ, ਇਹ ਬੰਦੇ ਲੜੀ ਟੁੱਟਣ ਦੀ ਦੇਰ ਹੈ ਸਵਾਸਾਂ ਦੀ, ਤੈਨੂੰ ਘਰ ਕਿਸੇ ਘੜੀ ਨਹੀਂ ਰੱਖਣਾ। ਰੇ ਬੌਰੇ ਤੋਹੇ ਘਰੀ ਨਾ ਰੱਖੇ ਕੋਈ, ਤੇ ਪੁੱਛਿਆ ਮਹਾਰਾਜ ਫਿਰ ਮੈਂ ਕੀ ਕਰਾਂ, ਤੇ ਕਬੀਰ ਸਾਹਿਬ ਕਹਿੰਦੇ ਤੂੰ ਰਾਮ ਨਾਮ ਜਪ ਸੋਈ, ਤੂੰ ਪਰਮੇਸ਼ਵਰ ਦਾ ਨਾਮ ਜਪਿਆ ਕਰ। ਬਾਣੀ ਬੜੀ ਗਹਿਰੀ ਆ ਮਹਾਰਾਜ ਤੇ ਕਹਿੰਦੇ ਆ, ਕਹਿੰਦੇ ਇੱਥੇ ਤੂੰ ਰਿਸ਼ਤੇ ਬਣਾ ਕੇ ਬਹਿ ਗਿਆ, ਮਾਤਾ ਪਿਤਾ ਪੁੱਤਰਾਂ ਧੀਆਂ ਘਰ ਵਾਲੀ ਘਰ ਵਾਲਾ, ਪਰ ਕੌੜਾ ਸਾਚੇ ਵੇ ਕਬੀਰ ਸਾਹਿਬ ਕਹਿੰਦੇ ਕਾਕੀ ਮਾਤ ਪਿਤਾ ਕਹੁ ਕਾਕੋ, ਕਵਨ ਪੁਰਖ ਕੀ ਜੋਈ, ਘੱਟ ਫੂਟੇ ਕੋ ਬਾਤ ਨਾ ਪੁੱਛੇ ਕਾਢੋ ਕਾਢੋ ਹੋਈ। ਕਹਿਣ ਲੱਗੇ ਸਰੀਰ ਰੂਪੀ ਘੜਾ ਫੁੱਟਣ ਦੀ ਦੇਰ ਹੈ, ਇੱਥੇ ਰੱਖਣ ਦੀ ਗੱਲ ਕੋਈ ਨਹੀਂ ਕਰਦਾ, ਸਭ ਕੱਢਣ ਦੀ ਕਰਦੇ ਆ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਜਿੰਨਾ ਸਮਾਂ ਸਾਡੇ ਅੰਦਰ ਇਹ ਭਾਵ ਨਹੀਂ ਆਉਂਦਾ ਨਾ ਤੁਰ ਅੰਤਰ ਆਤਮੇ ਕਿ ਇਹ ਬੰਦੇ ਤੇਰੀ ਦੇਹ ਬਿਨਸ ਜਾਣੀ ਆ, ਮੌਤ ਨੇ ਘੇਰਨਾ, ਉਹਨਾਂ ਸਮਾਂ ਬੰਦਾ ਭਗਤੀ ਦੇ ਮਾਰਗ ਤੁਰਦਾ ਨਹੀਂ। ਜਿੰਨਾ ਸਮਾਂ ਅਹੰਕਾਰ ਚ ਮੱਚਿਆ ਕਿੱਥੇ ਤੁਰਦਾ, ਜਿਹੜਾ ਆਪਣੇ ਆਪ ਨਾਲ ਕਦੀ ਗੱਲ ਹੀ ਨਹੀਂ ਕਰਦਾ ਵੀ ਮਨਾ ਤੂੰ ਕਰਮ ਕੀ ਕਰ ਰਿਹਾ, ਆਖਰ ਇਹ ਦੇਹ ਬਿਨਸ ਜਾਣੀ ਆ, ਤੇ ਤੂੰ ਕਰਮ ਬੰਦਗੀ ਵਾਲਾ ਕਰਨ ਆਏ, ਕਰੀ ਤੂੰ ਕੀ ਜਾ ਰਿਹਾ। ਉਹਨਾਂ ਸਮਾਂ ਬੰਦਾ ਤੁਰਦਾ ਕੋਈ ਨਹੀਂ, ਤੇ ਕਬੀਰ ਸਾਹਿਬ ਨੇ ਤਾਂ ਹੀ ਕਿਹਾ, ਕਹਿੰਦੇ ਬੰਦੇ ਇਹ ਸਰੀਰ ਨਾਸ਼ਵੰਤ ਤੇ ਨਿਮਰਤਾ ਰੱਖ ਕੇ ਬੰਦਗੀ ਦੇ ਰਾਹ ਤੁਰ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਉਹਨਾਂ ਦਾ ਹੋਰ ਜੀਵਨ ਦਾ ਪੱਖ ਵੀ ਅਰਜ਼ ਕਰਨਾ ਚਾਹੁੰਦਾ, ਜਿਨ੍ਹਾਂ ਵਿੱਚੋਂ ਵਕਤੀ ਸਮੇਂ ਦੇ ਨਾਲ ਸਮਾਜ ਵਿੱਚ ਊਚ ਨੀਚ ਦਾ ਭੇਦਭਾਵ ਬੜਾ ਸੀ। ਕਿਹਾ ਜਾਂਦਾ ਸੀ ਬ੍ਰਾਹਮਣ, ਖੱਤਰੀ, ਸੂਦ, ਵੈਸ਼, ਇਹ ਏਡਾ ਵੱਡਾ ਅੰਤਰ ਸੀ ਕਿ ਊਚ ਨੀਚ ਦੇ ਜਾਤ ਪਾਤ ਦੇ ਨਾਂ ਹੇਠ ਕਈ ਵਾਰੀ ਕਈਆਂ ਨੂੰ ਸ਼ੂਦਰ ਕਹਿ ਕੇ ਦੁਰਕਾਰਿਆ ਜਾਂਦਾ ਸੀ। ਵੈਸੇ ਮੈਨੂੰ ਖਿਮਾ ਕਰ ਦਿਓ, ਮੈਂ ਤੁਹਾਨੂੰ ਹੱਥ ਜੋੜ ਕੇ ਕਹਿ ਰਿਹਾ, ਤੁਸੀਂ ਮੈਂ ਆਪਾਂ ਜਿੰਨੇ ਬੈਠੇ ਹਾਂ ਬ੍ਰਾਹਮਣ ਦੀ ਵਰਨ ਵੰਡ ਦੇ ਮੁਤਾਬਕ ਆਪਾਂ ਸ਼ੂਦਰ ਹਾਂ, ਤੁਹਾਨੂੰ ਪਤਾ ਇਸ ਗੱਲ ਦਾ ਆਪਾਂ ਸ਼ੂਦਰ ਹਾਂ। ਤੇ ਕੌੜਾ ਸਾਚੇ ਤੁਸੀਂ ਮੰਨੋ, ਇਤਿਹਾਸ ਵਿੱਚੋਂ ਪੜ੍ਹੋ ਸ਼ੂਦਰਾਂ ਦਾ ਹਾਲ ਪਤਾ ਕੀ ਸੀ, ਕਿਸੇ ਦਾ ਨਹੀਂ, ਤੁਹਾਡੇ ਮੇਰੇ ਪੁਰਖਿਆਂ ਦਾ। ਅੱਜ ਤੋਂ 10 ਪੀੜ੍ਹੀਆਂ ਪਿੱਛੇ ਚਲੇ ਜਾਓ, 500-400 ਸਾਲ ਪਿੱਛੇ ਚੱਲ ਜਾਓ, ਸ਼ੂਦਰ ਦਾ ਹਾਲ ਇਹ ਸੀ, ਜੇ ਇੱਕ ਬ੍ਰਾਹਮਣ ਥੁੱਕਣਾ ਚਾਹੁੰਦਾ ਸ਼ੂਦਰ ਆਪਣਾ ਮੂੰਹ ਖੋਲ ਦੇਵੇ, ਇਹ ਉਹਨੂੰ ਆਗਿਆ, ਉਹਨੂੰ ਹੁਕਮ ਹੈ। ਜੇ ਸ਼ੂਦਰ ਨੇ ਤੁਰਨਾ ਤੇ ਉਹ ਆਪਣੇ ਲੱਕ ਨਾਲ ਇੱਕ ਰੱਸੀ ਬੰਨ੍ਹ ਕੇ ਤੇ ਪਿੱਛੇ ਇੱਕ ਰੁੱਖ ਦੀ ਟਾਹਣੀ ਬੰਨ੍ਹ ਕੇ ਤੁਰੇਗਾ, ਕਿਉਂਕਿ ਸ਼ੂਦਰ ਦੀ ਪੈੜ ਦੇ ਪਿੱਛੇ ਉਹ ਟਾਹਣੀ, ਉਹ ਜਿਹੜੀ ਝਾੜੀ ਹੈ, ਇਹਦੀ ਪੈਰ ਮਟਾਉਂਦੀ ਆਵੇ, ਕਿਉਂਕਿ ਉਸੇ ਰਸਤੇ ਤੇ ਫਿਰ ਬ੍ਰਾਹਮਣ ਨੇ ਤੁਰਨੇ। ਜੇ ਸ਼ੂਦਰ ਦੇ ਪੈਰ ਤੇ ਬ੍ਰਾਹਮਣ ਦਾ ਪੈਰ ਟਿਕ ਗਿਆ ਤੇ ਬ੍ਰਾਹਮਣ ਪਿੱਟਿਆ ਜਾਏਗਾ। ਕਿ ਕਿਹੋ ਜਿਹੇ ਕਰਮ ਸਨ? ਪਰ ਭਗਤ ਕਬੀਰ ਸਾਹਿਬ ਵਰਗੇ ਮਹਾਂਪੁਰਖ ਨੇ ਉਹਨਾਂ ਵਕਤਾਂ ਦੇ ਅੰਦਰ ਫਿਰ ਸ਼ਬਦ ਕਹੇ ਜੀ ਬੜੇ ਕਮਾਲ ਦੇ। ਇੱਕ ਵਚਨ ਆਉਂਦਾ ਉਹਨਾਂ ਦਾ, ਕਹਿੰਦੇ ਗਰਭ ਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹਿੰਦੇ ਇਹ ਬੰਦੇ ਬ੍ਰਾਹਮਣ ਕਿਹੜੇ ਚੱਕਰਾਂ ਵਿੱਚ ਪਿਆ, ਮਾਂ ਦੇ ਗਰਭ ਦੇ ਅੰਦਰ ਕਿਸੇ ਦੀ ਕੋਈ ਕੁੱਲ ਜਾਤ ਨਹੀਂ। ਗਰਭ ਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ। ਕਹਿੰਦੇ ਤੂੰ ਬ੍ਰਾਹਮਣ ਕਦੋਂ ਦਾ ਬਣ ਗਿਆ? ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ। ਤੇ ਅੱਗੇ ਬਾਬਾ ਜੀ ਨੇ ਕਮਾਲ ਦੀ ਗੱਲ ਕਹੀ, ਕਹਿਣ ਲੱਗੇ ਮੈਂ ਮੰਨ ਲੈਨੇ ਤੂੰ ਬ੍ਰਾਹਮਣ ਉੱਚ ਜਾਤੀ ਦਾ ਮਾਲਕ, ਮੈਂ ਸ਼ੂਦਰ ਨੀਵੀਂ ਜਾਤ ਵਿੱਚੋਂ, ਨੀਵੀਂ ਪਰਿਵਾਰ ਵਿੱਚੋਂ। ਪਰ ਮੈਨੂੰ ਕਹਿੰਦੇ ਇਹ ਤੇ ਦੱਸ ਵੀ ਤੂੰ ਬ੍ਰਾਹਮਣ ਬਣ ਕਿਵੇਂ ਗਿਆ? ਉਹਨਾਂ ਵਚਨ ਵਰਤੇ, ਕਹਿੰਦੇ ਪੰਡਿਤ ਨੇ ਕਿਹਾ ਮੈਂ ਮੇਰਾ ਪਿਓ ਬ੍ਰਾਹਮਣ, ਮਾਂ ਬ੍ਰਾਹਮਣੀ, ਮੇਰਾ ਦਾਦਾ ਦਾਦੀ ਬ੍ਰਾਹਮਣ। ਕਬੀਰ ਸਾਹਿਬ ਕਹਿੰਦੇ ਆ ਮੇਰੀਆਂ ਰਗਾਂ ਵਿੱਚ ਖੂਨ ਵਗਦਾ, ਜੇ ਤੂੰ ਬ੍ਰਾਹਮਣ ਉੱਚ ਜਾਤੀ ਹੈ ਤੇਰੀ ਵਿੱਚ ਦੁੱਧ ਕਿਉਂ ਨਹੀਂ ਵਗਦਾ? ਕਿੱਡੀ ਵੱਡੀ ਗੱਲ ਕਹੀ ਬਾਣੀ ਦਾ ਸ਼ਬਦ ਏ। ਕਹਿਣ ਲੱਗੇ ਮੇਰੀਆਂ ਰਗਾਂ ਵਿੱਚ ਖੂਨ ਵਗਦਾ, ਸ਼ੂਦਰਾ ਮਾਂ ਤੂੰ ਬ੍ਰਾਹਮਣ ਤੇਰੀਆਂ ਵਿੱਚ ਖੂਨ ਦੁੱਧ ਕਿਉਂ ਨਹੀਂ ਵਗਦਾ? ਤੇ ਅੱਗੇ ਫਿਰ ਬਚਨ ਵਰਤਿਆ, ਕਹਿਣ ਲੱਗੇ ਮੈਨੂੰ ਮਾਂ ਦੀ ਕੁੱਖ ਤੋਂ ਜਨਮ ਮਿਲਿਆ, ਜਿਵੇਂ ਰੱਬ ਨੇ ਵਿਧਾਨ ਮਨਾਇਆ। ਤੇ ਜੇ ਤੂੰ ਬ੍ਰਾਹਮਣ ਤੂੰ ਕੋਈ ਰਸਤਾ ਜਨਮ ਦਾ ਅਖਤਿਆਰ ਹੋਰ ਕਿਉਂ ਨਹੀਂ ਕਰ ਲਿਆ? ਤੂੰ ਜਨਮ ਦਾ ਕੋਈ ਰਾਹ ਹੋਰ ਕਿਉਂ ਨਹੀਂ ਚੁਣ ਲਿਆ? ਢੰਗ ਕੋਈ ਤੇ ਤੇਰੇ ਤੇ ਮੇਰੇ ਵਿੱਚ ਫਰਕ ਹੋਵੇ। ਫਿਰ ਆਪ ਹੀ ਅਖੀਰ ਤੇ ਕਿਹਾ, ਕਹਿਣ ਲੱਗੇ ਬ੍ਰਾਹਮਣ ਅਸੀਂ ਵੀ ਮੰਨਦੇ ਹਾਂ, ਪਰ ਅਸੀਂ ਕਰਮ ਕਾਂਡੀ ਬੰਦੇ ਨੂੰ ਬ੍ਰਾਹਮਣ ਨਹੀਂ ਮੰਨਦੇ। ਅਸੀਂ ਬ੍ਰਾਹਮਣ ਮੰਨਦੇ ਹਾਂ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਜਿਹੜਾ ਪਰਮਾਤਮਾ ਨਾਲ ਜੁੜਿਆ। ਇਹ ਸ਼ਬਦ ਆਉਂਦਾ ਜੀ ਪੂਰਾ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਣ ਬਾਟ ਕਾਹੇ ਨਹੀਂ ਆਇਆ, ਹੋਰ ਰਸਤਾ ਕਿਉਂ ਨਹੀਂ ਇਖਤਾਰ ਕੀਤਾ? ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਣ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ, ਕਈਅਤ ਹੈ ਹਮਾਰੈ। ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਸਾਡੇ ਘਰ ਵਿੱਚ ਸੱਚਾ ਬ੍ਰਾਹਮਣ ਉਹ ਹੈ। ਮੈਂ ਫਿਰ ਬੇਨਤੀ ਕਰਾਂ, ਵਕਤ ਨਾਲ ਜਿਹੜੇ ਕਰਮ ਕਾਂਡ ਸਨ, ਜਿਹੜੇ ਊਚ ਨੀਚ ਦੇ ਭੇਦ ਭਾਵ ਸਨ, ਯਾਦ ਰੱਖਿਓ ਭਗਤ ਕਬੀਰ ਸਾਹਿਬ ਜੀ ਮਹਾਂਪੁਰਖ ਨੇ ਐਨ ਡਾਂਕੇ ਦੀ ਚੋਟ ਤੇ ਬੜੀ ਬਹਾਦਰੀ ਨਾਲ ਉਹਨਾਂ ਦਾ ਖੰਡਨ ਕੀਤਾ। ਅਗਲੀ ਗੱਲ, ਫਿਰ ਉਹਨਾਂ ਇੱਥੇ ਗੱਲ ਨਹੀਂ ਕੀਤੀ। ਵੇਖੋ ਮੈਂ ਤੁਹਾਨੂੰ ਤਿੰਨ ਪੜਾਅ ਪਹਿਲਾਂ ਅਰਜ਼ ਕਰ ਦਿੱਤੇ। ਸਭ ਤੋਂ ਪਹਿਲਾਂ ਭਗਤ ਦਾ ਜੀਵਨ, ਉਹਦੀ ਨਿਮਰਤਾ, ਉਹਦੀ ਪ੍ਰੇਮਾ ਭਗਤੀ ਤੇ ਕਰਮ ਕਾਂਡਾਂ ਦਾ ਵਹਿਮਾਂ ਦਾ ਖੰਡਨ, ਤੇ ਚੌਥਾ ਫਿਰ ਉਹਨਾਂ ਸਿਖਰ ਚਲਾਇਆ। ਬਾਣੀ ਵਿੱਚ ਸ਼ਬਦ ਵਰਤੇ, ਕਹਿਣ ਲੱਗੇ ਜਦੋਂ ਕੋਈ ਬੰਦਾ ਰੱਬ ਦੀ ਬੰਦਗੀ ਕਰਕੇ ਪੁੱਗ ਜਾਂਦਾ ਹੈ, ਫਿਰ ਕਦੀ ਪਤਾ ਲੱਗਦਾ ਵੀ ਇੱਥੇ ਕੋਈ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਜ਼ੁਲਮ ਕਰਦਾ, ਤੇ ਰੱਬੀ ਭਗਤ ਐਸਾ ਹੁੰਦਾ ਉਹ ਜ਼ੁਲਮ ਦੇ ਖਿਲਾਫ ਫਿਰ ਜੰਗ ਦੇ ਮੈਦਾਨ ਵਿੱਚ ਖਲੋ ਕੇ ਧਰਮੀ ਬੰਦਾ ਆਪਣਾ ਬੰਦ ਬੰਦ ਕਟਵਾ ਲੈਂਦਾ, ਧਰਮੀ ਬੰਦਾ ਤਨ ਦੇ ਟੁਕੜੇ ਤੇ ਕਰਵਾ ਲੈਂਦਾ, ਪਰ ਉਹ ਲੁਕਾਈ ਦੇ ਭਲੇ ਲਿਖ ਦੀ ਆਪਣਾ ਕਦਮ ਪਛਾਣ ਨਹੀਂ ਹਟਾਉਂਦਾ। ਆਹ ਜਿਹੜੇ ਦੋ ਸਲੋਕ ਆਪਾਂ ਪੜ੍ਹਦੇ ਹਾਂ, ਦੋ ਵਚਨ ਪੜ੍ਹਦੇ ਹਾਂ, ਪੜ੍ਹਦੇ ਤਾਂ ਆਪਾਂ ਸ਼ਹੀਦੀ ਦਿਹਾੜਿਆਂ ਤੇ ਅਕਸਰ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਇਹ ਕਬੀਰ ਸਾਹਿਬ ਦੇ ਵਚਨ ਨੇ, ਅੱਗੇ ਸ਼ਬਦ ਵਰਤਿਆ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਤੇ ਅੱਗੇ ਬੜਾ ਕਮਾਲ ਦਾ ਵਚਨ ਕਿਹਾ, ਕਹਿੰਦੇ ਸੂਰਾ ਸੋ ਪਹਿਚਾਨੀਏ, ਕਬੀਰ ਸਾਹਿਬ ਕਹਿ ਰਹੇ ਨੇ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ। ਕਹਿਣ ਲੱਗੇ ਸੂਰਮਾ ਬੰਦਾ ਉਹ ਹੁੰਦਾ ਜਿਹਨੇ ਪਹਿਲਾਂ ਆਪਣੇ ਅੰਤਰ ਆਤਮੇ ਨੂੰ ਰੱਬੀ ਬੰਦਗੀ ਵਿੱਚ ਜੋੜਿਆ, ਆਪਣੇ ਅੰਦਰ ਦੇ ਵਿਕਾਰਾਂ ਤੇ ਜਿੱਤ ਪ੍ਰਾਪਤ ਕੀਤੀ ਆ, ਤੇ ਲੋੜ ਪੈਣ ਤੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਜੰਗ ਦੇ ਮੈਦਾਨ ਵਿੱਚ ਸ਼ਸਤਰ ਪਕੜ ਕੇ ਜੂਝਦਾ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬ ਹੂਨਾ, ਛਾਡੈ ਖੇਤ ਤਨ ਦੇ ਟੁਕੜੇ ਕਰਵਾ ਲੈਂਦਾ ਪਰ ਕਦੀ ਆਪਣਾ ਕਦਮ ਪਛਾਣ ਨਹੀਂ ਕਰਦਾ। ਦੋ ਸਲੋਕ ਨੇ ਕਬੀਰ ਸਾਹਿਬ ਦੇ, ਉਂਝ ਆਪਾਂ ਕਮਾਈਏ ਤੁਸੀਂ ਮੈਂ ਸਾਰੇ, ਇੱਕ ਬਚਨ ਆਉਂਦਾ ਕਬੀਰ, ਜੋ ਤੋਏ ਸਾਧ ਪਿਰਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ। ਇਹਨੂੰ ਜ਼ਰੂਰ ਸਮਝੋ, ਦੇਖੋ ਬਾਣੀ ਦੇ ਅਰਥ ਹੁੰਦੇ ਨੇ ਗਹਿਰੇ, ਉਂਝ ਜਿੰਨੀ ਸਾਖੀ ਸੌਖੀ ਸਮਝ ਆਉਂਦੀ ਹੈ ਨਾ, ਮੈਨੂੰ ਖਿਮਾ ਕਰਿਓ, ਉਹਨਾਂ ਛੇਤੀ ਬਾਣੀ ਦਾ ਅਰਥ ਨਹੀਂ ਸਮਝ ਆਉਂਦਾ। ਪਰ ਫਿਰ ਵੀ 239 ਸਾਲ ਲਾਏ ਗੁਰੂ ਸਾਹਿਬਾਨਾਂ ਨੇ, ਲੜ ਸਾਨੂੰ ਅੰਮ੍ਰਿਤ ਬਾਣੀ ਦੀ ਲਾ ਕੇ ਗਏ ਨੇ। ਮੇਰੇ ਕਹਿਣ ਦਾ ਭਾਵ ਹੈ ਕਿ ਥੋੜ੍ਹਾ ਥੋੜ੍ਹਾ ਬਾਣੀ ਦੇ ਅਰਥਾਂ ਨੂੰ ਪੜ੍ਹਨਾ ਵਿਚਾਰਨਾ ਜ਼ਰੂਰ ਚਾਹੀਦਾ। ਹੁਣ ਇੱਥੇ ਮਹਾਰਾਜ ਨੇ ਕਿਹਾ, ਕਹਿੰਦੇ ਕਬੀਰ ਸਾਹਿਬ ਕਹਿੰਦੇ, ਜੇ ਤੇਰਾ ਪਰਮਾਤਮਾ ਨਾਲ ਪ੍ਰੇਮ ਹੈ, ਪ੍ਰੀਤ ਹੈ, ਫਿਰ ਪੱਕੀ ਗੰਢ ਪਾ, ਕੱਚੇ ਕੰਮ ਨਾ ਕਰ। ਫਿਰ ਉਦਾਹਰਣ ਦਿੱਤਾ, ਕਹਿਣ ਲੱਗੇ ਕੱਚੀ ਸਰੋਂ ਨੂੰ ਵੀ ਪੇਲਿਆ ਜਾਏ ਕੋਹਲੂ ਅੰਦਰ, ਉਹਦੇ ਵਿੱਚੋਂ ਨਾ ਖਲ ਨਿਕਲਦੀ ਹੈ ਤੇ ਨਾ ਤੇਲ। ਇਹ ਬੰਦੇ ਜੇ ਤੂੰ ਗੁਰੂ ਨਾਲ ਪ੍ਰੀਤ ਪਾਉਣੀ ਹੈ, ਆਪਣੇ ਅੰਤਰ ਆਤਮੇ ਤੋਂ ਪਵਿੱਤਰ ਹੋ ਕੇ ਪੱਕੇ ਪੈਰੀ ਗੁਰੂ ਨਾਲ ਸਾਂਝ ਪਾ, ਕੱਚੀਆਂ ਗੱਲਾਂ ਕਰੇਗਾ ਕਦੀ ਰੱਬ ਨਾਲ ਪ੍ਰੀਤ ਨਹੀਂ ਤੇਰੀ ਬਣਨੀ। ਕਿੱਡੀ ਵੱਡੀ ਗੱਲ ਕਹੀ। ਕਹਿੰਦੇ ਕਬੀਰ, ਜੋ ਤੋਏ ਸਾਧ ਪਿਰਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ। ਇੱਕ ਸਲੋਕ ਹੋਰ ਆਉਂਦਾ ਨਾਲ ਲਗਮ, ਉੱਥੇ ਕਿਹਾ, ਕਹਿਣ ਲੱਗੇ ਕਬੀਰ, ਜੋ ਤੋਏ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ। ਇਹਦੇ ਅਰਥ ਨੇ, ਕਹਿਣ ਲੱਗੇ ਭਲੇ ਪੁਰਖਾ, ਆਪਣਾ ਸਿਰ ਕੱਟ ਕੇ ਗੁਰੂ ਨੂੰ ਭੇਟ ਕਰ ਦੇ। ਸਿਰ ਕੱਟਣ ਦਾ ਭਾਵ ਹੋ ਗਿਆ ਆਪਣੇ ਅੰਦਰ ਦਾ ਅਹੰਕਾਰ ਛੱਡ ਦੇ। ਜੇ ਤੂੰ ਮੱਥਾ ਟੇਕ ਹੀ ਦਿੱਤਾ ਨਾ, ਫਿਰ ਗੁਰੂ ਨੂੰ ਕਹਿ, ਸਤਿਗੁਰੂ ਮੈਂ ਆਪਣੀ ਮੱਤ ਛੱਡ ਦੇ, ਮੈਂ ਤੇਰੀ ਮੱਤ ਧਾਰਨ ਕਰ ਦੇ, ਮੈਂ ਹੱਥ ਜੋੜ ਫਿਰ ਤੁਹਾਨੂੰ ਕਹਾਂ। ਮੱਥਾ ਟੇਕਣਾ ਕੇਵਲ ਸਰੀਰਕ ਮੁਦਰਾ ਨਹੀਂ ਕਿ ਕੇਵਲ ਸਰੀਰ ਝੁਕਾ ਦਿੱਤਾ। ਮੱਥਾ ਟੇਕਣ ਦਾ ਭਾਵ ਹੁੰਦਾ ਕਿ ਮੈਂ ਆਪਣੇ ਅੰਤਰ ਆਤਮੇ ਦੀ ਬਿਰਤੀ ਛੱਡ ਦੇ ਤੇ ਸਤਿਗੁਰੂ ਮੈਂ ਤੇਰੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਵਾਂਗਾ। ਮੱਥੇ ਟੇਕਣ ਦਾ ਭਾਵ ਆਪਣੀ ਮੱਤ ਤਿਆਗਣੀ, ਗੁਰੂ ਦੀ ਮੱਤ ਧਾਰਨ ਕਰਨੀ। ਬਾਬਾ ਜੀ ਨੇ ਕਿਹਾ, ਕਬੀਰ, ਜੋ ਤੋਏ ਸਾਧ ਪਰਮ ਕੀ ਸੀਸ ਕਾਟ ਕਰ ਗੋਏ, ਗੁਰੂ ਨੂੰ ਆਪਾਂ ਭੇਟ ਕਰ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ, ਗੁਰੂ ਦੇ ਰਾਹ ਤੁਰ, ਫਿਰ ਜੇ ਜਾਂ ਤੇਰਾ ਜੀਵਨ ਗੁਰੂ ਚਲਾਏਗਾ, ਤੂੰ ਗੁਰੂ ਆਸ਼ੇ ਮੁਤਾਬਕ ਆਪਣਾ ਜੀਵਨ ਸਵਾਰ ਲਵੀਂ। ਮੈਂ ਫਿਰ ਬੇਨਤੀ ਕਰਾਂ, ਅਖੀਰਲਾ ਸਮਾਂ ਚੇਤਾ ਕਰ ਲਵੋ, ਫਤਿਹ ਬੁਲਾਵਾਂ, ਅਖੀਰਲਾ ਸਮਾਂ ਨਾ ਜਿਹੜਾ ਬਾਬਾ ਜੀ ਦਾ ਆਇਆ ਸੀ ਮਗਹਰ 1518 ਈਸਵੀ ਅੰਦਰ, 120 ਸਾਲ ਦੀ ਆਰਬਲਾ ਹੋਈ। ਤੇ ਇਹ ਭਰਮ ਬੜਾ ਸੀ ਇੱਕ, ਉਹ ਕੀ ਸੀ ਵੀ ਜਿਹੜਾ ਬੰਦਾ ਸਾਰੀ ਜ਼ਿੰਦਗੀ ਪਾਪ ਕਰੇ, ਮਾੜੇ ਕਰਮ, ਮਰਨ ਵੇਲੇ ਬਨਾਰਸ ਚੜ੍ਹਾਈ ਕਰ ਜੇ ਮੁਕਤ ਹੋ ਜਾਂਦਾ, ਤੇ ਜਿਹੜਾ ਬੰਦਾ ਸਾਰੀ ਜ਼ਿੰਦਗੀ ਚੰਗੇ ਕਰਮ ਕਰੇ, ਜੇ ਮਰ ਜਾਏ ਉਹ ਮਗਹਰ ਜਾ ਕੇ, ਹੜੰਬੇ ਦੀ ਧਰਤੀ, ਇਹ ਗੋਰਖਪੁਰ ਵਿੱਚ ਪੈਂਦਾ, ਉੱਤਰ ਪ੍ਰਦੇਸ਼ ਅੰਦਰ ਅੱਜ ਵੀ, ਜੇ ਬੰਦਾ ਚੜ੍ਹਾਈ ਕਰ ਜੇ ਮਗਹਰ ਹੜੰਬੇ, ਤੇ ਉਹ ਬੰਦਾ ਗਧੇ ਦੀ ਜੂਨ ਚ ਪੈਂਦਾ। ਇਹ ਬੜੀ ਵੱਡੀ ਰੀਤ ਰਹੀ, ਬਾਣੀ ਚ ਬਚਨ ਆਇਆ। ਤੇ ਕਬੀਰ ਸਾਹਿਬ ਨੇ ਕੀ ਕੀਤਾ ਵੀ ਸਾਰੀ ਜ਼ਿੰਦਗੀ ਬਨਾਰਸ ਰਹੇ, ਅੰਤਲੇ ਸਮੇਂ ਮਗਹਰ ਚਲੇ ਗਏ। ਕਿੱਡਾ ਵੱਡਾ ਭਰਮ ਸੀ ਲੋਕਾਂ ਦਾ। ਤੇ ਬ੍ਰਾਹਮਣਾਂ ਨੇ ਕਿਹਾ, ਮਹਾਰਾਜ, ਘੱਟੋ ਘੱਟ ਮਰਨ ਵੇਲੇ ਤੇ ਇੱਥੇ ਮਰ ਦਿਓ, ਚੜ੍ਹਾਈ ਇੱਥੇ ਕਰ ਦੇ। ਉਹਨਾਂ ਫਿਰ ਇੱਕ ਸ਼ਬਦ ਕਿਹਾ, ਕਹਿਣ ਲੱਗੇ, ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਚਿਆ ਜਾਈ। ਮਨ ਦਾ ਪਾਪੀ ਬੰਦਾ ਭਾਵੇਂ ਬਨਾਰਸ ਤੀਰਥ ਤੇ ਚੜ੍ਹਾਈ ਕਰ ਜੇ, ਨਰਕਾਂ ਤੋਂ ਬਚਦਾ ਨਹੀਂ। ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਚਿਆ ਜਾਈ, ਹਰ ਕਾ ਸੰਤ ਮਰੈ ਹੜੰਬੈ, ਸਗਲੀ ਸੈਣ ਤਰਾਈ। ਪਰ ਬੰਦਗੀ ਕਰਨ ਵਾਲਾ ਭਾਵੇਂ ਹੜੰਬੇ ਚੜ੍ਹਾਈ ਕਰ ਦੇ, ਉਹ ਆਪਣਾ ਵੀ ਭਲਾ ਕਰਦੇ, ਹੋਰਨਾਂ ਦਾ ਵੀ ਭਲਾ ਕਰਦੇ। ਮੇਰੇ ਕਹਿਣ ਦਾ ਭਾਵ, ਕਬੀਰ ਸਾਹਿਬ ਨੇ ਕਿਹਾ, ਬੰਦਗੀ ਨਾਲ ਹੀ ਭਲਾ ਹੈ, ਰੱਬੀ ਨਾਮ ਨਾਲ ਹੀ ਭਲਾ ਹੈ, ਨਾਮ ਤੋਂ ਬਿਨਾਂ ਸਾਡਾ ਭਲਾ ਨਹੀਂ। ਗੁਰੂ ਕਿਰਪਾ ਕਰੇ, ਅੱਜ ਉਚੇਚਾ ਇਹ ਸਮਾਗਮ ਉਲੀਕਿਆ ਗਿਆ ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ, ਤੇ ਜ਼ਰੂਰ ਅਸੀਂ ਕੁਝ ਨਾ ਕੁਝ ਜੀਵਨ ਵਿੱਚ ਕਮਾ ਕੇ ਜਾਈਏ। ਹੱਥ ਜੋੜ ਕੇ ਮੈਂ ਬੇਨਤੀ ਤੁਹਾਨੂੰ ਕਰਾਂ, ਘਰਾਂ ਵਿੱਚ ਅੰਮ੍ਰਿਤ ਬਾਣੀ ਪੜ੍ਹੋ, ਨਿਤਨੇਮੀ ਬਣੋ, ਆਪਣੇ ਬੱਚਿਆਂ ਪਰਿਵਾਰਾਂ ਨੂੰ ਗੁਰੂ ਇਤਿਹਾਸ ਨਾਲ ਜੋੜੋ। ਮੈਂ ਤੇ ਬੜੇ ਵਾਰੀ ਬੰਗਲਾ ਸਾਹਿਬ ਮੰਜੀ ਸਾਹਿਬ ਤੋਂ ਅਰਜ ਕਰਨਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਕਰੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ 4 ਅੰਗ ਤੁਸੀਂ ਰੋਜ਼ਾਨਾ ਕਰੋਗੇ, 1 ਸਾਲ ਵਿੱਚ ਦੀ ਸਹਿਜ ਪਾਠ ਦਾ ਭੋਗ ਪੈਂਦਾ, 4 ਵੀ ਛੱਡੋ, ਤੁਸੀਂ 1 ਅੰਗ ਵੀ ਗੁਰੂ ਗ੍ਰੰਥ ਸਾਹਿਬ ਦਾ ਰੋਜ਼ਾਨਾ ਪੜੋਗੇ ਨਾ, 1 ਅੰਗ 4 ਸਾਲਾਂ ਵਿੱਚ ਦੀ ਸਹਿਜ ਪਾਠ ਦਾ ਭੋਗ ਪੈ ਜਾਣਾ। ਆਪਣੇ ਮਨ ਨੂੰ ਠੋਕਰਨਾ ਚਾਹੀਦਾ ਮਨਾ, ਔਰ ਗੁਰੂ ਦੀਆਂ ਦਿੱਤੀਆਂ ਅੱਖਾਂ ਕੰਨਾਂ ਨਾਲ ਰਸਨਾ ਨਾਲ ਬੜਾ ਕੁਝ ਬੋਲਿਆ ਦੇਖਿਆ ਸੁਣਿਆ ਬਹੁਤਾ ਨਹੀਂ, ਤੇ ਆਪਣੀ ਜ਼ਿੰਦਗੀ ਵਿੱਚ ਜਿਉਂਦੇ ਜਾਗਦੇ ਇੱਕ ਸਹਿਜ ਪਾਠ ਜ਼ਰੂਰ ਕਰੀਏ, ਸਾਡਾ ਭਲਾ ਹੋ ਜਾਏਗਾ। ਗੁਰੂ ਰਹਿਮਤ ਕਰੇ ਆਪ ਸਮੁੱਚੀਆਂ ਸੰਗਤਾਂ ਨੂੰ, ਸਤਿਗੁਰੂ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵੀ। ਗੁਰੂ ਰਹਿਮਤ ਕਰੇ ਅਸੀਂ ਗੁਰੂ ਆਸੇ ਮੁਤਾਬਕ ਤੁਰ ਕੇ ਆਪਣਾ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਸਫਲ ਕਰ ਲਈਏ। ਸਮੁੱਚੀ ਸੰਗਤ ਦਾ ਧੰਨਵਾਦ, ਪ੍ਰਬੰਧਕ ਵੀਰਾਂ ਨੇ ਉਚੇਚਾ ਕਰਮ ਕੀਤਾ ਤੇ ਮੈਂ ਬੇਨਤੀ ਵੀ ਕਰਾਂਗਾ, ਬੈਠੇ ਨੇ ਬੜੇ ਪਿਆਰ ਵਾਲੇ ਨੇ, ਕੋਸ਼ਿਸ਼ ਕਰੋ ਕਿ ਹਰ ਭਗਤ ਸਾਹਿਬ ਦਾ, ਵੈਸੇ ਇੱਥੇ ਤੇ ਮਨਾਇਆ ਜਾਂਦਾ ਸਾਰੇ ਗੁਰਦੁਆਰਿਆਂ ਚਾਹੀਦਾ ਕਿ ਜਦੋਂ ਸ਼ਹੀਦਾਂ ਦੇ ਭਗਤਾਂ ਦੇ ਗੁਰੂ ਸਾਹਿਬਾਨਾਂ ਦੇ ਜਿੰਨੇ ਵੀ ਪੁਰਬ ਆਉਂਦੇ ਨੇ ਅਸੀਂ ਭਾਵਨਾ ਨਾਲ ਜ਼ਰੂਰ ਮਨਾਈਏ। ਬੜਾ ਵੱਡਾ ਉਪਰਾਲਾ ਕੀਤਾ ਉਚੇਚੇ ਤੌਰ ਤੇ ਅੱਜ ਦਾ ਇਹ ਸਮਾਗਮ ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ। ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਨ ਕੁਟ ਸ਼ੁਕਰ, ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਅਗਲੀ ਜਿਹੜੀ ਬੇਨਤੀ ਉਹ ਭਾਈ ਸਾਹਿਬ ਜੀ ਹੁਣਾਂ ਪਾਸ ਸੋਸਾਇਟਰੀ ਸਾਹਿਬ ਕੋਲੋਂ ਸ਼੍ਰਵਣ ਕਰੋ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਜੀ ਨੂੰ ਗੁਰਮਤਿ ਵਿਚਾਰਾਂ ਨਾਲ ਜੋੜ ਰਹੇ ਸਨ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਸ਼੍ਰੀ ਗੰਗਾਨਗਰ ਵਾਲੇ ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਇੱਕ ਥੋੜ੍ਹੀ ਜ਼ਰੂਰੀ ਸੂਚਨਾ ਹੈ ਦੇਣ ਆ ਰਹੇ ਹਨ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ ਅਤੇ ਸਰਦਾਰ ਮਹਿੰਦਰ ਸਿੰਘ ਜੀ, 2 ਮਿੰਟ ਵਾਸਤੇ ਆਪ ਜੀ ਦਾ ਸਮਾਂ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਈ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਪਾਰ ਕਿਰਪਾ ਸਦਕਾ ਜੋ ਆਪਣੇ ਗੁਰੂ ਘਰ ਦੇ ਉੱਤੇ ਪਿਛਲੇ ਸਮੇਂ ਤੋਂ ਕਰਜ਼ੇ ਦੀਆਂ ਹਵਾਵਾਂ ਉੱਡ ਰਹੀਆਂ ਸੀ ਉਹਦੇ ਪ੍ਰਤੀ ਅੱਜ ਸੰਗਤ ਨੂੰ ਜਾਣਕਾਰੀ ਦੇਣੀ ਆ। ਅੱਜ ਗੁਰੂ ਘਰ ਕਿਸੇ ਵੀ ਬੈਂਕ ਦਾ ਦੇਣਦਾਰ ਨਹੀਂ ਹੈਗਾ ਜੀ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਗੁਰੂ ਘਰ ਦੀ ਸੇਵਾ ਸੰਭਾਲ ਸ਼ੁਰੂ ਕੀਤੀ ਸੀ ਤਾਂ $40 ਲੱਖ ਬੈਂਕ ਦਾ ਦੇਣ ਵਾਲਾ ਸੀ, ਜਿਹਦੇ ਵਿੱਚੋਂ ਗੁਰੂ ਘਰ ਦੀ ਗੋਲਕ ਦੇ ਵਿੱਚ ਆਪਾਂ ਨੇ ਲਗਭਗ $15 ਲੱਖ ਦਿੱਤਾ। ਵਿਆਜ ਜ਼ਿਆਦਾ ਹੋਣ ਕਾਰਨ ਸੰਗਤ ਨਾਲ ਵਿਚਾਰ ਵਟਾਂਦਰੇ ਕੀਤੇ ਤਾਂ ਸੰਗਤ ਕੋਲੋਂ ਸਹਿਯੋਗ ਦੀ ਮੰਗ ਕੀਤੀ। ਕਮਿਊਨਿਟੀ ਬੌਂਡ ਸ਼ੁਰੂ ਕੀਤਾ ਗਿਆ ਵੀ ਗੁਰੂ ਘਰ ਦੇ ਉੱਤੇ ਵਜਨ ਘਟਾਇਆ ਜਾਵੇ, ਕਿਉਂਕਿ ਇੰਟਰਸਟ ਬਹੁਤ ਜ਼ਿਆਦਾ ਸੀ, ਜਿਹਦਾ ਲਗਭਗ ਆਪਾਂ $43,000 to $44,000 ਮੰਥਲੀ ਵਿਆਜ ਭਰਦੇ ਸੀ। ਮਹਾਰਾਜ ਨੇ ਇੰਨੀ ਅਪਾਰ ਕਿਰਪਾ ਕੀਤੀ, ਨਗਰ ਕੀਰਤਨ ਤੋਂ 1 ਵੀਕ ਬਾਅਦ ਇਹ ਪ੍ਰੋਗਰਾਮ ਸ਼ੁਰੂ ਕੀਤਾ। ਸੰਗਤ ਨੇ ਗੁਰੂ ਘਰ ਉੱਤੇ ਇੰਨਾ ਅਥਾਹ ਸ਼ਰਧਾ ਦਿਖਾਈ ਕਿ ਕੁਝ ਕੁ ਸਿੰਘਾਂ ਨੇ, 45 to 46 ਸਿੰਘਾਂ ਨੇ ਹੀ ਲਗਭਗ $25 ਲੱਖ ਆਪਾਂ ਨੂੰ ਦੇ ਦਿੱਤਾ। ਸਤਿਕਾਲ ਜਿਸ ਦੇ ਕਾਰਨ ਆਪਾਂ ਬੈਂਕ ਦਾ ਜੋ ਵੀ ਬਕਾਇਆ ਰਹਿੰਦਾ ਸੀ ਜੋ ਪਿਛਲੇ ਵੀਕ ਆਪਾਂ ਸਾਨੂੰ ਦੱਸਿਆ ਸੀ $471,000 ਉਹ ਵੀ ਆਪਣੇ ਕੋਲ ਪਹੁੰਚ ਚੁੱਕਾ ਆ ਉਹ ਆਪਾਂ ਇਸ ਵੀਕ ਵਿੱਚ ਦੇ ਦੇਵਾਂਗੇ ਤਾਂ ਗੁਰੂ ਘਰ ਨੇ ਕਿਸੇ ਬੈਂਕ ਦਾ ਕੋਈ ਪੈਸਾ ਨਹੀਂ ਦੇਣਾ ਜੋ ਵੀ ਦੇਣਾ ਆ ਉਹ ਸੰਗਤ ਦਾ ਆ ਗੁਰੂ ਘਰ ਵੀ ਸੰਗਤ ਦਾ ਆ ਹੁਣ ਸੰਗਤ ਅਤੇ ਮਹਾਰਾਜ ਇਹ ਆਪਸ ਵਿੱਚ ਦੇਣ ਲੈਣ ਹੋ ਗਿਆ ਜਿਸ ਤਰ੍ਹਾਂ ਪਿਓ ਪੁੱਤਾਂ ਦਾ ਦੇਣ ਲੈਣ ਹੁੰਦਾ ਆ ਪਰ ਸੰਗਤ ਜੀ ਇੰਨਾ ਵੱਡਾ ਉਪਕਾਰ ਤੁਸੀਂ ਸਾਡੇ 'ਤੇ ਕੀਤਾ ਆ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਜੇ ਤੁਹਾਨੂੰ ਇਹਦੇ ਵਿੱਚ ਦੱਸਿਆ ਜਾਵੇ ਤਾਂ ਬਹੁਤੇ ਸਿੰਘਾਂ ਨੇ ਆਪਦੇ ਘਰਾਂ ਉੱਤੋਂ ਕ੍ਰੈਡਿਟ ਲਾਈਨ ਚੱਕ ਕੇ ਦਿੱਤੀ ਆ ਜਦੋਂ ਅੱਜ ਤੋਂ 30-35 ਸਾਲ ਪਹਿਲਾਂ ਇਹ ਗੁਰੂ ਘਰ ਬਣਿਆ ਸੀ ਉਦੋਂ ਸੰਗਤ ਨੇ ਆਪਦੇ ਘਰਾਂ ਉੱਤੇ ਕ੍ਰੈਡਿਟ ਲਾਈਨਾਂ ਚੱਕੀਆਂ ਸੀ ਅੱਜ ਫੇਰ ਸੰਗਤ ਨੇ ਆਪਦੇ ਘਰਾਂ ਉੱਤੋਂ ਕ੍ਰੈਡਿਟ ਲਾਈਨਾਂ ਚੱਕ ਕੇ ਦਿੱਤੀਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਾਰਾਜ ਤੁਹਾਡੀਆਂ ਕਮਾਈਆਂ 'ਚ ਬਰਕਤਾਂ ਪਾਵੇ ਇੰਨਾ ਭਰੋਸਾ ਤੁਹਾਡਾ ਮਹਾਰਾਜ ਦੇ ਉੱਤੇ ਸਿਰ ਝੁਕਦਾ ਤੁਹਾਡੇ ਅੱਗੇ ਸਿਰਫ 45 ਜਾਣਿਆਂ ਨੇ ਇਹ ਪੈਸਾ 3 ਵੀਕਾਂ ਵਿੱਚ ਇਕੱਠਾ ਕਰਕੇ ਦੇ ਦਿੱਤਾ ਸੰਗਤ ਜੀ ਤੁਹਾਡੇ ਚਰਨ 'ਚ ਬੇਨਤੀ ਆ ਅੱਜ ਤੋਂ ਬਾਅਦ ਅਸੀਂ ਹੋਰ ਮਾਇਆ ਨਹੀਂ ਲੈ ਸਕਦੇ ਕਿਉਂਕਿ ਮਾਇਆ ਜਿੰਨੀ ਵੀ ਆਪਾਂ ਦੇਣੀ ਸੀ ਉਹ ਲੈ ਚੁੱਕੇ ਹਾਂ ਹੁਣ ਜੋ ਵੀ ਸੰਗਤ ਦਾ ਪੈਸਾ ਆ ਲਗਭਗ 24 ਤੋਂ ਉੱਪਰ ਆ 25 ਲੱਖ ਤੋਂ ਘੱਟ ਆ ਉਹ ਆਪਾਂ 3 ਮਹੀਨੇ ਬਾਅਦ ਸੰਗਤ ਦਾ ਵਾਪਸ ਕਰਨਾ ਸ਼ੁਰੂ ਕਰ ਦੇਣਾ ਆ ਪਰ ਫਿਰ ਇਹ ਹੁਣ ਪਿਓ ਪੁੱਤਾਂ ਦੀ ਲੈਣ ਦੇਣ ਹੋ ਗਈ ਆ ਪਰ ਕਿਸੇ ਵੀ ਬੈਂਕ ਦਾ ਕੋਈ ਵੀ ਗੁਰੂ ਘਰ ਉੱਤੇ ਦਾਅਵੇਦਾਰ ਨਹੀਂ ਹੈਗਾ ਜੋ ਵੀ ਸਹਿਯੋਗ ਦਿੱਤਾ ਆ ਇਹ ਆਮ ਸੰਗਤ ਸੀ ਇਹਦੇ ਵਿੱਚ ਕੋਈ ਵੀ ਵੱਡਾ ਅਦਾਰਾ ਨਹੀਂ ਸੀਗਾ ਆਪਣੇ ਜ਼ਿਆਦਾਤਰ ਸਿੰਘ ਜਿਹੜੇ ਗੁਰੂ ਘਰ ਵਿੱਚ ਸੇਵਾ ਕਰਦੇ ਆ ਉਹ ਸਿੰਘ ਸੀ ਇੱਕ ਸਿੰਘ ਸਾਡਾ ਥੋੜ੍ਹਾ ਜਿਹਾ ਬਕਾਇਆ ਰਹਿੰਦਾ ਸੀ 1 ਲੱਖ ਤੋਂ ਉੱਪਰ ਥੋੜ੍ਹਾ ਜਿਹਾ ਉਹ ਸਿੰਘ ਦਾ ਫੋਨ ਆਇਆ ਵੀ ਮੈਂ ਆਪਦੇ ਘਰ ਦੇ ਉੱਤੇ ਕ੍ਰੈਡਿਟ ਲਾਈਨ ਅਪਲਾਈ ਕੀਤੀ ਹੋਈ ਆ ਪਲੀਜ਼ ਵੇਟ ਕਰਿਓ ਵੀ ਮੈਂ ਤੁਹਾਨੂੰ ਪੈਸਾ ਦਊਂਗਾ ਅੱਜ ਉਹਨਾਂ ਦਾ ਫੋਨ ਆਇਆ ਵੀਰ ਜੀ ਮੇਰੀ ਕ੍ਰੈਡਿਟ ਲਾਈਨ ਅਪਰੂਵ ਹੋ ਗਈ ਆ ਦੱਸੋ ਮੈਂ ਕਿੰਨੀ ਦੀ ਸੇਵਾ ਕਰਾਂ ਅਸੀਂ ਉਹਨਾਂ ਨੇ ਕਿਹਾ ਸਾਡਾ ਬਕਾਇਆ ਇੰਨਾ ਹੀ ਰਹਿੰਦਾ ਉਹਨਾਂ ਨੇ ਫਿਰ ਕਿਹਾ ਤੁਸੀਂ ਵੱਧ ਲੈਣਾ ਤਾਂ ਵੱਧ ਵੀ ਲੈ ਲਓ ਇੰਨਾ ਭਰੋਸਾ ਇੰਨੀ ਮਹਾਰਾਜ ਦੇ ਉੱਤੇ ਸ਼ਰਧਾ ਆ ਤੁਹਾਡੇ ਮੂਹਰੇ ਸਿਰ ਝੁਕਦਾ ਆ ਇੱਕ ਵਾਰ ਫਿਰ ਸਮੂਹ ਕੈਲਗਰੀ ਦੇ ਸੇਵਾਦਾਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਇਸੇ ਤਰ੍ਹਾਂ ਹੀ ਮਹਾਰਾਜ ਸੰਗਤ 'ਤੇ ਕਿਰਪਾ ਬਣਾਈ ਰੱਖੇ ਇਸੇ ਤਰ੍ਹਾਂ ਪਿਆਰ ਇਤਫਾਕ ਸਾਡੀ ਕੌਮ 'ਚ ਬਣਿਆ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇਹ ਸਨ ਸਰਦਾਰ ਹਰਪਾਲ ਸਿੰਘ ਜੀ ਮੁੱਖ ਸੇਵਾਦਾਰ ਪ੍ਰਬੰਧਕ ਕਮੇਟੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੰਗਤ ਦਾ ਕੋਟਨ ਕੋਟ ਧੰਨਵਾਦ ਸੰਗਤ ਜੀ ਹੁਣ ਸਾਡੇ ਪਾਸ ਪਹੁੰਚੇ ਹਨ ਸਰਦਾਰ ਤਜਿੰਦਰ ਸਿੰਘ ਅਤੇ ਸਰਦਾਰ ਅਵਤਾਰ ਸਿੰਘ ਜੀ ਜੋ ਇੱਕ ਵੱਡੇ ਲੈਵਲ ਦੀ ਐਗਜੀਬਿਸ਼ਨ ਡਾਊਨਟਾਊਨ ਵਿੱਚ ਜਿਨ੍ਹਾਂ ਨੇ ਸ਼ੁਰੂ ਕੀਤੀ ਹੈ 11 ਤੋਂ 21 ਜੂਨ ਤੱਕ ਐਗਜੀਬਿਸ਼ਨ ਆਫ ਦਾ ਸੈਲਫ ਡਿਸਕਵਰੀ ਕੰਟੈਂਪਰਰੀ ਕੈਲਗਰੀ ਵਿੱਚ ਜਰਨੀ ਆਫ ਦਾ ਮਾਇੰਡ ਉੱਪਰ ਆਯੋਜਿਤ ਕੀਤੀ ਗਈ ਆ ਇਸ ਬਾਰੇ ਵਧੇਰੇ ਜਾਣਕਾਰੀ ਦੇਣ ਆ ਰਹੇ ਹਨ ਸਰਦਾਰ ਅਵਤਾਰ ਸਿੰਘ ਜੀ ਅਤੇ ਨਾਲ ਇੱਕ ਛੋਟੀ ਕਲਿੱਪ ਵੀ ਆਪ ਜੀ ਨੂੰ ਦਿਖਾਏ ਜਾਣਗੇ ਆਪ ਜੀ ਇਸੇ ਤਰ੍ਹਾਂ ਹੀ ਸਜੇ ਰਹਿਣਾ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਹਿਬ ਸਿੰਘ ਜੀ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਆਪ ਜੀ ਨੇ ਇਹ ਪਿਤਾ ਜੀ ਦਾ ਸਥਾਨ ਆ ਉਹ ਕਰਜ਼ੇ ਤੋਂ ਮੁਕਤ ਹੋ ਗਿਆ ਆਪਣਾ। ਇਸੇ ਤਰ੍ਹਾਂ ਮਹਾਰਾਜ ਆਪਣੀ ਚੜ੍ਹਦੀ ਕਲਾ 'ਚ ਸਾਰਿਆਂ ਨੂੰ ਰੱਖਣ। ਜੋ ਗੁਰੂ ਪਿਆਰਿਆਂ ਨੇ ਦੱਸਿਆ ਆ ਵੀ ਜਦੋਂ ਇਹ ਆਪਾਂ ਸੁਣਦੇ ਹਾਂ ਸਾਰਿਆਂ ਦੇ ਮਨ ਗਦੋ ਗਦ ਹੋ ਜਾਂਦੇ ਆ ਵੀ ਆਪਣੇ ਪਿਤਾ ਦਾ ਸਥਾਨ ਮੁਕਤ ਹੋਣਾ ਚਾਹੀਦਾ। ਘਰਾਂ 'ਤੇ ਕੱਢ ਲੈਣੇ ਚੱਕਦੀਆਂ ਕੋਈ ਗੱਲ ਨਹੀਂ, ਉਹ ਕਰਾ ਲਵਾਂਗੇ। ਇਹ ਜੇ ਸਾਰੀ ਸੋਚ ਆਪਣੀ ਹੋਵੇ ਕਿੰਨੀ ਸੋਹਣੀ ਚੀਜ਼ ਹੈ। ਅਤੇ ਇਸ ਤੋਂ ਪਹਿਲਾਂ ਭਾਈ ਸਾਹਿਬ ਕਥਾ ਕਰ ਰਹੇ ਸੀ, ਕਿੰਨੀ ਸੋਹਣੀ ਉਹਨਾਂ ਨੇ ਸਮਝਾਈ ਬਾਣੀ ਬਾਬਾ ਕਬੀਰ ਦੇ ਸਲੋਕ। ਉੱਥੋਂ ਮੈਂ ਇਸ ਤੋਂ ਪਹਿਲਾਂ ਕਿ ਆਪਾਂ ਉਹ ਮੂਵੀ ਚਲਾਈ ਹੈ ਉਹ ਕਲਿੱਪ ਇਹਦੇ ਆ ਵੀ ਆਪਾਂ ਕਿੱਥੇ ਕਿੱਥੇ ਇਹ ਜਿਹੜੀ ਐਗਜੀਬਿਸ਼ਨ ਪ੍ਰਦਰਸ਼ਨੀ ਲਈ ਹੈ ਇਹ ਪਹਿਲੇ ਤਾਂ ਇੰਗਲੈਂਡ ਲੱਗ ਚੁੱਕੀ ਹੈ, ਲੰਡਨ ਦੇ ਵਿੱਚ, ਬ੍ਰਿਸਟਲ ਵਿੱਚ, ਸਕਾਟਲੈਂਡ ਦੇ ਵਿੱਚ, ਹੋਰ ਕੁਛ ਥਾਵਾਂ 'ਤੇ ਉੱਥੇ ਲੱਗੀ ਹੈ, ਅਤੇ ਸਭ ਤੋਂ ਪਹਿਲੇ ਅਮੈਰੀਕਾ ਵਿੱਚ ਅਸੀਂ ਲਾਈ ਹੈ ਨਿਊਯਾਰਕ ਦੇ ਵਿੱਚ ਕੁਈਨਸ ਮਿਊਜ਼ੀਅਮ ਦੇ ਵਿੱਚ। ਅਤੇ ਹੁਣ ਜਿਹੜੀ ਹੈ ਕੈਨੇਡਾ ਵਿੱਚ ਇਹ ਪਹਿਲੀ ਪ੍ਰਦਰਸ਼ਨੀ ਲੱਗੀ ਹੈ ਉਹ ਵੀ ਆਪ ਦੇ ਸ਼ਹਿਰ ਦੇ ਵਿੱਚ। ਸੋ ਆਪ ਨੂੰ ਉਹਦੀਆਂ ਵੀ ਬਹੁਤ ਬਹੁਤ ਵਧਾਈਆਂ। ਕਲਿੱਪ ਹੋਊਗਾ ਵੀ ਦੇਖੋ ਆਪਾਂ ਕੀ ਕਰ ਰਹੇ ਹਾਂ, ਕਿਉਂਕਿ ਜਿਹੜੀ ਉਹ ਭਾਈ ਸਾਹਿਬ ਨੇ ਕਥਾ ਸੁਣਾਈ ਹੈ ਵੀ ਕੱਚੀ ਸਰੋਂ ਦੀ ਵੀ ਉਹ 'ਚੋਂ ਕੁਛ ਨਹੀਂ ਨਿਕਲਦਾ, ਆਪਾਂ ਨੂੰ ਸਮਝ ਆ ਗਈ ਕਿਉਂਕਿ ਆਪਾਂ ਦੇਖੀ ਇਹ ਚੀਜ਼, ਆਪਾਂ ਉੱਥੋਂ ਐਗਜ਼ਾਮਪਲ ਹਾਂ। ਜਦੋਂ ਇੱਥੇ ਦੇ ਬੱਚਿਆਂ ਨੂੰ ਕੋਈ ਚੀਜ਼ ਸਮਝਾਉਣੀ ਹੁੰਦੀ ਹੈ ਉਸੇ ਚੀਜ਼ ਨੂੰ ਸਮਝਾਉਣ ਨੂੰ ਸਾਨੂੰ ਥੋੜ੍ਹਾ ਵਕਤ ਲੱਗ ਜਾਂਦਾ ਅਤੇ ਕਈ ਵਾਰ ਪੂਰੀ ਸਮਝਾਈ ਵੀ ਨਹੀਂ ਜਾ ਸਕਦੀ। ਅਤੇ ਫਿਰ ਜੇ ਹੋ ਜਿਹੜੇ ਹੋਰ ਧਰਮ ਦੇ ਲੋਕ ਆ, ਕੋਈ ਗੋਰਾ ਆ, ਕੋਈ ਹੋਰ ਧਰਮ ਆ, ਕੋਈ ਉਹਨਾਂ ਦੀ ਭਾਸ਼ਾ ਹੀ ਹੋਰ ਆ, ਕੋਈ ਇੰਗਲਿਸ਼ ਹੀ ਬੋਲਦਾ, ਕੋਈ ਹੋਰ ਕੁਛ ਬੋਲਦਾ, ਸਾਡਾ ਇਹ ਉਪਰਾਲਾ ਆਪ ਜੀ ਦੇ ਸਹਿਯੋਗ ਨਾਲ ਇਹ ਆ ਵੀ ਦੁਨੀਆਂ ਤੱਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਸੁਨੇਹਾ ਪਹੁੰਚੇ ਅਤੇ ਭਾਸ਼ਾ ਉਹਦੇ ਵਿੱਚ ਰੁਕਾਵਟ ਨਾ ਬਣੇ। ਸੋ ਜੋ ਵੀ ਇਹ ਸਮਝਾ ਰਿਹਾ ਜਿੱਦਾਂ ਕਥਾ ਰਾਹੀਂ ਸਮਝਾਈਦਾ ਸਾਰੀ ਸੰਗਤਾਂ ਨੂੰ ਵੀ ਮਹਾਰਾਜ ਆਪਾਂ ਨੂੰ ਕੀ ਕਹਿ ਰਹੇ ਆ ਵੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕੀ ਸੀ। ਆਪਾਂ ਸਾਰੇ ਆਸਾ ਦੇ ਵਾਰ 'ਚ ਪੜ੍ਹਦੇ ਹਾਂ, ਮਾ ਕਹਿੰਦੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਮਾਰਾ ਕਹਿੰਦੇ ਪੁੱਤ ਇਹ ਕੂੜ ਦਾ ਸੰਸਾਰ ਆ ਜਿੱਥੇ ਤੂੰ ਰਹਿੰਦਾ, ਜੇ ਤੇ ਇੱਥੇ ਦੁੱਖ ਦੁੱਖਾਂ ਦਾ ਡੇਰਾ ਆ, ਨਾਨਕ ਦੁਖੀਆ ਸਭ ਸੰਸਾਰ ਕਿਉਂਕਿ ਕੂੜ ਦਾ। ਪਿਤਾ ਜੀ ਕਹਿੰਦੇ ਪੁੱਤ ਤੈਨੂੰ ਸੱਚ ਦੀ ਖੋਜ ਕਰਨੀ ਪਊਗੀ, ਸੱਚ ਵਿੱਚ ਸਾਰਾ ਸੁੱਖ ਆ, ਕਿਉਂਕਿ ਸੱਚ ਨੂੰ ਮਹਾਰਾਜ ਬਾਣੀ 'ਚ ਕਿਹਾ ਸੁੱਖ ਸਾਗਰ, ਉਹ ਸੁੱਖਾਂ ਦਾ ਸਾਗਰ ਆ, ਇੱਥੇ ਦੁੱਖਾਂ ਦਾ ਸਾਗਰ ਆ। ਬਟ ਹਾਊ ਡੂ ਵੀ ਐਕਸਪਲੇਨ ਦਿਸ ਟੂ ਆਵਰ ਜਨਰੇਸ਼ਨ ਔਰ ਦਾ ਜਨਰੇਸ਼ਨ ਐਫਟਰ ਔਰ ਦੋਜ਼ ਨੋਨ ਪੰਜਾਬੀ ਸਪੀਕਿੰਗ ਔਰ ਨੋਨ ਸਿੱਖਸ ਔਰ ਦਾ ਪੀਪਲ ਦੈਟ ਹੈਵ ਨੋ ਆਈਡੀਆ ਵਟ ਗੁਰੂ ਗ੍ਰੰਥ ਸਾਹਿਬ ਇਜ਼ ਟੈਲਿੰਗ ਅਸ। ਸੋ ਉਹ ਗੁਰਮੁਖਾਂ ਨੇ ਰਲ ਮਿਲ ਕੇ ਸਾਰੇ ਨੌਰਥ ਅਮੈਰੀਕਾ, ਇੰਗਲੈਂਡ, ਕੈਨੇਡਾ, ਸਾਰੇ ਜਿੰਨੇ ਸਾਰੇ ਆਪਣੇ ਵਾਲੰਟੀਅਰ ਹੈ, ਆਪਾਂ ਜਿੰਨੇ ਵੀ ਸੇਵਾ ਇੱਥੇ ਸੇਵਾਦਾਰ ਲੱਗੇ ਆ ਇਸ ਐਗਜੀਬਿਸ਼ਨ ਵਿੱਚ, ਸਾਰੇ ਦੇ ਸਾਰੇ ਵਾਲੰਟੀਅਰ ਆ, ਸਾਰੇ ਆਪਣਾ ਖਰਚਾ ਆਪ, ਆਪਣੀਆਂ ਟਿਕਟਾਂ ਆਪ ਲਾ ਕੇ, ਆਪਣਾ ਸਮਾਂ ਕੱਢ ਕੇ, ਉਹਨਾਂ ਨੂੰ ਚਾਹ ਹੀ ਇੰਨਾ ਆ ਵੀ ਪਿਤਾ ਜੀ ਦਾ ਉਪਦੇਸ਼ ਜੋ ਸਾਨੂੰ ਸਮਝ ਆਇਆ ਸਾਰੀ ਲੋਕਾਈ ਨੂੰ ਸਮਝ ਆਏ ਅਤੇ ਉਹਦੇ ਵਿੱਚ ਕੋਈ ਆਪਾਂ ਨੂੰ ਹਰਡਲ ਨਾ ਹੋਵੇ। ਸੋ ਆਓ ਉਹ ਕਲਿੱਪ ਦੇਖਦੇ ਹਾਂ ਥੋੜ੍ਹਾ ਜਿਹਾ, ਉਹ ਤੋਂ ਬਾਅਦ ਫਿਰ ਆਪ ਜੀ ਨੂੰ ਥੋੜ੍ਹਾ ਜਿਹਾ ਵੇਰਵਾ ਦਿਆਂਗੇ ਅਤੇ ਉਹ ਤੋਂ ਬਾਅਦ ਫਿਰ ਆਪ ਤੋਂ ਅੱਗੇ ਲੈਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: Journey of the mind.
5: Journey of the mind.
6: Journey of the mind.
7: Journey of the mind.
8: ...43 years of my life, I've got no understanding what Sikhism is all about. 15 minutes or half an hour, or longer you spend in there, it opens your eyes. Sikhi hai.
9: ਸੋ ਸੰਖੇਪ ਜਿਹਾ ਇਤਿਹਾਸ ਬਹੁਤ ਸੋਹਣਾ ਲਿਖਿਆ ਹੋਇਆ, ਜਦੋਂ ਉਹਨੂੰ ਪੜ੍ਹਦਾ ਤਾਂ ਉਹ ਆਪਣੇ ਆਪ ਉਹਦੀ ਖਿੱਚ ਜਿਹੜੀ ਹੈ ਉਹ ਵੱਧਦੀ ਹੈ ਕਿ ਮੈਂ ਇਹਨੂੰ ਹੁਣ ਹੋਰ ਜਾਣਾ ਕਿ ਇੰਨਾ ਸੋਹਣਾ ਜਿਹੜਾ ਮੈਸੇਜ ਸਾਨੂੰ ਮਿਲਦਾ ਪਿਆ ਹੈ ਅਤੇ ਜੋ ਮਨ ਨੂੰ ਜਿਹੜਾ ਹੈ ਉਹ ਠੰਡ ਦਿੰਦਾ ਹੈ, ਮਨ ਦੀ ਇਕਾਗਰਤਾ ਬਣਾਉਂਦਾ ਹੈ।
10: It's just amazing. The minute I walked in, I had tears in my eyes and I was thinking, why am I so emotional? It's somehow connected to my heart.
11: ਮੈਸੇਜ ਹੈਗੇ ਜੀ ਅੱਜ ਕੱਲ੍ਹ ਚੀਜ਼ਾਂ ਟੋਪੀਕਲ ਹੈਗੀਆਂ ਨਾ, ਉਹ ਆਪਣੀ ਐਗਜੀਬਿਸ਼ਨ 'ਚ ਕਵਰਡ ਹੈਗੀਆਂ, ਕੋਈ ਗੋਰਾ ਆਵੇ, ਕੋਈ ਪੰਜਾਬੀ ਆਵੇ, ਹਿੰਦੂ ਆਵੇ, ਮੁਸਲਿਮ ਆਵੇ, ਸਾਰਿਆਂ ਲਈ ਨਾ ਖਾਸ ਸੁਨੇਹਾ ਹੈਗਾ। ਉਹ ਇਹੀ ਸੁਨੇਹਾ ਹੈਗਾ ਕਿ ਆਪਾਂ ਸਾਰੇ ਇੱਕ ਹੈਗੇ ਹਾਂ ਅਤੇ ਆਪਾਂ ਜਿਹੜੇ ਕਿ ਵਾਹਿਗੁਰੂ ਦੇ ਜਿਹੜਾ ਨਾਮ ਹੈਗਾ ਨਾ, ਵਾਹਿਗੁਰੂ ਦੇ ਨਾਮ 'ਤੇ ਧਿਆਨ ਦਈਏ, ਆਪਣੇ ਸਾਰੇ ਕਾਰਜ ਜਿਹੜੇ ਹੈਗੇ ਨਾ ਰਾਸ ਹੋ ਜਾਣੇ ਆ।
12: So for me, it really brought me back to the foundations of Sikhi. The religion nowadays is very covered by politics, but coming to a place like this, it brings you back, right back to the core of Sikhi, what the beliefs are supposed to be, what we're actually supposed to be practicing day to day.
13: ਇੱਥੇ ਆ ਕੇ ਹੁਣ ਪੜ੍ਹ ਕੇ ਲੱਗਦਾ ਕਿ ਇਹ ਬਹੁਤ ਇੰਪਾਵਰਫੁਲ ਚੀਜ਼ ਆ ਜਿਹੜਾ ਸਿਮਰਨ ਆ ਨਾ, ਇਹ ਤੁਹਾਨੂੰ ਜਿਹੜੀ ਤੁਹਾਡੀ ਹੁਣ ਅੱਜ ਹੁਣ ਦੇ ਟਾਈਮ ਦੇ ਵਿੱਚ ਮੈਂਟਲ ਹੈਲਥ ਅਸੀਂ ਸਫ਼ਰ ਕਰ ਰਹੇ ਹਾਂ, ਸੋ ਉਹ ਉਹਦੇ ਲਈ ਇਹ ਬਹੁਤ ਵੱਡਾ ਜਿੱਦਾਂ ਇੱਕ ਸਿਮਰਨ ਕਰਕੇ ਤੁਹਾਨੂੰ ਉਹਦੇ ਨਾਲ ਤਾਕਤ ਮਿਲਦੀ ਹੈ, ਜਿਹੜੀ ਤੁਹਾਡੀ ਨੈਗੇਟਿਵਿਟੀ ਹੈ ਉਹ ਜਾਂਦੀ ਆ, ਪੋਜ਼ੀਟਿਵਿਟੀ ਤੁਹਾਨੂੰ ਮਿਲਦੀ ਆ, ਸੋ ਤੁਹਾਨੂੰ ਤਾਕਤ ਮਿਲਦੀ ਹੈ.
4: I feel like my soul has been cleansed, you know, everything that I read there. It's very heartfelt listening to Waheguru Simran, and the children weren't even Sikh and they were reciting Waheguru
5: chanting,
4: chanting, you know, they were loving it. They were such a surreal experience.
6: ਇਹ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਸੇਵਾ ਦਾ ਕੀਮਤ ਲੈਂਦੇ ਇਹ ਜ਼ਰੂਰੀ ਆ, ਕਿਉਂ ਜੇ ਅਸੀਂ ਆਪਣੀ ਗੱਲ ਨਹੀਂ ਅੱਗੇ ਲਿਆ ਕੇ ਰੱਖ ਸਕੇ ਹੈ ਨਾ, ਫਿਰ ਲੋਕਾਂ ਨੂੰ ਪਤਾ ਨਹੀਂ ਲੱਗਣਾ ਅਸੀਂ ਕੌਣ ਆ. ਸੋ ਬੜੀ ਵਧੀਆ ਗੱਲ ਆ ਕਿ ਉੱਥੇ ਮੈਂ ਦੇਖਿਆ ਅਸੀਂ ਚਾਰ ਪੰਜ ਜਾਣੇ ਯੂਨੀਵਰਸਿਟੀ ਤੋਂ ਆਏ ਸੀਗੇ, ਪਰ ਤਿੰਨ ਚਾਰ ਜਾਣੇ ਹੋਰ ਵੀ ਜਿੱਦਾਂ ਵੱਖਰੇ ਵੱਖਰੇ ਧਰਮਾਂ ਤੋਂ ਵੱਖਰੇ ਵੱਖਰੇ ਬੈਕਗਰਾਉਂਡਾਂ ਤੋਂ, ਉਹ ਵੀ ਸਾਡੇ ਨਾਲ ਇਕੱਠੇ ਹੋ ਕੇ ਸਾਡੇ ਇਤਿਹਾਸ ਬਾਰੇ ਕਿਵੇਂ ਮਹਾਰਾਜ ਨੇ ਇਕੱਲੀ ਆਪਣੀ ਮਨ ਨੂੰ ਨਹੀਂ ਜਿੱਤਿਆ ਅਤੇ ਪਵਿੱਤਰ ਆਤਮ ਵੀ ਜਿੱਤੀ, ਸੋ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਬੜੀ ਮਾਤੇ ਖੁਸ਼ੀ ਹੋਈ.
7: I don't know, I'm lost for words to be honest with it. It just makes you want to come back every day, keeps you going, because as the exhibit describes, it is a hard world and it has been a hard time for a lot of people, and then it just brings it back to something so simple, such as Simran, and how it can change everyone's life and focuses your mind, and with it you can do everything. And the Guru showed that, the Guru Mukh showed that.
14: ਕਦੀ ਸੋਚਿਆ ਵੀ ਨਹੀਂ ਸੀ ਇੰਨਾ ਨਾ ਜਿੱਦਾਂ ਵੀ ਵਧੀਆ ਹੋਊਗਾ, ਪਰ ਬਹੁਤ ਹੀ ਵਧੀਆ. ਬਹੁਤ ਸ਼ੁਕਰ ਪਰਮਾਤਮਾ ਦਾ, ਸ਼ੁਕਰ ਮੇਰੇ ਸਤਿਗੁਰੂ ਦਾ. ਇੰਨਾ ਮਨ ਨੂੰ ਸ਼ਾਂਤੀ ਮਿਲੀ, ਇੰਨਾ ਮਨ ਨੂੰ ਰਾਗ ਆਇਆ, ਪਰਮਾਤਮਾ ਜਾਣਦਾ. ਵਾਹਿਗੁਰੂ ਜਿਨ੍ਹਾਂ ਨੇ ਕੀਤਾ, ਪਰਮਾਤਮਾ ਨੂੰ ਚੜ੍ਹਦੀਆਂ ਕਲਾ ਬਖਸ਼, ਉਹਨਾਂ ਦੇ ਅੰਗ ਸੰਗ ਸਹਿ.
7: ਸੋ ਆਈ ਕੇਮ ਇਨ ਥਿੰਕਿੰਗ ਦੈਟ I'm going to go away with a lot more knowledge and a lot more buddhi in Punjabi jappa. And that's exactly what I'm going away with. But also I'm taking away the concept of what Simran should be. We should be doing, you know, Simran. These are things that we're blessed with in a lineage. We're blessed with hundreds of years with it. It's just we've lost touch. And I think now with exhibitions like this, it's giving us knowledge. It's giving us the way we should be going. So I'm definitely going away with something that's going to be beneficial for the rest of my life, so it's great.
15: I don't know why I haven't come to the conclusion that at the end of the day it's somewhere that you need to do, that's where it's going to lead you to, right? It's not just reading the Bani. And so yeah, just taking away the fact that that's what Mara is trying to tell us to do, simply it's just Simran.
16: ਸਾਨੂੰ ਤਾਂ ਸਾਨੂੰ ਵੀ ਬਹੁਤ ਪਤਾ ਲੱਗਾ, ਬੱਚਿਆਂ ਨੂੰ ਬਹੁਤ ਪਤਾ ਲੱਗਾ ਇਹਦੇ ਬਾਰੇ, ਜਾਣਕਾਰੀ ਬੱਚਿਆਂ ਵਾਸਤੇ ਵੀ, ਸਾਡੇ ਵਾਸਤੇ ਬਹੁਤ ਵਧੀਆ ਇਹ ਕਦਮ ਹੈ.
17: If you take the time to take a message in, then there might be people who go read it and say it's great and never apply it. But the key is if you come here, take on board the message and apply the message, then yeah, life changing.
18: The visualization of the art along with the amazing words, each time I read it, it brought tears to my eyes that I'm so blessed to be a Sikh. When you think about Waheguru, when you do it with your heart, it does bring tears to your eyes. And you guys have done that perfectly here. It does.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮਾਫ਼ੀ ਚਾਹੁੰਦੇ, ਥੋੜ੍ਹਾ ਵੋਲਿਊਮ ਘੱਟ ਸੀਗਾ, ਪਰ ਇਹ ਤੋਂ ਆਪਾਂ ਨੂੰ ਪਤਾ ਲੱਗਿਆ ਦੇਖੋ ਆਪਣੀ ਨਵੀਂ ਪੀੜ੍ਹੀ ਕਿੱਦਾਂ ਜੁੜੀ ਹੋਈ ਆ। ਉਹਨਾਂ ਨੂੰ ਮੈਸੇਜ ਸਮਝ ਆ ਗਿਆ, ਗੁਰੂ ਨਾਨਕ ਦੇਵ ਜੀ ਕਹਿ ਕੇ ਗਏ ਆ, ਸਰੀਰ ਦਾ ਰੋਗ ਅਤੇ ਮਨ ਦਾ ਰੋਗ ਦੋ ਵੱਖਰੀਆਂ ਚੀਜ਼ਾਂ, ਸਿਮਟਮ ਇੱਕੋ ਹੀ ਆ ਪਰ ਦਵਾਈ ਵੱਖਰੀ ਆ। ਐਟ ਦੀ ਐਂਡ ਆਫ ਦਾ ਡੇ ਮਹਾਰਾਜ ਕਹਿੰਦੇ ਅਵਰ ਉਪਾਓ ਸਭ ਤਿਆਗੇ ਆ, ਦਾਰੂ ਨਾਮ ਲਿਆ। ਇਹ ਨਾਮ ਦਾ ਦਾਰੂ ਆ ਜਿਹੜਾ ਮਨ ਦਾ ਰੋਗ ਠੀਕ ਕਰਦਾ। ਜੇ ਤੁਸੀਂ ਜਾ ਕੇ ਦੇਖੋਗੇ ਵਿਦਾਊਟ ਸ਼ੇਪ ਵਿਦਾਊਟ ਫੋਰਮ ਟੈਸਟੀਮੋਨੀਅਲਸ, ਜੋ ਨੌਨ ਸਿੱਖ ਬੰਦੇ ਹੈ ਉਹ ਇਹ ਪੜ੍ਹ ਕੇ, ਉੱਥੇ ਵਰਕਸ਼ਾਪਾਂ ਲੱਗਦੀਆਂ 1-to-1, ਕੋਈ ਗਰੁੱਪ ਆ ਉਹਨਾਂ ਨੂੰ ਸਮਝਾਈਦਾ ਉਹ ਕਿੱਦਾਂ ਉਹ ਉੱਥੇ ਉਹਨਾਂ ਦੇ ਮਨ ਰੋਏ ਆ। ਉਹ ਕਹਿੰਦੇ ਸਾਰੀ ਜ਼ਿੰਦਗੀ ਸਾਨੂੰ ਪਤਾ ਨਹੀਂ ਲੱਗਾ ਵੀ ਆਹ ਕਰਨਾ, ਵੀ ਇਹਦੇ ਨਾਲ ਸਾਰਾ ਕੁਛ ਹੋ ਜਾਣਾ ਸੀ, ਅਸੀਂ ਦੁਖੀ ਤੁਰੇ ਫਿਰਦੇ ਰਹੇ ਸਾਰੀ ਉਮਰ। ਜਸਟ ਅ ਸਿੰਪਲ ਮੈਸੇਜ, ਜਪ ਮਨ ਮੇਰੇ ਇੱਕੋ ਨਾਮ, ਜੀ ਸਗਲ ਕੇ ਜੀ ਤੇਰੇ ਕੇ ਆਵੇ ਕਾਮ, ਮਾਫ਼ ਕਰਨਾ। ਸੋ ਇਹ ਆਪਦੀ ਇੱਥੇ ਦੱਸਿਆ ਭਾਈ ਸਾਹਿਬ।

0: ਜਿੱਥੇ ਆਪਣੇ ਯੰਗ ਜਨਰੇਸ਼ਨ ਆ ਉਹ ਲੱਗੀ ਹੋਈ ਆ ਵਾਲੰਟੀਅਰ ਕਰਨ ਦੇ ਵਿੱਚ, ਉਹ ਸਾਰਾ ਦਿਨ ਉਹ ਆਪਣੀ ਛੁੱਟੀਆਂ ਲੈ ਕੇ ਕੰਮਾਂ ਕਾਰਾਂ ਤੋਂ ਆਏ ਹੋਏ ਆ ਵੀ ਦੋ ਵੀਕਾਂ ਉਹਨਾਂ ਨੇ ਇੱਥੇ ਹੀ ਰਹਿਣਾ ਵੀ ਕੋਈ ਜੀਵ ਤੁਰੇ, ਵੀ ਆਪਾਂ ਸਤਿਗੁਰੂ ਦੀ ਖੁਸ਼ੀਆਂ ਲੈਣੀਆਂ। ਪਿਤਾ ਜੀ ਤੁਹਾਡਾ ਸੁਨੇਹਾ ਅਸੀਂ ਲਿਆ, ਸਾਨੂੰ ਸਮਝ ਆਇਆ, ਅਸੀਂ ਗਾਂਹ ਲੈ ਕੇ ਗਏ। ਇਹਦੇ ਵਿੱਚ ਆਪਾਂ ਇਹ ਸਾਰਿਆਂ ਦਾ ਸਾਂਝਾ ਇਹ ਉਪਰਾਲਾ ਆ, ਕਿਉਂਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਆਪਣੇ ਸਾਰਿਆਂ ਦੇ ਪਿਤਾ ਜੀ ਆ। ਸੋ ਇੱਕ ਸਾਂਝਾ ਉਪਰਾਲਾ ਵੀ ਜੇ ਕੋਸ਼ਿਸ਼ ਹੋ ਸਕੇ ਵੀ ਆਪਾਂ ਸਾਰੇ ਲੈ ਕੇ ਆਈਏ, ਯੰਗ ਜਨਰੇਸ਼ਨ ਬੱਚੇ ਕੋਈ ਵੀ ਹੈ, ਕਿਉਂ ਉਪਦੇਸ਼ ਸਾਰਿਆਂ ਨੂੰ ਸਾਂਝਾ ਹੀ ਹੈ, ਇੱਕੋ ਉਪਦੇਸ਼ ਆ। ਸੋ ਕੋਈ ਵਾਂਝਾ ਨਾ ਰਹਿ ਜਾਏ ਇਸ ਕਰਕੇ ਵੀ ਭਾਸ਼ਾ ਦਾ ਵਿੱਚ ਉਹਨਾਂ ਨੂੰ ਕੋਈ ਰੁਕਾਵਟ ਆਈ, ਸਮਝ ਨਹੀਂ ਆਈ। ਸੋ ਆਪਾਂ ਉਹ ਚੀਜ਼ ਨੂੰ ਦੂਰ ਕਰਨ ਲਈ ਇਹ ਸਾਰਾ ਜਿਹੜਾ ਉਪਰਾਲਾ ਹੋ ਰਿਹਾ। ਨਾਲ ਹੀ ਇਹ ਦੱਸ ਦਿੰਦੇ ਹਾਂ ਵੀ ਸਾਡੀ ਜਿਹੜੀ ਯੰਗ ਜਨਰੇਸ਼ਨ ਹੈ ਇਹਨਾਂ ਨੇ ਸਮਝ ਕੇ ਇਹ ਹੁਣ ਹੋਸਪਿਟਲਾਂ ਦੇ ਸਟਾਫ, ਪੁਲਿਸ ਦਾ ਸਟਾਫ, ਜਿਹੜੇ ਟੀਚਰ ਹੁੰਦੇ ਆ ਪੜ੍ਹਾਉਂਦੇ ਆਪਾਂ ਨੂੰ ਬੱਚਿਆਂ ਨੂੰ ਸਕੂਲ, ਉਹਨਾਂ ਦੇ ਸਟਾਫ ਨੂੰ ਇਹ ਟੀਚ ਕਰ ਰਹੇ ਆ ਆਹ ਸਾਰਾ ਕੁਝ। ਅਤੇ ਉਹ ਇੰਨੇ ਇੰਟਰਸਟਿਡ ਹੈ ਵੀ ਇਹ ਪਹਿਲੇ ਇੰਗਲੈਂਡ ਵਿੱਚ ਕਾਫੀ ਟਾਈਮ ਲੱਗਾ, ਹੁਣ ਇੱਥੇ ਲੱਗਾ, ਹੁਣ ਉਹ ਡਾਇਰੈਕਟਰ ਲੈਵਲ 'ਤੇ ਇਹਨਾਂ ਤੋਂ ਆ ਰਹੇ ਫੋਨ ਕਾਲ ਵੀ ਇੱਥੇ ਵੀ ਇਹ ਜ਼ਰੂਰ ਕਰੋ ਵੀ ਇਸ ਚੀਜ਼ ਦੀ ਤਾਂ ਲੋੜ ਆ ਦੁਨੀਆ 'ਤੇ। ਉਹ ਇਹ ਵੀ ਮੈਸੇਜ ਮਹਾਰਾਜ ਦਾ ਦਾਰੂ ਸਾਰੇ ਲਈ ਆ, ਉਹ ਤਾਂ ਮਹਾਰਾਜ ਨੇ ਕਿਹਾ ਵੀ ਮਾਨਸ ਕੀ ਜਾਤ ਸਭ ਏਕ ਹੈ, ਪਹਿਚਾਣ ਬਹੁ, ਇੱਥੋਂ ਪਤਾ ਲੱਗਦਾ ਵੀ ਸਿੱਖ ਜੋ ਕਹਿੰਦਾ ਉਹ ਕਰਦਾ, ਗੁਰੂ ਨੇ ਜੋ ਕਿਹਾ ਉਹ ਕੀਤਾ, ਅਸੀਂ ਵਿਤਕਰਾ ਨਹੀਂ ਕਰਦੇ ਕਿਸੇ ਨਾਲ, ਗੁਰੂ ਗ੍ਰੰਥ ਸਾਹਿਬ ਸਾਰੇ ਲਈ ਆ। ਜਿਹੜਾ ਵੀ ਮੈਂ ਮਹਾਰਾਜ ਜੋ ਜੋ ਜੋ ਜਪੈ ਤਿਸ ਕੀ ਗਤ ਹੋਵੇ, ਜਿਹੜਾ ਜਪ ਲੂਗਾ ਮਰਗਾਂ ਦੀ ਉਹਦੀ ਗਤ ਹੋ ਜਾਵੇਗੀ, ਉੱਥੇ ਕੋਈ ਕੰਡੀਸ਼ਨ ਨਹੀਂ। ਸੋ ਇਹ ਆਪ ਜੀ ਚਰਨਾਂ ਦੇ ਵਿੱਚ ਬੇਨਤੀ ਹੈ ਸਾਰੇ ਜਿੰਨੇ ਗੁਰੂ ਬੈਠੇ ਆ, ਤਾਂ ਆਪਾਂ ਉਪਰਾਲਾ ਕਰੀਏ ਵੀ ਉੱਥੇ ਜਾ ਕੇ ਆਈਏ, ਦੇਖ ਕੇ ਆਈਏ ਵੀ ਕੀ ਆ, ਜੇ ਕੋਈ ਕਮੀ ਪੇਸ਼ੀ ਹੈ ਆਪ ਜੀ ਆਪ ਦੱਸਿਓ, ਅਸੀਂ ਸਾਡੇ ਆਪਦੇ ਬੱਚਿਆਂ ਵਰਗੇ ਹਾਂ ਵੀ ਪੁੱਤ ਇੱਦਾਂ ਨਹੀਂ, ਵੀ ਇਹਨੂੰ ਥੋੜ੍ਹਾ ਇੱਦਾਂ ਕਰ ਲਓ, ਵੀ ਅਸੀਂ ਵੀ ਆਰ ਓਪਨ ਟੂ ਸੁਜੈਸ਼ਨਸ। ਸੋ ਇੰਨੀ ਕੁ ਬੇਨਤੀ ਹੈ ਆਪਦੇ ਚਰਨਾਂ 'ਚ ਸੀਗੀਆਂ ਜੀ, ਹੋਈਆਂ ਭੁੱਲਾਂ ਦੀ ਖਿਮਾ, ਸੰਗਤ ਸਤਿਗੁਰ ਬਖਸ਼ਣ ਜੋ ਕੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਅਵਤਾਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਦੱਸਿਆ। ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ, ਸਾਰੇ ਸਿੰਘਾਂ ਦਾ ਹੀ ਬਹੁਤ ਮਿਹਨਤ ਹੈ। ਆਪਾਂ ਕਿਰਪਾ ਕਰਕੇ ਆਪਣੇ ਕੰਮਾਂ ਦੇ ਨਾਲ ਜਿਹੜੇ ਹੁੰਦੇ ਆ ਉਹਨਾਂ ਨੂੰ ਆਪਾਂ ਕਈ ਵਾਰ ਨਹੀਂ ਸਮਝਾ ਸਕਦੇ, ਉੱਥੇ ਲਿਜਾਣ ਦੀ ਕੋਸ਼ਿਸ਼ ਕਰੀਏ। ਇਸ ਤੋਂ ਬਾਅਦ ਹੁਣ ਸੰਗਤ ਜੀ ਸਮਾਂ ਹੈ ਢਾਡੀ ਵਾਰਾਂ ਦਾ, ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਵਾਉਣ ਜਾ ਰਹੇ ਹਨ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜਥਾ। ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੇ ਹਰ ਗੁਣ ਸ਼ਾਂਤਾ। ਬੜੇ ਹੀ ਅਦਬ ਅਤੇ ਸਤਿਕਾਰ ਦੇ ਨਾਲ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜਗਾਦੀ ਸਗਲ ਭਗਤ ਤਾਂ ਕੋ ਸੁਖ ਬਸਰਾਮ। ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ ਬਲਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਣਾ ਹਾਰ। ਸਾਧੂ ਧੌਰ ਦਰਗਾਹ ਤੋਂ ਆਉਣ ਭੇਜੇ ਕਰਦੇ ਦੁਨੀਆਂ ਦੇ ਉੱਤੇ ਅਪਕਾਰ ਸਾਧੂ ਨਾ ਕੋਈ ਆਪਣਾ ਤੇ ਨਾ ਹੀ ਬਗਾਨਾ ਹੁੰਦਾ ਕਰਦੇ ਸਭਨਾ ਦੇ ਤਾਈ ਪਿਆਰ ਸਾਧੂ। ਮਿੱਠੇ ਰਸਨਾ ਚੋਂ ਬੋਲ ਬੋਲਣਾ ਦਿੰਦੇ ਨੇ ਖਮਾਰੀ ਚਾੜ ਸਾਧੋ ਤੂੰ ਵੀ ਪਾਰਸ ਪ੍ਰਿਤ ਪਲ ਲੱਗ ਚਰਨੀ ਤੇਰੀ ਦੇਣਗੇ ਜੋਣ ਸਵਾਰ ਸਾਧੂ। ਮੇਰੇ ਪਾਤਸ਼ਾਹ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ, ਆਪ ਵੱਡਿਆਂ ਭਾਗਾਂ ਵਾਲੇ ਹੋ, ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ, ਗੁਰ ਇਤਿਹਾਸ ਦਾ, ਗੁਰਮਤ ਵਿਚਾਰਾਂ ਦਾ, ਗੁਰੂ ਘਰ ਦੀਆਂ ਸਭਾਵਾਂ ਦਾ ਆਨੰਦ ਮਾਣ ਰਹੇ ਹੋ। ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪ ਦਾ ਭਾਵਨਾ ਸਤਿਕਾਰ ਪਿਆਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਾਥੋਂ ਪਹਿਲਾਂ ਬਹੁਤ ਹੀ ਸੂਝਵਾਨ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰਾਂ ਨੇ ਆਪ ਸੰਗਤਾਂ ਨੂੰ ਭਗਤ ਕਬੀਰ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂ ਘਰ ਦੀਆਂ ਸਭਾਵਾਂ ਬਾਰੇ ਜਾਣਕਾਰੀ ਦਿੱਤੀ। ਅਕਾਲ ਪੁਰਖ ਨਿਰੰਕਾਰ ਦੇ ਇਸ ਘਰ ਦੀਆਂ ਸਭਾਵਾਂ ਵੱਡਿਆਂ ਭਾਗਾਂ ਨੂੰ ਮਿਲਦੀਆਂ, ਚਾਹੇ ਉਹ ਪ੍ਰਬੰਧਕ ਬਣ ਕੇ ਕਰ ਲਈਏ ਚਾਹੇ ਸੰਗਤ ਬਣ ਕੇ ਕਰ ਲਈਏ। ਅਕਾਲ ਪੁਰਖ ਦੇ ਦਰ ਘਰ ਦੀ ਜਿਹੜੀ ਸੇਵਾ ਇਹ ਬਿਨਾਂ ਕਰਮਾਂ ਤੋਂ ਨਹੀਂ ਮਿਲਦੀ। ਸੰਗਤਾਂ ਅਤੇ ਪ੍ਰਬੰਧਕ ਵੀਰ ਨੇ ਜਿਹੜੇ ਉਹ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਸੇਵਾ ਨੂੰ ਤਨ ਮਨ ਧਨ ਕਰਕੇ ਨਿਭਾ ਰਹੇ ਆ। ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ, ਇਸੇ ਤਰ੍ਹਾਂ ਮਹਾਰਾਜ ਸਮਤ ਦੇਣ ਸਾਨੂੰ ਸਾਰਿਆਂ ਨੂੰ। ਉਹ ਬੇਨਤੀ ਕਰਾਂ ਵੀ ਦੁਨੀਆਂ ਦੇ ਉੱਤੇ ਭਗਤ ਸੂਰਮੇ ਯੋਧੇ ਦਾਨੀ ਬਿਰਲੀਆਂ ਬਿਰਲੀਆਂ ਮਾਵਾਂ ਜੰਮਦੀਆਂ ਬਿਰਲੀਆਂ ਬਿਰਲੀਆਂ। ਅਕਾਲ ਪੁਰਖ ਨਿਰੰਕਾਰ ਦੇ ਭੇਜੇ ਹੋਏ ਸੂਰਮੇ ਜਿਹੜੇ ਯੋਧੇ ਨੇ ਭਗਤ ਹੈ, ਭਗਤ ਨੂੰ ਵੀ ਨਾਮ ਜਪਣ ਵਾਲੇ ਨੂੰ ਬਹੁਤ ਵੱਡਾ ਸੂਰਮਾ ਲਿਖਿਆ ਗੁਰਬਾਣੀ ਨੇ। ਇੱਕ ਤਾਂ ਆਪਾਂ ਇਹ ਕਹਿੰਦੇ ਹਾਂ ਵੀ ਰਣ ਭੂਮੀ ਦੇ ਵਿੱਚ ਜਿਹੜਾ ਸਿਰ ਤੇ ਸਿਰ ਤਲੀ ਤੇ ਧਰ ਕੇ ਲੜਦਾ ਉਹ ਸੂਰਮਾ, ਤੇ ਉਸ ਤੋਂ ਪਹਿਲਾਂ ਮਹਾਰਾਜ ਕਹਿੰਦੇ ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਕਹਿੰਦੇ ਜਿਹੜਾ ਵਿਸ਼ਿਆਂ ਨਾਲ ਵਿਕਾਰਾਂ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਮਨ ਮਤ ਨਾਲ ਦੁਨੀਆਦਾਰੀ ਦੇ ਧੱਕੇ ਸ਼ਾਹੀ ਦੇ ਨਾਲ ਜਿਹੜਾ ਲੜਦਾ ਜਿਹੜਾ ਨਾਮ ਜਪਦਾ ਹੈ ਤੇ ਮਹਾਰਾਜ ਕਹਿੰਦੇ ਉਹ ਵੱਡਾ ਸੂਰਮਾ। ਤੇ ਨਾਮ ਜਪ ਕੇ ਬੰਦਗੀ ਕਰਕੇ ਹੀ ਸੂਰਮਗਤੀ ਆਉਂਦੀ ਆ। ਬਾਬਾ ਸ਼੍ਰੋਮਣੀ ਸ਼ਹੀਦ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਰੇ ਜਾਣਦੇ ਆ ਆਪਾਂ ਵੀ ਸੀ ਤਲੀ ਤੇ ਧਰ ਕੇ ਲੜੇ, ਤੇ ਲੜੇ ਕਿਉਂ, ਐਡੀ ਪਾਵਰ ਕਿਵੇਂ ਆਈ, ਐਡੀ ਸ਼ਕਤੀ ਕਿਵੇਂ ਆਈ? ਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਬਾ ਦੀਪ ਸਿੰਘ ਜੀ ਨੇ ਅਤੇ ਭਾਈ ਮਨੀ ਸਿੰਘ ਹੁਣਾਂ ਨੇ, ਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸੀ ਜਿਹੜੇ ਉਹ ਲਿਖੇ ਇੱਕ ਇੱਕ ਅੱਖਰ, ਆਪਾਂ ਤਾਂ ਪੜ੍ਹਿਆ ਨਹੀਂ ਨਾ ਕਦੇ ਜ਼ਿੰਦਗੀ ਚ ਮਹਾਰਾਜ। ਆ ਸਹਿਜ ਪਾਠ ਖੰਡ ਪਾਠ ਆਪਾਂ ਕਹਿ ਦਿੰਦੇ ਤਾਂ ਪਾਠੀ ਸਿੰਘਾਂ ਦੀ ਡਿਊਟੀ ਹੈ, ਰਾਗੀਆਂ ਢਾਡੀਆਂ ਦੀ ਡਿਊਟੀ ਹੈ, ਨਹੀਂ ਮਹਾਰਾਜ ਕਹਿੰਦੇ ਆਵ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਾਰਾ ਬਾਣੀ। ਇੱਥੇ ਮਹਾਰਾਜ ਨੇ ਸਿੱਖ ਸ਼ਬਦ ਲਿਖਿਆ, ਕਹਿੰਦੇ ਮੇਰੇ ਸਿੱਖੋ ਇਹ ਗੁਰਬਾਣੀ ਦਾ ਖਜ਼ਾਨਾ ਤੁਹਾਨੂੰ ਦਿੱਤਾ, ਇਹ ਪੜ੍ਹਨ ਵਾਸਤੇ, ਇਹ ਗਾਉਣ ਵਾਸਤੇ, ਇਹ ਵਿਚਾਰਨ ਵਾਸਤੇ, ਇਹ ਸਮਝਣ ਵਾਸਤੇ, ਇਹ ਹਿਰਦੇ ਚ ਵਸਾਉਣ ਵਾਸਤੇ ਤੇ ਇਹਦੇ ਹੁਕਮ ਵਿੱਚ ਚੱਲਣ ਵਾਸਤੇ ਖਜ਼ਾਨਾ ਸਾਡੇ ਕੋਲੇ ਸਾਰਿਆਂ ਕੋਲੇ। ਹਾਂ ਜ਼ਿੰਦਗੀ ਦੇ ਵਿੱਚ ਕੋਈ ਸਹਿਜ ਪਾਠ ਬੰਦਾ ਇਕੱਲਾ ਕਰ ਲਵੇ ਤਾਂ ਬਾਹਲੀ ਵੱਡੀ ਗੱਲ ਹੈ, ਕਰਦੇ ਨੇ ਬਥੇਰੇ ਗੁਰਮੁਖ ਹੈਗੇ ਜਿਨ੍ਹਾਂ ਨੇ
ਜਿਹੜੇ ਰਾਗੀ ਪਾਠੀ ਢਾਡੀ ਨੀਗੇ, ਆਮ ਕਿਰਤੀ ਨੇ, ਆਮ ਕੰਮ ਕਾਰ ਕਰਨ ਵਾਲੇ ਆ, ਉਹਨਾਂ ਨੇ ਆਪਦੀ ਜ਼ਿੰਦਗੀ ਚ ਕਈ ਕਈ ਸਹਿਜ ਪਾਠ ਕਰ ਲਏ। ਪਰ ਆਪਾਂ ਕਈ ਵਾਰੀ ਸਮਝਦੇ ਹਾਂ ਆਪਣੇ ਕੋਲੇ ਕਈ ਵਾਰੀ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਹੁੰਦਾ ਸਵੇਰੇ ਉੱਠ ਕੇ। ਇਹ ਜਦੋਂ ਅਸੀਂ ਇੱਥੇ ਗੁਰੂ ਦੇ ਲੜਨ ਲੱਗੇ ਹਾਂ ਨਾ, ਗੁਰੂ ਘਰ ਆਏ ਹਾਂ, ਤੇ ਸਭ ਤੋਂ ਵੱਡੀ ਦਾਤ ਇਹ ਮੰਗ ਲਿਆ ਕਰੋ ਮਹਾਰਾਜ, ਮੰਗਣਾ ਹਰ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਜੇ ਮੇਰੇ ਵਰਗਾ ਹਾਲੇ ਨਹੀਂ ਨਿਤਨੇਮ ਕਰਨ ਲਗਾਣਾ ਤੇ ਇਹ ਦਾਤ ਮੰਗ ਕੇ ਜਾਇਆ ਕਰੋ ਕਿ ਪਾਤਸ਼ਾਹ ਜਿੱਥੇ ਦੁਨਿਆਵੀ ਪਦਾਰਥ ਦਿੱਤੇ ਆ ਨਿਤਨੇਮ ਦੀਆਂ ਵੀ ਦਾਤਾਂ ਦੇ ਦਿਓ। ਗੁਰਬਾਣੀ ਪੜ੍ਹਨ ਦੀਆਂ, ਸੁਣਨ ਦੀਆਂ, ਵਿਚਾਰਨ ਦੀਆਂ, ਸੇਵਾ ਤੇ ਸਿਮਰਨ ਦੀਆਂ ਵੀ ਦਾਤਾਂ ਦੇ ਦਿਓ। ਆਪਾਂ ਜਿਹਨਾਂ ਸੂਰਮਿਆਂ ਦੇ ਦਿਹਾੜੇ ਮਨਾਉਣੇ ਆ ਜਾਂ ਭਗਤਾਂ ਦੇ ਦਿਹਾੜੇ ਮਨਾਉਣੇ ਆ, ਇਹਦਾ ਮਤਲਬ ਇਹ ਨਹੀਂ ਵੀ ਆਪਾਂ ਇੱਕ ਦਿਨ ਉਹਨਾਂ ਨੂੰ ਚੇਤੇ ਕਰ ਲਿਆ ਤੇ ਫਿਰ ਉਸੇ ਲੈਣ ਤੇ ਆ ਗਏ। ਇਹਦਾ ਮਕਸਦ ਇਹ ਹੁੰਦਾ ਵੀ ਉਹਨਾਂ ਨੇ ਆਪਦੇ ਜੀਵਨ ਚ ਕੀ ਘਾਲ ਘਾਲੀ ਹੈ ਤੇ ਸਾਨੂੰ ਉਹਨਾਂ ਦੇ ਜੀਵਨ ਤੋਂ ਕੀ ਸੇਧ ਮਿਲਦੀ ਹੈ। ਆਪਾਂ ਸਾਰੇ ਗ੍ਰਹਿਸਥੀ ਹਾਂ ਤੇ ਜਿਹੜੇ ਮਹਾਂਪੁਰਖਾਂ ਦਾ, ਜਿਹੜੇ ਭਗਤ ਦਾ ਅੱਜ ਆਪਾਂ ਦਿਹਾੜਾ ਮਨਾ ਰਹੇ ਤੇ ਉਹ ਵੀ ਗ੍ਰਹਿਸਥੀ ਸੀ। ਆਪਾਂ ਸਾਰੇ ਕੰਮ ਕਰਦੇ ਹਾਂ, ਭਗਤ ਕਬੀਰ ਜੀ ਵੀ ਕੰਮ ਕਰਦੇ ਸੀ ਖੱਡੀ ਬੋਲਣ ਦਾ। ਆਪਾਂ ਬੱਚਿਆਂ ਵਾਲੇ ਹਾਂ, ਪਰਿਵਾਰ ਵਾਲੇ ਹਾਂ ਤੇ ਭਗਤ ਕਬੀਰ ਜੀ ਵੀ ਪਰਿਵਾਰ ਵਾਲੇ ਸੀ। ਦਸ ਪਾਤਸ਼ਾਹੀਆਂ ਸਾਡੀਆਂ ਪਰਿਵਾਰਾਂ ਵਾਲੀਆਂ। ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਅੱਠਵੀਂ ਜੋਤ, ਉਹ ਉਮਰ ਦੇ ਵਿੱਚ, ਛੋਟੀ ਉਮਰ ਦੇ ਵਿੱਚ ਸੱਚਖੰਡ ਪਿਆਨੇ ਕਰ ਗਏ ਸੀਗੇ ਤੇ ਪਰ ਇਹਦਾ ਮਤਲਬ ਵੀ ਜੋ ਛੋਟੀ ਉਮਰ ਸੀ ਉਹਨਾਂ ਕੋਲ ਸ਼ਕਤੀ ਜਿਹੜੀ ਪਾਵਰ ਹੈ, ਜਿਹੜੀ ਇਲਾਹੀ ਜੋਤ ਆ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹ ਉਹੀ ਸੀ। ਆਹ ਬੇਨਤੀ ਮੈਂ ਇਹ ਕਰਾਂ ਵੀ ਅੱਜ ਉਹਨਾਂ ਭਗਤਾਂ ਦਾ ਦਿਹਾੜਾ ਮਨਾ ਰਹੇ ਹਾਂ ਸਾਡੇ ਵਾਂਗੂ ਜਿਹੜੇ ਗ੍ਰਹਿਸਥੀ ਰਹਿ ਕੇ, ਕਿਰਤ ਕਰਕੇ, ਪਰਿਵਾਰ ਚ ਰਹਿ ਕੇ ਤੇ ਰਹਿੰਦੀ ਦੁਨੀਆਂ ਤੱਕ ਆਪਦਾ ਨਾਮ ਚਮਕਾ ਗਏ। ਕਿਹੜਾ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਸੰਗਤ ਬੈਠੀ ਆਈ ਸਾਰੀ, ਕਹਿੰਦੇ ਵੀ ਭਗਤ ਕਬੀਰ ਜੀ ਦੇ ਵੇਲੇ ਰਾਜਾ ਕੌਣ ਸੀ? ਸਾਰੀ ਸੰਗਤ ਨੂੰ ਪੁੱਛਿਆ ਵੀ ਭਗਤ ਕਬੀਰ ਜੀ ਵੇਲੇ ਰਾਜਾ ਕੌਣ ਸੀ? ਕੋਈ ਕਹਿੰਦਾ ਜੀ ਜੈਨੀਆਂ ਦਾ ਰਾਜਾ ਸੀ, ਕੋਈ ਕਹਿੰਦਾ ਜੀ ਹਸਤਬਲੀ ਰਾਜਾ ਸੀ, ਕਿਸੇ ਨੇ ਕਿਸੇ ਦਾ ਨਾਂ ਲਿਆ, ਕਿਸੇ ਨੇ ਕਿਸੇ ਦਾ ਲਿਆ। ਮਹਾਰਾਜ ਕਹਿੰਦੇ ਦੇਖੋ ਵੀ ਅੱਜ ਭਗਤ ਕਬੀਰ ਨੂੰ ਸਾਰੀ ਦੁਨੀਆਂ ਜਾਣਦੀ, ਭੁੱਲੀ ਨਹੀਂ, ਪਰ ਉਸ ਵੇਲੇ ਦੇ ਰਾਜੇ ਨੂੰ ਭੁੱਲ ਗਈ ਦੁਨੀਆਂ। ਮਹਾਰਾਜ ਕਹਿੰਦੇ ਸਿਕੰਦਰ ਲੋਧੀ ਸੀ ਰਾਜਾ ਉਦੋਂ, ਪਰ ਇਹਦਾ ਮਤਲਬ ਇਹ ਆ ਵੀ ਜਿਹੜੇ ਨਾਮ ਜਪਦੇ ਅਸਲੀ ਰਾਜੇ ਤਾਂ ਉਹੀ ਹਨ ਜਿਹਨਾਂ ਦਾ ਨਾਂ ਰਹਿ ਜਾਂਦਾ ਦੁਨੀਆਂ ਤੇ। ਇਹ ਸ਼ਾਂ ਦੇ ਵਾਂਗੂ ਸ਼ਾਂ ਹੈ ਜ਼ਿੰਦਗੀ, ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ। ਇੱਥੋਂ ਜਾ ਕੇ ਜਿਹਦਾ ਨਾਂ ਰਹਿ ਜਾਵੇ ਉਸ ਜ਼ਿੰਦਗੀ ਦਾ ਨਾਂ ਹੈ ਜ਼ਿੰਦਗੀ। ਅਸੀਂ ਸਾਡੇ ਵੱਡ ਵਡੇਰੇ ਚਲੇ ਗਏ, ਸਾਡੇ ਬੱਚਿਆਂ ਨੂੰ ਦਾਦੇ ਤੱਕ ਪਤਾ ਹੁੰਦਾ, ਪੜਦਾਦੇ ਦਾ ਨਹੀਂ, ਗਾਂ ਨੱਕੜ ਦਾਦੇ ਦਾ ਨਹੀਂ ਪਤਾ ਹੁੰਦਾ। ਕਹਿਣ ਤੋਂ ਭਾਵ ਤੀਜੀ ਕੁ ਪੀੜ੍ਹੀ ਤੱਕ ਬੰਦੇ ਦੀ ਫੋਟੋ ਵੀ ਕੋਠੀ 'ਚੋਂ ਲੈ ਜਾਂਦੀ ਹੈ। ਰਾਮ ਗਏ ਹੋ, ਰਾਵਣ ਗਏ ਹੋ, ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਤੇ ਮਹਾਰਾਜ ਕਹਿੰਦੇ ਫਿਰ ਰਹਿਣਾ ਕਿਹਨੇ ਆ? ਜੇ ਰਾਜੇ ਵੀ ਨਹੀਂ ਰਹੇ, ਸਾਧੂ ਵੀ ਨਹੀਂ ਰਹੇ, ਮਹਾਤਮਾ ਨਹੀਂ ਰਹੇ, ਦੁਨੀਆਂ ਆਈ ਤੇ ਚਲੀ ਗਈ, ਕੋਈ ਰਿਹਾ ਨਹੀਂ, ਫਿਰ ਰਹਿਣਾ ਕਿਹਨੇ ਆ? ਮਹਾਰਾਜ ਕਹਿੰਦੇ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹਿੰਦੇ ਇੱਕ ਤਾਂ ਰੱਬ ਦੇ ਨਾਮ ਨੇ ਰਹਿਣਾ, ਜਿਹਨੂੰ ਮਹਾਰਾਜ ਨੇ ਲਿਖਿਆ ਅਵਨਾਸੀ, ਅਵਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਾਲਕ ਹੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਰਲਾ ਪਾਵੈ ਕੋਈ। ਅਵਨਾਸੀ ਤੋਂ ਭਾਵ ਆਉਂਦਾ ਜਿਹਨੇ ਨਾਸ ਨਹੀਂ ਹੋਣਾ, ਜਿਹਨੇ ਮਰਨਾ ਨਹੀਂ, ਮਿਟਣਾ ਨਹੀਂ, ਖਤਮ ਨਹੀਂ ਹੋਣਾ। ਮਹਾਰਾਜ ਕਹਿੰਦੇ ਇੱਕ ਨਾਮ ਰਹਿੰਦਾ ਰੱਬ ਦਾ, ਇੱਕ ਸਾਧੂ ਰਹਿੰਦੇ ਆ ਨਾਮ ਜਪਣ ਵਾਲੇ, ਪਰ ਪਕਾਰੀ ਲੋਕ ਰਹਿੰਦੇ ਨੇ, ਸੂਰਮੇ ਰਹਿੰਦੇ ਆ, ਯੋਧੇ ਰਹਿੰਦੇ ਸਾਡੇ ਦਿਲਾਂ ਦੇ ਵਿੱਚ, ਦੁਨੀਆਂ ਦੇ ਉੱਤੇ ਪਰਪਕਾਰ ਕਰਨ ਵਾਲੇ ਯਾਦ ਰਹਿੰਦੇ ਆ, ਦੁਨੀਆਂ ਲਈ ਸਦਾ ਅਮਰ ਹੋ ਜਾਂਦੇ ਆ। ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਣਾ, ਤੂੰ ਵੀ ਇਸ ਗੱਲ ਨੂੰ ਕਿਤੇ ਸਮਝ ਲੈ, ਤੂੰ ਵੀ ਪਰਮੇਸ਼ਰ ਦੇ ਨਾਮ ਨੂੰ ਧਿਆਲਾ, ਥੋੜਾ ਵਾਲਾ ਤਾਂ ਨਾਲ ਲੈ ਜਾਏਗਾ ਆਪਦੇ, ਥੋੜੀ ਵਾਲੀ ਤਾਂ ਤੇਰੇ ਕੋਲੇ ਖਜ਼ਾਨਾ ਚਾਹੀਦਾ। ਜੇ ਦੁਨੀਆਂ ਦੇ ਖਜ਼ਾਨੇ ਚਾਹੀਦੇ, ਮਾਲਕ ਦੇਈ ਜਾਂਦਾ, ਦੁਨਿਆਵੀ ਖਜ਼ਾਨੇ ਭਰੀ ਭਰਪੂਰ ਕਰ ਰਿਹਾ ਮਾਲਕ ਸਾਡੇ, ਤੇ ਨਾਮ ਦਾ ਖਜ਼ਾਨਾ ਵੀ ਸਾਡੇ ਪੱਲੇ ਹੋਵੇ, ਤੇ ਉਹ ਖਜ਼ਾਨਾ ਸੀ ਭਗਤ ਕਬੀਰ ਜੀ ਦੇ ਕੋਲੇ। ਆਓ, ਭਗਤ ਕਬੀਰ ਜੀ ਦਾ ਜਿਹੜਾ ਜਨਮ ਹੈ,
1455 ਬਿਕਰਮੀ ਜੇਠ ਸੁਦੀ 15 ਤੇ 1398 ਈਸਵੀ ਨੂੰ ਕਾਂਸ਼ੀ ਦੀ ਧਰਤੀ ਦੇ ਉੱਤੇ, ਜਿਹੜਾ ਕਾਂਸ਼ੀ ਦੀ ਧਰਤੀ ਨਾ, ਇੱਥੇ ਬੜੇ ਵੱਡੇ ਵੱਡੇ ਬਨਾਰਸ ਦੇ ਵਿੱਚ ਬੜੇ ਵੱਡੇ ਵੱਡੇ ਮੰਦਰ ਹੈ ਤੇ ਬੜੇ ਆਪਣੇ ਆਪ ਨੂੰ ਵੱਡੇ ਸਮਝਣ ਵਾਲੇ ਪੁਜਾਰੀ ਬੈਠੇ ਆ ਇੱਥੇ, ਆਪਣੇ ਆਪ ਨੂੰ ਰੱਬ ਬਣਾਉਣ ਵਾਲੇ, ਆਪਣੇ ਆਪ ਨੂੰ ਖੁਦਾ ਦੱਸਣ ਵਾਲੇ ਤੇ ਆਪਣੇ ਆਪ ਨੂੰ ਇਹ ਕਹਿਣ ਵਾਲੇ ਵੀ ਸਾਡੇ ਕੋਲ ਸਰਟੀਫਿਕੇਟ ਆ ਵੀ ਰੱਬ ਦਾ ਨਾਂ ਸੋਈ ਜਪ ਸਕਦੇ ਆ, ਅਸੀਂ ਮੰਦਰਾਂ ਚ ਟੱਲ ਖੜਕਾ ਸਕਦੇ ਆ, ਅਸੀਂ ਤਪੱਸਿਆ ਅਸੀਂ ਉਪਦੇਸ਼ ਦੇ ਸਕਦੇ ਹਾਂ, ਅਸੀਂ ਵੇਦ ਪੜ੍ਹ ਸਕਦੇ ਹਾਂ, ਅਸੀਂ ਗ੍ਰੰਥ ਪੜ੍ਹ ਸਕਦੇ ਹਾਂ। ਆ ਸਾਨੂੰ ਨਹੀਂ ਸੀ ਅਧਿਕਾਰ ਜੱਟ ਸਿੱਖ ਤੋਂ ਲੈ ਕੇ ਗਿੱਦੜਕੁੱਟ ਤੱਕ ਕਿਸੇ ਨੂੰ ਵੀ, ਇਹ ਬ੍ਰਾਹਮਣ ਕੋਲ ਹੀ ਧੱਕੇ ਨਾਲ ਹੀ ਅਧਿਕਾਰ ਹੀ ਬਣਿਆ ਫਿਰਦਾ ਰੱਬ ਦਾ, ਤੇ ਰੱਬ ਤਾਂ ਸਾਰਿਆਂ ਦਾ ਹੁੰਦਾ। ਮੇਰੇ ਬਾਬਾ ਨਾਨਕ ਜੀ ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਾਗੋ ਪਜਿਆ ਕੌਣ ਭਲੇ ਕੋ ਮੰਦੇ। ਮਹਾਰਾਜ ਕਹਿੰਦੇ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਣ। ਤੇ ਫਿਰ ਅਸੀਂ ਗੁਰਬਾਣੀ ਨੂੰ ਮੰਨਣਾ ਨਾ, ਜਿਹੜੀ ਗੁਰਬਾਣੀ ਜਿਹੜੇ ਗੁਰੂ ਸਾਡੇ ਸਾਨੂੰ ਕਹਿ ਰਹੇ ਵੀ ਤੁਸੀਂ ਇੱਕੋ ਆ ਭੈਣ ਭਰਾ, ਇੱਕ ਪਿਤਾ ਇੱਕ ਸਕੇਹ ਮੁਬਾਰਕ ਤੂੰ ਮੇਰਾ ਗੁਰਹਾਈ, ਸੁਣਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ। ਅਸੀਂ ਉਹ ਪੰਡਤਾਂ ਬ੍ਰਾਹਮਣਾਂ ਦੇ ਝੂਠ ਤਪਾਲ ਨੂੰ ਥੋੜੀ ਮੰਨਣਾ, ਜਾਂ ਮਨੂ ਸਿਮਰਤੀ ਦੇ ਥੋੜੀ ਸਿੱਖਾ ਸੀ। ਜਿਹੜੀ ਮਨੂ ਸਿਮਰਤੀ ਦੇ ਵਿੱਚ 6637 ਜਾਤਾਂ ਇੱਕ ਦੂਜੇ ਤੋਂ ਨੀਵੀਆਂ ਲਿਖਤੀਆਂ ਉਹਦੇ ਥੋੜੀ ਸਿੱਖਾਂ, ਅਸੀਂ ਤਾਂ ਉਹਦੇ ਸਿੱਖਾਂ ਜਿਹੜਾ ਬਾਬਾ ਕਹਿੰਦਾ ਤੁਸੀਂ ਮੇਰੇ ਪੁੱਤਰ ਧੀਆਂ ਹੋ ਸਾਰੇ, ਜਿਹੜਾ ਬਾਬਾ ਕਹਿੰਦਾ ਤੁਸੀਂ ਮੇਰੀ ਜੋਤ ਹੋ ਸਾਰੇ, ਜਿਹੜਾ ਕਹਿੰਦਾ ਤੁਹਾਡੇ ਵਿੱਚ ਜੋਤ ਰੱਖੀ ਹੈ ਮੈਂ ਆਪਣੀ ਤਾਂ ਤੂੰ ਜੱਗ ਦੇ ਵਿੱਚ ਤੁਰਿਆ ਫਿਰਦਾ। ਆ ਬੰਦਾ ਜਦੋਂ ਚੜ੍ਹਾਈ ਕਰਦਾ ਜੋਤ ਹੀ ਉੱਡਦੀ, ਸਰੀਰ ਤਾਂ ਇਹੀ ਹੁੰਦਾ ਨਾ, ਤੇ ਉਹਨਾਂ ਚਿਰ ਹੀ ਸਰੀਰ ਤੁਰਦਾ ਫਿਰਦਾ ਬੋਲਦਾ ਹੱਸਦਾ ਖੇਡਦਾ ਖਾਂਦਾ ਪੀਂਦਾ ਪਹਿਣਦਾ ਪਚਰਦਾ, ਗੱਡੀਆਂ ਚ ਬਹਿੰਦਾ ਕੋਠੀਆਂ ਚ ਰਹਿੰਦਾ ਆਨੰਦ ਦੀ ਜ਼ਿੰਦਗੀ ਭੋਗਦਾ, ਜਿੰਨਾ ਚਿਰ ਇਹਦੇ ਚ ਜੋਤ ਆ। ਤੇ ਤੁਸੀਂ ਕਿਸੇ ਡਾਕਟਰ ਤੋਂ ਬਾਂਹ ਨਵੀਂ ਲਵਾ ਲਓਗੇ, ਆਪਾਂ ਗੁਰਦੇ ਨਵੇਂ ਪਵਾ ਲਾਂਗੇ, ਦਿਲ ਨਵਾਂ ਪਵਾ ਲਾਂਗੇ, ਹੋਰ ਕਈ ਟ੍ਰੀਟਮੈਂਟ ਹੋ ਸਕਦੇ ਸਰੀਰ ਦੇ, ਪਰ ਡੈਡ ਬੋਡੀ ਚੁੱਕ ਕੇ ਲੈ ਜਾਓ ਵੀ ਜੋਤ ਰੱਖ ਦਿਓ ਇਹ ਚ ਨਹੀਂ ਰੱਖੀ ਜਾਣੀ, ਜੋਤ ਕਿਸੇ ਡਾਕਟਰ ਨੇ ਨਹੀਂ ਰੱਖਣੀ। ਪਹਿਲੋਂ ਦਸਖਤ ਕਰਾ ਲੈਂਦੇ ਤੇ ਮਰੀਜ਼ ਲੈ ਕੇ ਜਾਈਏ ਪੇਪਰ ਦੇ ਉੱਤੇ ਵੀ ਤੁਹਾਡੇ ਮਰੀਜ਼ ਨੂੰ ਕੁਝ ਹੋ ਗਿਆ ਤੇ ਅਸੀਂ ਜ਼ਿੰਮੇਵਾਰ ਨਹੀਂ, ਕਿਉਂਕਿ ਜੰਮਣ ਤੇ ਮਰਨ ਰੱਬ ਦੇ ਹੱਥ ਆ ਡਾਕਟਰਾਂ ਦੇ ਨਹੀਂ। ਮਹਾਰਾਜ ਕਹਿੰਦੇ ਵੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ, ਕਹਿੰਦੇ ਜਿਹੜਾ ਵੈਦ ਵਾਅਦੇ ਕਰਦਾ ਦਾਵੇ ਵੀ ਮੈਂ ਬਚਾ ਲੈਣਾ, ਕਹਿੰਦੇ ਉਹਨੇ ਵੀ ਇੱਕ ਦਿਨ ਮਰ ਜਾਣਾ। ਹਾੜ ਦੇ ਡਾਕਟਰ ਹਾੜ ਦੇ ਨਾਲ ਹੀ ਇੱਥੇ ਦੁਨੀਆਂ ਤੋਂ ਚਾਲੇ ਪਾ ਗਏ ਕਈ, ਜਿਹੜੇ ਕਹਿੰਦੇ ਅਸੀਂ ਬੜੇ ਵੱਡੇ ਮਾਰ ਆ। ਆਓ ਜਿਵੇਂ ਭਗਤ ਕਬੀਰ ਜੀ ਨੇ ਕਾਂਸੀ ਦੀ ਧਰਤੀ ਤੇ ਨੀਰੂ ਵਾਲੀ, ਭਗਤ ਕਬੀਰ ਜੀ ਦੇ ਪਿਤਾ ਦਾ ਨਾਂ ਨੀਰੂ ਵਾਲੀ ਹੈ ਤੇ ਮਾਤਾ ਦਾ ਨੀਮਾ ਜੀ ਹੈ, ਮਾਤਾ ਜੀ ਦਾ ਨਾਂ ਉਹ ਭਾਗਾਂ ਵਾਲੀ ਮਾਂ, ਮਾਵਾਂ ਭਾਵੇਂ ਹੋਵਣ ਭਰੀਆਂ ਨਾਲ ਹੁਸਣ ਦੇ ਗਾਜ ਗਾਜ ਭਰੀਆਂ, ਚੰਗੀ ਘਰੀ ਵਿਆਹੀਆਂ ਭਰੀਆਂ ਪਹਿਨਣ ਪੱਟ ਹਡਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੜ ਲਾਲਾਂ ਦਾ ਹਾਰ ਨਾ ਹੋਵੇ। ਆਓ ਭਗਤ ਕਬੀਰ ਜੀ ਨੇ ਰਿਸ਼ਨਾਈਆਂ ਹੀ ਇੰਜ ਕੀਤੀ।

0: ਕੋਈ ਖੇਡ ਰਚਾਇਆ ਓ ਕਈ ਕਨਿਆਣਾ ਪ੍ਰਭੂ ਨੇ ਕੋਈ ਖੇਡ ਰਚਾਇਆ
1: ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣਾ ਆਈਆਂ ਆ ਕੇ ਭਗਤ ਕਬੀਰ ਨੇ ਕਰੀਆਂ ਰਸ਼ਨਾਈਆਂ ਕੁਦਰਤ ਰਾਣੀ ਮਹਿਕ ਗਈ ਗਲਜਾਰਾਂ ਛਾਈਆਂ ਚੱਲ ਕੇ ਲੋਕੀ ਆਵਦੇ ਤੇ ਦੇਣ ਵਧਾਈਆਂ ਨਿੰਮਾ ਮਾਤੇ ਨੂਰ ਅਲੀ ਘਰ ਖੁਸ਼ੀਆਂ ਛਾਈਆਂ ਅਜੀਤਵਾਲ ਦੇ ਪਾਰਸਾ ਤਾਂਯੋ ਘੋੜੀਆਂ ਗਾਈਆਂ ਜਦੋਂ ਬੱਚੇ ਦਾ ਜਨਮ ਵਿਹੜੇ ਚ ਹੋਵੇ ਨਾ ਤੇ ਉਹ ਵਿਹੜਾ ਰਸ਼ਨਾ ਜਾਂਦਾ ਮਾਂ ਬਾਪ ਦੇ ਘਰੇ ਜਦੋਂ ਪੁੱਤ ਜਨਮ ਲਵੇ ਚਾਹੇ ਧੀ ਜਨਮ ਲਵੇ ਮੈਂ ਇੱਥੇ ਬੇਨਤੀ ਕਰ ਦੇਵਾਂ ਥੋੜਾ ਜਿਹਾ ਸਮਾਂ ਸਾਡਾ ਇਹੋ ਜਿਹਾ ਵੀ ਚੱਲਦਾ ਰਿਹਾ ਵੀ ਪਹਿਲਾਂ ਧੀਆਂ ਨੂੰ ਜੰਮਦੀਆਂ ਨੂੰ ਮਾਰਦੇ ਸੀ ਫਿਰ ਕੁੱਖ ਚ ਮਾਰਨ ਲੱਗ ਗਏ ਪਰ ਹੁਣ ਜ਼ਮਾਨਾ ਜਿਹੜਾ ਪੜ੍ਹ ਲਿਖ ਗਿਆ ਹੁਣ ਸਮਝ ਆ ਗਈ ਸਾਰਿਆਂ ਨੂੰ ਹੁਣ ਕੋਈ ਭਵੇਂ ਮਾੜੇ ਕਰਮਾਂ ਵਾਲਾ ਹੋਵੇ ਵੀ ਇਹੋ ਜਿਹਾ ਕੋਈ ਕੰਮ ਕਰੇ ਪਰ ਨਹੀਂ ਹੁਣ ਗਿਆਨ ਹੋ ਗਿਆ ਵੀ ਪੁੱਤ ਧੀ ਕੋਈ ਸਮਾਨ ਆ ਮੈਂ ਬੇਨਤੀ ਕਰਦਾ ਵਾਂ ਵੀ ਬਾਬੇ ਨਾਨਕ ਜੀ ਤੋਂ ਪਹਿਲਾਂ ਬੇਬੇ ਨਾਨਕੀ ਆਈ ਸੀ 5 ਸਾਲ ਪਹਿਲਾਂ ਮਾਂ ਤ੍ਰਿਪਤਾ ਦੀ ਕੁੱਖ ਚੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਘਰੇ ਜਿੱਥੇ ਦੋ ਪੁੱਤਰ ਨੇ ਦੋ ਧੀਆਂ ਵੀ ਆ ਬੀਬੀ ਅਮਰੋ ਤੇ ਬੀਬੀ ਅਨੋਖੀ ਗੁਰੂ ਅਮਰਦਾਸ ਮਹਾਰਾਜ ਦੇ ਘਰੇ ਦੋ ਧੀਆਂ ਬੀਬੀ ਭਾਨੀ ਤੇ ਬੀਬੀ ਦਾਨੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਘਰੇ ਵੱਡੇ ਪੁੱਤਰ ਨੇ ਜਨਮ ਲਿਆ ਬਾਬੇ ਗੁਰਦਿੱਤੇ ਨੇ ਤੇ ਮਾਤਾ ਗੰਗਾ ਜੀ ਕਹਿੰਦੇ ਪੁੱਤਰ ਪੁੱਤਰ ਜੀ ਪੋਤਿਆਂ ਦੀ ਜੋੜੀ ਚਾਹੀਦੀ ਹੈ ਤੇ ਮਹਾਰਾਜ ਕਹਿੰਦੇ ਹੁਣ ਮੈਂ ਧੀ ਦੀ ਅਰਦਾਸ ਕਰ ਲਈ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ ਪੋਤੇ ਬਥੇਰੇ ਮਾਤਾ ਜੀ ਤੁਹਾਨੂੰ ਦੇ ਦੇਣੇ ਆ ਗੁਰੂ ਨਾਨਕ ਸਾਹਿਬ ਨੇ ਹੁਣ ਮੈਂ ਧੀ ਦੀ ਅਰਦਾਸ ਕਰ ਲਈ ਫਿਰ ਬੀਬੀ ਬੀਰੋ ਦਾ ਜਨਮ ਹੋਇਆ ਮੇਰਾ ਕਹਿਣ ਤੋਂ ਭਾਵ ਵੀ ਸਾਡੇ ਗੁਰੂ ਸਾਹਿਬਾਨਾਂ ਦੇ ਘਰੇ ਵੀ ਧੀਆਂ ਨੇ ਜਨਮ ਲਿਆ ਤੇ ਧੀਆਂ ਨੂੰ ਔਰਤ ਨੂੰ ਸਤਿਕਾਰ ਕੇਵਲ ਤੇ ਕੇਵਲ 10 ਪਾਤਸ਼ਾਹੀਆਂ ਨੇ ਦਿੱਤਾ ਗ੍ਰੰਥ ਪੜ੍ਹ ਲਈਏ ਪਤਾ ਲੱਗਦਾ ਵੀ ਔਰਤ ਨੂੰ ਜਿਹੜਾ ਸਤਿਕਾਰ ਆ ਨਾ ਸੁੱਕ ਮੰਦਾ ਆਖੀਐ ਜਿੱਤ ਜੰਮੇ ਰਜਾਨ ਹੋਰ ਧਰਮਾਂ ਚ ਪੜ੍ਹਿਓ ਕਿਤੇ ਕਿਸੇ ਚ ਕਲਹਿਣੀ ਲਿਖਿਆ ਕਿਸੇ ਚ ਕਲੱਖਣੀ ਲਿਖਿਆ ਕਲਸ਼ਣੀ ਲਿਖਿਆ ਕਿਸੇ ਚ ਡੈਣ ਲਿਖਿਆ ਕਿਸੇ ਧਰਮ ਨੇ ਵਿਪਰੀਤ ਲਿਖਿਆ ਪਰ ਜੋ ਰੁਤਬਾ ਔਰਤ ਨੂੰ ਮਹਾਨ ਦਿੱਤਾ ਉਹ 10 ਪਾਤਸ਼ਾਹੀਆਂ ਨੇ ਪੁੱਤਰ ਹੋਵੇ ਚਾਹੇ ਧੀ ਹੋਵੇ ਮਾਪਿਆਂ ਦਾ ਦਿਲ ਦਾ ਟੁਕੜਾ ਤੇ ਢਿੱਡ ਦੀਆਂ ਆਂਦਰਾਂ ਹੁੰਦਾ ਬੱਚਾ ਹਾਂ ਇਹ ਗੱਲ ਜ਼ਰੂਰ ਆ ਵੀ ਪੁੱਤ ਨਾਲ ਪੀੜ੍ਹੀ ਚੱਲਦੀ ਹੈ ਕਿਉਂਕਿ ਧੀ ਨੂੰ ਦੂਜੇ ਘਰੇ ਤੋਰਨਾ ਪੈਂਦਾ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣਾ ਬਾਰੋ ਬਾਰੀ ਮਹਾਰਾਜ ਕਹਿੰਦੇ ਪੁੱਤੀ ਗੰਢ ਪਵੈ ਸੰਸਾਰ ਪੁੱਤਾਂ ਬਾਲਿਓ ਜਗਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਣ ਪੁੱਤਰ ਜਿਉਂਦੇ ਜੀ ਸਹਾਰਾ ਨੇ ਜ਼ਿੰਦਗੀ ਦਾ ਤੁਰ ਗਿਆ ਦੇ ਮਗਰ ਨਿਸ਼ਾਨ ਪੁੱਤਰ ਪੁੱਤਰ ਪਰਾਂ ਤੇ ਉੱਡਦੀ ਫਿਰੇ ਦੁਨੀਆਂ ਮਾਪੇ ਬੁੱਤ ਤੇ ਬੈਚਾ ਪ੍ਰਾਣ ਪੁੱਤਰ ਸੀਤਲ ਪੁੱਤਰਾ ਬਿਨਾਂ ਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ ਇਹ ਗੱਲ ਵੱਖਰੀ ਹੈ ਵੀ ਪੁੱਤ ਹੋਣਾ ਵੀ ਜ਼ਰੂਰੀ ਹੈ ਤੇ ਇੱਕ ਹੋਰ ਧਿਆਨ ਦਿਓ ਇਤਿਹਾਸ ਪੜ੍ਹਿਓ ਕਿਤੇ ਤੁਹਾਨੂੰ ਪਤਾ ਹੋਣਾ ਸਾਰਿਆਂ ਨੂੰ ਬੇਬੇ ਨਾਨਕੀ ਦੇ ਕੁੱਖ ਨੂੰ ਨਾ ਪੁੱਤ ਨੇ ਜਨਮ ਲਿਆ ਨਾ ਧੀ ਨੇ ਲਿਆ ਬੇਬੇ ਨਾਨਕੀ ਤੇ ਅੱਜ ਤੱਕ ਨਾ ਸਜਦੇ ਕਰ ਕਰਕੇ ਲੈਂਦੇ ਅਸੀਂ ਉਹਨਾਂ ਦਾ ਉਹ ਹੁਕਮ ਚ ਰਹਿਣ ਵਾਲੇ ਬਾਬੇ ਨਾਨਕ ਤੋਂ ਜੋ ਮਰਜ਼ੀ ਮੰਗ ਸਕਦੇ ਸੀ ਇੱਥੇ ਧਿਆਨ ਜ਼ਰੂਰ ਦੇਣਾ ਚਾਹੀਦਾ ਸਾਨੂੰ ਕਿਉਂਕਿ ਇੱਥੇ ਅਸੀਂ ਕੁਝ ਸਿੱਖਣ ਆਉਣੇ ਆਪਾਂ ਸਾਰੇ ਹੀ ਅਸੀਂ ਵੀ ਤੁਸੀਂ ਵੀ ਬੇਬੇ ਨਾਨਕੀ ਨੇ ਫਿਰ ਮੰਗਿਆ ਨੀ ਵੀਰ ਤੋਂ ਕੁਝ ਵੀ ਇੱਕੋ ਹੀ ਚੀਜ਼ ਮੰਗੀ ਵੀ ਵੀਰਾ ਬਸ ਤੇਰੇ ਨਾਲ ਪ੍ਰੇਮ ਬਣਿਆ ਰਵੇ ਤੇ ਰੱਬ ਦੀ ਬੰਦਗੀ ਦੇ ਵਿੱਚ ਲੀਨ ਰਵਾਂ ਪ੍ਰੇਮ ਹੀ ਮੰਗਿਆ ਅਕਾਲ ਪੁਰਖ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਭੈਣ ਜੀ ਸੀ ਜੋ ਮੰਗਦੇ ਮਿਲ ਜਾਣਾ ਸੀ ਪਰ ਉਹਦੀ ਰਜ਼ਾ ਚ ਰਹਿਣਾ ਸਿੱਖਿਆ ਰਜ਼ਾ ਚ ਵੀ ਕੋਈ ਕੋਈ ਬਿਰਲਾ ਬਿਰਲਾ ਰਹਿ ਸਕਦਾ ਆਪਾਂ ਨੂੰ ਤਾਂ ਕੋਈ ਦਾਤ ਨਾ ਮਿਲੇ ਗੱਡੀ ਨਾ ਮਿਲੇ ਕੋਠੀ ਨਾ ਮਿਲੇ ਘਰ ਆਪਾਂ ਕਹਿੰਦੇ ਕੀ ਦਿੱਤਾ ਰੱਬ ਨੇ ਤੇ ਜੋ ਆ ਸਰੀਰ ਦਿੱਤਾ ਤੰਦਰੁਸਤ ਇਹਦਾ ਕਦੇ ਸ਼ੁਕਰਾਨਾ ਹੀ ਨਹੀਂ ਕੀਤਾ ਜੇ ਸਰੀਰ ਤੰਦਰੁਸਤ ਆ ਤਾਂ ਹੀ ਕੰਮ ਤੇ ਜਾਣਾ ਹੈ ਤਾਂ ਹੀ ਕਿਰਤ ਕਰਨੀ ਹੈ ਤਾਂ ਹੀ ਕੋਠੀਆਂ ਵਾਲੇ ਮਹਿਲਾਂ ਵਾਲੇ ਬਣਨਾ ਜੇ ਮਹਾਰਾਜ ਨੇ ਕਿਰਤ ਬਖਸ਼ੀ ਸਰੀਰ ਬਖਸ਼ਿਆ ਤੰਦਰੁਸਤ ਤਾਂ ਹੀ ਘਰ ਪਰਿਵਾਰ ਬੱਚਿਆਂ ਵਾਲੇ ਬਣਨਾ ਜੇ ਗੁਰੂ ਮਹਾਰਾਜ ਦੀ ਕਿਰਪਾ ਹੈ ਉਹਦਾ ਸ਼ੁਕਰਾਨਾ ਕਰੀਏ ਤੇ ਜੇ ਕਿਤੇ ਡਾਕਟਰਾਂ ਦੇ ਬਿੱਲ ਇੱਕ ਵਾਰੀ ਆ ਜਿਹੜਾ ਕਰੋਨਾ ਲੰਘ ਕੇ ਗਿਆ ਨਾ, ਇੱਕ ਬਜ਼ੁਰਗ ਨੂੰ ਜਦੋਂ ਛੁੱਟੀ ਮਿਲੀ ਤੇ ਡਾਕਟਰ ਕਹਿੰਦਾ ਬਾਬਾ ਵੀ ਮੈਂ 13,000 ਰੁਪਇਆ ਲਾਉਣਾ ਭੁੱਲ ਗਿਆ ਬਿੱਲ ਦੇ ਵਿੱਚ, ਇੱਕ ਦਿਨ ਦੀ ਆਕਸੀਜਨ ਦਾ ਸਵਾਸ ਜਿਹੜੇ ਦਿੱਤੇ ਤੈਨੂੰ ਵੈਂਟੀਲੇਟਰ ਤੇ ਪਾ ਕੇ, ਨਕਲੀ ਸਵਾਸ ਆਕਸੀਜਨ, ਇੱਕ ਦਿਨ ਦਾ ਮੈਂ ਬਿੱਲ ਲਾਉਣਾ ਭੁੱਲ ਗਿਆ, 13,000 ਖਣੀ 18,000 ਲਿਖਿਆ ਸੀ ਉਹਨੇ। ਤੇ ਉਹ ਬਾਬਾ ਧਾਹਾਂ ਮਾਰ ਕੇ ਕਹਿੰਦੇ ਰੋ ਪਿਆ, ਉਹ ਕਹਿੰਦਾ ਬਜ਼ੁਰਗਾ ਕੋਈ ਨੀ, ਪੈਸੇ ਨਹੀਂ ਤਾਂ ਰਹਿਣ ਦੇ। ਉਹ ਕਹਿੰਦਾ ਨਹੀਂ, ਪੈਸਿਆਂ ਦੀ ਨਹੀਂ ਗੱਲ, ਪੈਸੇ ਹੈਗੇ ਆ, ਵੀ ਆ 18,000 ਤੂੰ ਨਕਲੀ ਸਵਾਸ ਦਿੰਦਾ ਦੇ ਕੇ, ਇੱਕ ਦਿਨ ਦਾ ਬਿੱਲ ਆ ਤੇਰਾ ਡਾਕਟਰੀ ਦਾ, ਤੇਰੇ ਹਸਪਤਾਲ ਦਾ। ਤੇ ਜਿਹਨੇ ਬਚਪਨ ਤੋਂ ਹੀ ਆ ਸਵਾਸ, ਸਵੇਰੇ ਉੱਠਦਿਆਂ ਨੂੰ ਸਵਾਸ ਆਉਂਦਾ ਤਾਂ ਹੀ ਉੱਠਦੇ ਆ, ਜਿਹਨੇ ਹਰ ਰੋਜ਼ ਦੇ 24,000 ਸਵਾਸ ਦਿੱਤੇ, ਉਹਦਾ ਬਿੱਲ ਕਿਵੇਂ ਤਾਰਾਂਗੇ, ਉਹਦਾ ਸ਼ੁਕਰਾਨਾ ਕਿਵੇਂ ਕਰਾਂਗੇ। ਇਹ ਤਾਂ ਭੁੱਲਿਆ ਆ, ਮੈਂ ਵੀ ਤੇ ਤੁਸੀਂ ਵੀ, ਆਪਾਂ ਸਾਰੀਆਂ ਚੀਜ਼ਾਂ ਨੂੰ ਤਾਂ ਭੁੱਲੇ ਹੋਏ ਆ, ਸਾਨੂੰ ਤਾਂ ਬਾਹਰਲੀਆਂ ਚੀਜ਼ਾਂ ਚੇਤੇ ਆ ਵੀ ਆਉਣ ਹੀ ਦਿੱਤੀਆਂ ਮੈਨੂੰ ਮਾਲਕ ਨੇ, ਤੇ ਤੈਨੂੰ ਉਹਦੇ ਹੱਥ 'ਚ ਡੋਰੀ ਆ, ਕੀ ਪਤਾ ਕਦੋਂ ਬੋਲਦੇ ਨੂੰ ਚੁੱਪ ਕਰਾ ਦੇਵੇ ਤੇ ਕਦੋਂ ਚੁੱਪ ਕੀਤੇ ਨੂੰ ਉਠਾ ਦੇਵੇ ਵੀ ਉੱਠ ਖੜ, ਇਹ ਤਾਂ ਉਹਦੇ ਹੱਥ 'ਚ ਡੋਰੀਆਂ। ਸਿਆਣਾ ਦੀ ਇੱਕ ਕਹਾਵਤ ਆ, ਕਹਿੰਦੇ ਜਿਹੜੀ ਨੀਂਦ ਆ ਉਹਦੀ ਅੱਧੀ ਮੌਤ ਹੁੰਦੀ ਨੀਂਦ, ਤੇ ਜਦੋਂ ਨੀਂਦ 'ਚੋਂ ਉੱਠਦਾ ਬੰਦਾ ਅੱਖਾਂ ਖੋਲਦਾ ਰੱਬ ਦਾ, ਉਦੋਂ ਹੀ ਸ਼ੁਕਰਾਨਾ ਕਰਿਆ ਕਰੋ, ਉਦੋਂ ਹੀ। ਆਪਾਂ ਤਾਂ ਹੁਣ ਚੁੱਕ ਕੇ ਪਹਿਲਾਂ ਮੈਸੇਜ ਦੇਖਦੇ ਹਾਂ, ਕੋਈ ਨਹੀਂ ਇਹ ਬਾਅਦ ਦੀਆਂ ਗੱਲਾਂ, ਭਾਵੇਂ ਜ਼ਰੂਰੀ ਬਣ ਗਿਆ ਫੋਨ ਵੀ, ਪਰ ਉੱਠ ਕੇ ਚੌਂਕੜਾ ਮਾਰ ਕੇ 10-20 ਮਿੰਟ ਕੋਈ ਹੱਥ ਧੋਣ ਦੀ ਲੋੜ ਨਹੀਂ, ਵੀ ਹੱਥ ਧੋ ਕੇ ਤੁਸੀਂ ਨਹਾ ਕੇ ਹੀ ਬਹਿਣਾ ਜਦੋਂ ਨੂੰ ਨਹਾਉਣੇ ਆ ਹੱਥ ਧੋਣੇ ਆ। ਹਾਂ, ਇਹ ਸਾਡੀ ਮਰਜ਼ਾਦਾ ਇਸ਼ਨਾਨ ਕਰਨਾ, ਸਾਫ਼ ਸੁਥਰੇ ਕੱਪੜੇ ਪਹਿਨਣੇ, ਇਹ ਸਾਨੂੰ ਹੁਕਮ ਆ ਮਹਾਰਾਜ ਦਾ, ਮਰਜ਼ਾਦਾ ਸਾਡੀ। ਮਹਾਰਾਜ ਕਹਿੰਦੇ ਮੇਰਾ ਸਿੱਖ ਘੋਰੀ ਨਹੀਂ ਚੜ੍ਹਦੀ ਕਲਾ ਹੋਣਾ ਚਾਹੀਦਾ, ਪਰ ਉੱਠਦਿਆਂ ਸਾਰ ਜ਼ਰੂਰ ਸ਼ੁਕਰਾਨਾ ਕਰੋ ਰੱਬ ਦਾ, 10 ਮਿੰਟ ਲਾਓ ਚੌਂਕੜਾ ਮਾਰ ਕੇ। ਮੁੜ ਕੇ ਤਾਂ ਜਿਵੇਂ ਜਿਵੇਂ ਕੰਮ ਵਧੀ ਜਾਂਦੇ ਆ, ਸੂਰਜ ਦੀਆਂ ਕਰਨਾ ਵਧੀ ਜਾਂਦੀਆਂ, ਸਾਨੂੰ ਉਵੇਂ ਉਵੇਂ ਟਿਕਣਾ ਨਹੀਂ ਮਿਲਦਾ, ਭੱਜ ਨਾਠੀ ਇੰਨੀ ਹੈ। ਆਹ ਦਿੱਤੇ ਹੋਏ ਸਵਾਸ, ਜਿਹੜੇ ਸਵਾਸਾਂ ਨਾਲ ਉੱਠ ਖੜਿਆ ਨਾ ਤੂੰ ਸ਼ੁਕਰਾਨਾ ਕਰਿਆ ਕਰ ਮਹਾਰਾਜ। 4 ਪਹਿਰ ਰਾਤਰੀ ਸੁੱਖਾਂ ਦੀ ਬਤੀਤ ਹੋਈ ਹੈ, 4 ਪਹਿਰ ਦਿਨ ਦੇ ਆਏ ਹੈ, ਸੁੱਖਾਂ ਦੇ ਬਤੀਤ ਕਰਿਓ, ਨਾਮ ਦੀਆਂ ਦਾਤਾਂ ਬਖਸ਼ਿਓ। ਆਓ ਇੱਕੋ ਕਵਿਤਾ ਕਹਿ ਕੇ ਖਿਮਾ ਦੇ ਜਾਚਕ ਹੋ ਜਾਣਾ ਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਭੇਜੇ ਹੋਏ ਸਾਧੂ ਸੰਤ ਮਹਾਤਮਾ ਨੇ, ਜਿਹੜੇ ਬੜੀ ਪੁਰਖ ਨੇ, ਜਿਹੜੇ ਜਿਹਨਾਂ ਨੂੰ ਅੱਜ ਚੇਤੇ ਕਰਦੇ ਆ ਭਗਤ ਕਬੀਰ ਜੀ ਵਰਗਿਆਂ ਨੂੰ, ਉਹਨਾਂ ਨੇ ਦੁਨੀਆਂ 'ਚ ਵਿਚਰਦਿਆਂ, ਪਰਿਵਾਰ 'ਚ ਰਹਿੰਦਿਆਂ, ਕਿਰਤ ਕਰਦਿਆਂ, ਅਕਾਲ ਪੁਰਖ ਦੇ ਨਾਲ, ਨਿਰੰਕਾਰ ਦੇ ਨਾਲ ਮਨ ਜੋੜਿਆ। ਨਾਮਾ ਕਹੇ ਤਲੋਚਨਾ ਮੁਖ ਤੇ ਨਾਮ ਸਮਾਲ, ਹੱਥ ਪਾਉਂ ਸੇ ਕਾਮ ਕਰ ਚੀਤ ਨਿਰੰਜਣ ਨਾਲ। ਉਹ ਭਗਤ ਜੀ ਵੱਡੇ ਹੋਏ ਨੇ, ਮਾਂ ਬਾਪ ਨੇ ਬੜੇ ਲਾਡ ਲਡਾਏ ਆ, ਪੁੱਤਰ ਉਮਰ ਵਿੱਚ ਭਾਵੇਂ ਛੋਟਾ ਤੇ ਬੰਦਗੀ ਵਾਲੀ ਰੂਹ ਹੈ, ਜਦੋਂ ਬਚਪਨਾ ਹੁੰਦਾ ਨਾ ਤੇ ਬੱਚਾ ਖੇਡਦਾ, ਮਲਦਾ, ਇੱਧਰ ਉੱਧਰ ਭੱਜਦਾ, ਨੱਠਦਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਕਹਿੰਦੇ ਪਹਿਲੀ ਅਵਸਥਾ ਦੁੱਧ ਦੀ ਹੁੰਦੀ, ਬੱਚੇ ਨੂੰ ਭੁੱਖ ਲੱਗੀ, ਰੋਇਆ, ਮਾਂ ਨੇ ਚੁੱਕਿਆ ਦੁੱਧ ਦੇ ਦਾ, ਚੁੱਪ ਕਰ ਗਿਆ
2: ਜੀ ਬਈ,
1: ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਦੂਜੀ ਅਵਸਥਾ ਜਦੋਂ ਆਉਂਦੀ ਵੱਡਾ ਹੁੰਦਾ, ਸਿਆਣਨ ਲੱਗ ਜਾਂਦਾ, ਮਾਂ ਬਾਪ ਨੂੰ ਹੁੰਗਾਰੇ ਭਰਦਾ। ਤੀਜੇ ਭਈਆ ਭਾਬੀ ਭੇਵ, ਜਦੋਂ ਹੋਰ ਵੱਡਾ ਹੋ ਗਿਆ, ਭੈਣ ਭਰਾਵਾਂ ਦਾ ਪਛਾਣ ਆਉਣੀ ਸ਼ੁਰੂ ਹੋ ਜਾਂਦੀ। ਚੌਥੇ ਪਿਆਰ ਪੁੰਨੀ ਖੇਡ, ਹੋਰ ਵੱਡਾ ਹੋਇਆ, ਚੌਥੀ ਅਵਸਥਾ ਚ ਗਿਆ, ਖੇਡ ਪਿਆਰੀ ਹੋ ਗਈ ਬੱਚੇ ਨੂੰ। ਪੰਜਵੇਂ ਖਾਣ ਪੀਣ ਕੀ ਧਾਤ, ਫਿਰ ਪਦਾਰਥਾਂ ਵੱਲ ਵੀ, ਆਹ ਵੀ ਸ਼ਕਲੀਏ, ਆਹ ਵੀ ਸ਼ਕਲੀਏ। ਛੇਵੇਂ ਕਾਮਨਾ ਪੁੱਛੇ ਜਾਤ, ਫਿਰ ਕਾਮ ਦੇ ਅਧੀਨ ਹੋ ਗਿਆ। ਸੱਤਵੇਂ ਸਾਂਝ ਕੀਆ ਘਰ ਵਾਸ, ਹੋਰ ਵੱਡਾ ਹੋਇਆ, ਵਿਆਹਿਆ ਗਿਆ, ਬੱਚੇ ਹੋ ਗਏ। ਅੱਠਵੇਂ ਕ੍ਰੋਧ ਹੋਆ ਤਾਂ ਨਾਸ, ਜ਼ਿੰਮੇਵਾਰੀਆਂ ਵੱਧ ਗਈਆਂ, ਕ੍ਰੋਧ ਆਉਣੇ ਸ਼ੁਰੂ ਹੋ ਗਏ। ਨੌਵੇਂ ਧੌਲੇ ਉੱਭੇ ਸਾਹੋ, ਨੌਵੀਂ ਅਵਸਥਾ 'ਚ ਧੌਲੇ ਆਉਣੇ ਸ਼ੁਰੂ ਹੋ ਗਏ। ਆਪਾਂ ਆਮ ਹੀ ਕਹਿ ਦਿੰਦੇ ਹੁਣ ਤੂੰ ਬਜ਼ੁਰਗ ਹੋਣ ਲੱਗ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੈ ਕੋਏ, ਕਰ ਸਾਈ ਸੋ ਪਰਹੜੀ ਰੰਗ ਨਵੇਲਾ ਹੋਏ। ਜਿਨ੍ਹਾਂ ਨੇ ਜਵਾਨੀ 'ਚ ਨਹੀਂ ਜਪਿਆ, ਕਹਿੰਦੇ ਜਦੋਂ ਸੁਨੇਹਾ ਆ ਗਿਆ ਵੀ ਧੌਲੇ ਆ ਗਏ, ਸੁਨੇਹਾ ਹੁੰਦਾ ਵੀ ਹੁਣ ਅੱਗਾ ਨੇੜੇ ਆਇਆ ਪਿੱਛਾ ਰਹਿਆ ਦੂਰ, ਕਹਿੰਦੇ ਹੁਣ ਹੀ ਲੱਗ ਜਾ ਜਪਣ। ਨਵੇਂ ਧੌਲੇ ਉੱਭੇ ਸਾਹੋ, ਦਸਵੇਂ ਦੱਦਾ ਹੋਆ ਸੁਆਹ। ਦਸਵੀਂ ਵਸਤਾ 'ਚ ਨਾ ਫਿਰ ਬਹਿ ਜਾਂਦਾ ਘਰੇ, ਫਿਰ ਬੱਚੇ ਆਪਦੀ ਕਰਦੇ ਆ ਤੇ ਫਿਰ ਦੁਖੀ ਜਿਹਾ ਆਉਂਦਾ ਵੀ ਮੈਨੂੰ ਪੁੱਛਦੇ ਨੇ। ਗਏ ਸੰਗੀਤ ਪਕਾਰੀ ਧਾਓ, ਹੱਡ ਖੜਕਣ ਲੱਗ ਜਾਂਦੇ, ਸਰੀਰ ਕਮਜ਼ੋਰ ਹੋ ਜਾਂਦਾ, ਬਿਮਾਰੀਆਂ ਘੇਰ ਲੈਂਦੀਆਂ, ਤੁਰਿਆ ਫਿਰਿਆ ਨਹੀਂ ਜਾਂਦਾ, ਦਵਾਈ ਬੂਟੀ 'ਤੇ ਚੱਲਦਾ ਕੰਮ। ਗਏ ਸਕੀਤ ਪੁਕਾਰੀ ਤਾਂ ਉਹ ਉੱਡਿਆ ਹੰਸਾ ਦਸਾਈ ਰਹੋ। ਕਹਿੰਦੇ ਫਿਰ ਆ ਹੰਸਾ ਉੱਡ ਜਾਣਾ, ਇਦੋਂ ਪਹਿਲਾਂ ਪਹਿਲਾਂ ਕੁਛ ਸਵਾਰ ਨਾ ਆਓ। ਵੈਦ ਜੀ ਆਏ ਨੇ ਕੁਝ ਭਗਤ ਕਬੀਰ ਜੀ ਨੂੰ ਦਿਖਾਉਣ ਵਾਸਤੇ। ਮਾਤਾ ਜੀ ਨੇ ਕਿਹਾ ਵੀ ਇਹ ਚੰਗੀ ਤਰ੍ਹਾਂ ਪ੍ਰਸ਼ਾਦਾ ਨਹੀਂ ਛਕਦਾ ਮੇਰਾ ਪੁੱਤ, ਇਹ ਖੇਡਦਾ ਨਹੀਂ ਬੱਚਿਆਂ ਵਾਂਗੂੰ, ਇਹ ਭੱਜਦਾ ਨੱਠਦਾ ਨਹੀਂ, ਇਹ ਇਕਾਂਤ ਚ ਬੈਠਾ ਰਹਿੰਦਾ। ਵੈਦ ਜੀ ਦੇਖੋ ਇਹਨੂੰ ਕੀ ਹੋਇਆ। ਤੇ ਵੈਦ ਜੀ ਨੇ ਜਦੋਂ ਬਾਬੇ ਨਾਨਕ ਦੀ ਵੀ ਬਾਂਹ ਫੜੀ ਸੀ ਨਾ ਵੈਦ ਨੇ, ਤੇ ਬਾਬਾ ਨਾਨਕ ਜੀ ਕਹਿੰਦਾ ਭੋਲਾ ਵੈਦ ਨਾ ਜਾਣੀ ਕਰਕ ਕਰੇ ਜੇ ਮਾਏ। ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹ ਵੀ ਰੱਬ ਵਰਗੇ ਹੀ ਹੁੰਦੇ ਆ। ਭਗਤ ਕਬੀਰ ਜੀ ਦੀ ਫੜੀ ਨਾ ਵਜਾ, ਗਿਆਨ ਹੋ ਗਿਆ ਵੈਦ ਨੂੰ। ਕਹਿੰਦੇ ਮਾਂ ਤੇਰਾ ਪੁੱਤ ਰੋਗੀ ਨਹੀਂ, ਉਹ ਤਾਂ ਰੋਗੀਆਂ ਦੇ ਰੋਗ ਕੱਟਣ ਵਾਸਤੇ ਆਇਆ, ਰੱਬ ਦਾ ਰੂਪ ਆ ਸਾਥੀ ਹੈ।

0: ਲੋਕਾਂ ਤਾਂ ਹੀ ਚੁੱਕ ਸੀਨੇ ਨਾਲ ਲਾਉਂਦੇ, ਸਰਦੀ ਵੜਦੀ ਖੜਗਤ ਉੱਤੇ ਮੀਂਹ ਮਹਿਰਾਂ ਦਾ ਪਾਉਂਦੇ, ਅਜੀਤਵਾਲ ਦੇ ਪਾਰਸ ਵਰਗੇ ਲੱਖ ਲੱਖ ਸ਼ੁਕਰ ਮਨਾਉਂਦੇ। ਆਓ ਭਗਤ ਕਬੀਰ ਜੀ ਦੇ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਤੇ ਸ਼ਾਮਾ ਦੇ ਦੀਵਾਨ ਵਿੱਚ ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਨਿਭਾਉਣ ਦਾ ਯਤਨ ਕਰਾਂਗੇ। ਗੁਰੂ ਸਾਹਿਬ ਦੀਆਂ ਜਿਹੜੀਆਂ ਵਡਿਆਈਆਂ ਨੇ, ਗੁਰੂ ਦੇ ਭਗਤਾਂ ਦੀਆਂ ਵਡਿਆਈਆਂ, ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਵਡਿਆਈ ਵੱਡੀ ਹੁੰਦੀ ਹੈ ਗੁਰੂ ਦੇ ਪਿਆਰਿਆਂ ਦੀ, ਸਮੇਂ ਥੋੜੇ ਹੁੰਦੇ ਆ ਤੇ ਰਸਨਾ ਛੋਟੀ ਹੁੰਦੀ। ਜਹਿਬਾ ਏਕ ਕਵਣ ਗੌਣ ਕਹੀ ਹੈ, ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਹਿ ਨਹੀਂ ਲਹੀ ਹੈ। ਇੱਕ ਜੀਪਾ ਤੇ ਅਨੇਕਾਂ ਗੁਣ ਨੇ, ਤੁਝ ਬਿਨਾਂ ਵਰਨਾ ਜਾਣਾ ਮੇਰੇ ਸਹਿਬਾ, ਗੁਣ ਗਾਵਾ ਨਿਤ ਤੇਰੇ। ਭਗਤ ਕਬੀਰ ਜੀ ਆਮ ਦੁਨੀਆਂ ਦੀ ਸ਼੍ਰੇਣੀ ਦੇ ਵਿੱਚ ਨਾ, ਦੁਨੀਆਂ ਦੀ ਨਜ਼ਰ ਦੇ ਵਿੱਚ, ਦੁਨੀਆਂ ਦੀ ਛੋਟੀ ਜਾਤੀ ਚੋਂ ਸੀ ਜਿਹੜੀ ਦੁਨੀਆਂ ਨੇ ਬਣਾਈ। ਰੱਬ ਨੇ ਨੀ, ਮੈਂ ਇੱਥੇ ਤਾਂ ਬੇਨਤੀ ਕਰਦਾ, ਰੱਬ ਨੇ ਨੀ ਜਾਤਾਂ ਬਣਾਈਆਂ, ਦੁਨੀਆਂ ਨੇ ਬਣਾਈਆਂ, ਦੁਨੀਆਂ ਦੇ ਸ਼ੈਤਾਨ ਬੰਦਿਆਂ ਨੇ ਬਣਾਈਆਂ ਜਾਤਾਂ। ਜੇ ਇਹ ਰੱਬ ਨੇ ਬਣਾਈਆਂ ਹੁੰਦੀਆਂ ਤੇ ਮਹਾਰਾਜ ਕਿਉਂ ਲਿਖਦੇ, ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਇਹ। ਮੋਹਰ ਪੱਕੀ ਭਾਵੇਂ ਕੋਈ ਕਿਸੇ ਦੀ ਕਿਤਾਬ ਚ ਨਾ ਮੰਨਿਓ, ਤੇ ਗੁਰੂ ਗ੍ਰੰਥ ਸਾਹਿਬ ਚ ਜਿਹੜੀ ਮੋਹਰ ਪੱਕੀ ਹੈ ਉਹਨੂੰ ਮੰਨਣਾ ਪੈਣਾ
1: ਜੀ।
0: ਮਹਾਰਾਜ ਕਹਿੰਦੇ ਅੱਗੇ ਕੋਈ ਜਾਤੀ ਨੀ, ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ। ਬਾਜਾਂ ਵਾਲੇ ਪਾਤਸ਼ਾਹ ਤੋਂ ਤਾਂ ਸਿਆਣੇ ਨੀ ਆਪਾਂ। ਸਾਡੇ ਜਿਹੜਾ ਭਾਰਤ ਵੰਸ਼ ਆਣਾ ਸਾਡਾ, ਸਾਡਾ ਵੀ ਨਹੀਂ ਉਹਨੂੰ ਤਾਂ ਕਹਿਣ ਨੂੰ ਮਨ ਕਰਦਾ, ਕਿਉਂਕਿ ਭਾਰਤ ਨੇ, ਭਾਰਤ ਦੀਆਂ ਹਕੂਮਤਾਂ ਨੇ ਬੜੇ ਪੰਜਾਬ ਤੇ ਤਸੱਦਦ ਕੀਤੇ, ਬੜੇ ਪੰਜਾਬ ਤੇ ਵਾਰ ਕੀਤੇ ਨੇ। ਪਰ ਇਸ ਦੇ ਵਿੱਚ ਨਾ, ਭਾਰਤ ਦੇ ਵਿੱਚ ਕਹਿ ਲਈਏ ਵੀ ਸਭ ਤੋਂ ਵੱਡਾ ਕੋਹੜ ਇਹ ਜਾਤੀ ਪਾਤੀ ਦਾ ਹੀ ਚੱਲਦਾ ਰਿਹਾ ਤੇ ਹੁਣ ਤੱਕ ਚੱਲੀ ਜਾਂਦਾ। ਜਿਹਨਾਂ ਨੂੰ ਗੁਰੂ ਦੇ ਪਿਆਰਿਆਂ ਨੂੰ ਸਮਝ ਆ ਗਈ ਉਹ ਨਿਕਲ ਗਏ ਇਸੇ ਵਿੱਚੋਂ। ਤੇ ਭਗਤ ਕਬੀਰ ਜੀ ਨਾਲ ਜਾਤੀ ਵਿਤਕਰਾ ਵਾ ਸੀ ਲੋਕਾਂ ਦਾ, ਜਾਤੀ ਵਿਤਕਰਾ ਜਿਵੇਂ ਭਗਤ ਰਵਿਦਾਸ ਜੀ ਨਾਲ, ਭਗਤ ਕਬੀਰ ਜੀ ਨਾਲ, ਨਾਮਦੇਵ ਜੀ ਦੇ ਨਾਲ ਜਾਤੀ ਵਿਤਕਰਾ ਰੱਖਦੇ ਰਹੇ ਨੇ ਲੋਕ। ਤੇ ਉਹਨਾਂ ਸਮਿਆਂ ਦੇ ਵਿੱਚ ਨਾ ਨਾਮ ਉਪਦੇਸ਼ ਲਿਆ ਜਾਂਦਾ ਸੀ, ਉਪਦੇਸ਼ ਸਾਧੂ ਸੰਤ ਮਹਾਤਮਾ ਤੋਂ ਕਿਸੇ ਤੋਂ ਉਪਦੇਸ਼ ਲੈਣਾ, ਫਿਰ ਬੰਦਾ ਨਾਮ ਜਪਣਾ ਸ਼ੁਰੂ ਕਰਦਾ ਸੀ। ਇਹ ਉਸ ਵੇਲੇ ਦਾ ਰਿਵਾਜ ਸੀ। ਤੇ ਉਹ ਜਿਹੜਾ ਉਪਦੇਸ਼ ਸੀ ਉਹ ਗਿਆ, ਜਿਹੜੇ ਪੰਡਿਤ ਉਹੀ ਲੋਕ ਦਿੰਦੇ ਸੀਗੇ। ਤੇ ਰਾਮਾਨੰਦ ਜੀ ਬੜੇ ਵੱਡੇ ਬ੍ਰਹਮ ਗਿਆਨੀ ਹੋਏ ਉਹਨਾਂ ਸਮਿਆਂ ਦੇ ਵਿੱਚ। ਰਾਮਾਨੰਦ ਜੀ ਜਿੱਥੇ ਬ੍ਰਹਮ ਗਿਆਨੀ ਹੈ, ਕਿਉਂਕਿ ਜਿਹੜਾ ਬ੍ਰਹਮ ਗਿਆਨੀ ਆ ਨਾ, ਜਿਹਦੀ ਅਵਸਥਾ ਉੱਚੀ ਹੈ ਉਹੀ ਜਾਤਾਂ ਪਾਤਾਂ ਤੋਂ ਉੱਚਾ ਉੱਠਦਾ, ਜਿਹਦੀ ਅਵਸਥਾ ਨਹੀਂ ਉੱਚੀ ਉਹ ਨਹੀਂ ਉੱਠਦਾ।
1: ਹਾਂਜੀ,
0: ਰਾਮਾਨੰਦ ਜੀ ਜਿਹੜੇ ਹੈ ਵੀ ਉਹ ਸਮਿਆਂ ਦੇ ਬੜੇ ਵੱਡੇ ਬ੍ਰਹਮ ਗਿਆਨੀ ਹੈ, ਤੇ ਕਿਸੇ ਨਾਲ ਵਿਤਕਰਾ ਵੀ ਨਹੀਂ ਕਰਦੇ ਮਨ ਦੇ ਵਿੱਚ, ਈਰਖਾ ਵੀ ਨਹੀਂ ਕਰਦੇ। ਤੇ ਭਗਤ ਕਬੀਰ ਜੀ ਕਹਿੰਦੇ ਵੀ ਮੈਂ ਗੁਰੂ ਧਾਰਨ ਕਰਨਾ, ਵੀ ਜੇ ਸਿੱਧਾ ਰਾਮਾਨੰਦ ਕੋਲੇ ਗਏ ਸ਼ਾਇਦ ਮੈਨੂੰ ਜਵਾਬ ਹੀ ਨਾ ਦੇ ਦੇਣ। ਤੇ ਉਹ ਰਸਤੇ ਚ ਪੈ ਗਏ ਜਿੱਥੋਂ ਰਾਮਾਨੰਦ ਜੀ ਇਸ਼ਨਾਨ ਕਰਨ ਆਉਂਦੇ ਹਨ, ਰਸਤੇ ਚ ਪੈ ਗਏ ਤੇ ਰਾਮਾਨੰਦ ਜੀ ਦਾ ਠੇਡਾ ਵੱਜਿਆ, ਪੈਰ ਰੱਖਿਆ ਗਿਆ ਉੱਤੇ, ਤੇ ਰਾਮਾਨੰਦ ਜੀ ਕਹਿੰਦੇ ਕਹਿ ਰੱਬ ਦੇ ਬੰਦਿਆ ਰਾਮ, ਤੇ ਭਗਤ ਕਬੀਰ ਜੀ ਰਾਮ ਰਾਮ ਕਰਦੇ ਉੱਠ ਖੜੇ ਉੱਥੋਂ। ਫਿਰ ਇਹਨਾਂ ਨੇ ਉਪਦੇਸ਼ ਲਿਆ ਵੀ ਮੇਰਾ ਗੁਰੂ ਰਾਮਾਨੰਦ ਆ, ਉਹਨਾਂ ਨੇ ਮੈਨੂੰ ਇਹ ਬੁਲਾਇਆ ਮੁੱਖ ਦੇ ਵਿੱਚੋਂ ਕਿ ਬੰਦਿਆ ਰੱਬ ਦਾ ਨਾਂ ਲੈ ਕਹਿ ਰਾਮ। ਗੁਰੂ ਮਹਾਰਾਜ ਦੀ ਕਿਰਪਾ ਕਰਨ, ਸ਼ਾਮਾਂ ਦੇ ਦੀਵਾਨ ਵਿੱਚ ਕੁਝ ਵਡਿਆਈਆਂ ਕਰਨ ਦੇ ਯਤਨ ਕਰਾਂਗੇ ਜੀ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪੰਥਕ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਆ ਲਾਏ ਧਿਆਨਾਂ ਅੰਮ੍ਰਿਤ ਬਾਣੀ ਦੇ ਆਨੰਦ ਦੇ ਨਾਲ ਜੋੜਨਗੇ ਜੀ। ਆਓ, ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਜਥੇ ਤੇ, ਬੜੀ ਸੁਰੀਲੀ ਆਵਾਜ਼ ਆ, ਬੜਾ ਸੋਹਣਾ ਕੀਰਤਨ ਕਰਦੇ ਆ, ਆਨੰਦ ਦੇ ਨਾਲ ਕੀਰਤਨ ਸਰਵਣ ਕਰਕੇ ਭਾਗਾਂ ਵਾਲੇ ਬਣੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜਥਾ, ਜਿਨ੍ਹਾਂ ਨੇ ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਢਾਡੀ ਵਾਰਾਂ ਸਰਵਣ ਕਰਾਈਆਂ ਹਨ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜਥੇ ਦਾ। ਅੱਜ ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਦੀਵਾਨ ਸਜੇ ਹਨ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਜਗਦੀਪ ਸਿੰਘ ਜੀ ਦਰਬਾਰ ਸਾਹਿਬ ਵਾਲਿਆਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ।

ਦਾ ਕੀਰਤਨ ਸਰਵਣ ਕਰੀਏ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ, ਤਿੰਨਾਂ ਦਾ ਸ਼ਹੀਦੀ ਦਿਹਾੜਾ 18 ਜੂਨ ਦਾ ਹੈ। 16 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਗੁਰਦੁਆਰਾ ਸਾਹਿਬ ਵਿਖੇ, ਜਿਨ੍ਹਾਂ ਦੇ 18 ਨੂੰ ਭੋਗ ਪਾਏ ਜਾਣਗੇ। ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਆਉਣ ਵਾਲੇ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ ਐਤਵਾਰ ਨੂੰ ਭੋਗ ਮੇਨ ਹਾਲ ਵਿੱਚ ਪਾਏ ਜਾਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ, ਹਾੜ੍ਹ ਦਾ ਮਹੀਨਾ ਆਰੰਭ ਹੋਵੇਗਾ, ਉਸ ਸੰਬੰਧ ਵਿੱਚ ਦੀਵਾਨ ਸੱਜਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਉਣ, ਹਾਜ਼ਰੀਆਂ ਦਰ ਪ੍ਰਵਾਨ ਕਰਨ। ਆਓ ਬੜੇ ਪਿਆਰ ਨਾਲ ਅਗਲਾ ਸਮਾਂ ਸਰਵਣ ਕਰਨਾ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ ਸਤਿ ਜਗਤ ਸਮਰਥ ਬਖਸ਼ਿਸ਼ ਕਰਨ ਅਹਿਮਦ ਕਰਨ ਆਈ ਹੋਈ ਸਮੂਹ ਸਾਧਸੰਗ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ ਤਿਲ ਕੁਲ ਪੇਟਾਂ ਮਨਜ਼ੂਰ ਕਰਨ ਸਤਿਗੁਰੂ ਜੀ ਸਰਬੱਤ 'ਤੇ ਕਾਲ ਰਸ ਕਰਨ ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜੱਥਾ। ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਸਤਿਕਾਰਯੋਗ ਬੀਬੀ ਜਸਲੀਨ ਕੌਰ ਮਨਿਹਾਸ, ਜੋ ਪਿਛਲੇ ਦਿਨੇ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਸਰੀਰ ਦਾ ਅੱਜ ਅੰਤਮ ਸੰਸਕਾਰ ਹੋਇਆ। ਉਹਨਾਂ ਦੇ ਨਿਮਿੱਤ ਰੱਖੇ ਹੁਣ ਸ੍ਰੀ ਸਹਿਜ ਪਾਠ ਜੀ ਦੇ ਭੋਗ ਅਤੇ ਅੰਤਮ ਅਰਦਾਸ ਹੋਵੇਗੀ। ਆਓ ਬੜੇ ਪਿਆਰ ਦੇ ਨਾਲ ਹੁਣ ਅਲਾਣੀਆਂ ਬਾਣੀਆਂ ਦੇ ਪਾਠ ਅਤੇ ਭੋਗ ਦੇ ਸਲੋਕ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ

ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਵਾਏ ਕਾਇਆ ਹੰਸ ਥੀਆ ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਸਾਹਿਬ ਸਿਮਰਾ ਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ

ਜਾਏ। ਜੇ ਤੋ ਸੇਵਿਆ ਦਰਗਾਹ ਸੁਖ ਪਾਈਐ ਨਾਮ ਤਿਸੈ ਕਾਲੀ ਜਾਏ। ਆਗੇ ਹੁਕਮ ਨਾ ਚੱਲੇ ਮੂਲੇ ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰ ਹੋ ਮੇਰੇ ਭਾਈ ਹੋ ਸਭ ਨਾ ਇਹੋ ਪਿਆਣਾ। ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰ। ਜਲ ਥਲ ਮਹੀਲ ਰਬ ਰਹਿਆ ਸੱਚੜਾ ਸਿਰਜਣਹਾਰੋ।

ਤੇ ਆਇਆ ਢਾਹੇ ਢਾਹੇ ਉਹ ਸਾਰੇ ਆਪੇ ਹੁਕਮ ਸਵਾਰਨ ਹਾਰ ਜੋ ਤਿਸ ਭਾਵੈ ਸਮਰੱਥ ਸੋਥੀ ਹੈ ਹੀਲੜਾ ਇਹੋ ਸੰਸਾਰ।

ਠਹਿਰੋ। ਵਡਹੰਸ ਮਹੱਲਾ ਪਹਿਲਾ, ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਰੋਵੈ ਬਿਰਹਾ ਤਨ ਕਾ ਆਪਣਾ, ਸਾਹਿਬ ਸੰਭਾਲੇ ਹਾਂ। ਸਾਹਿਬ ਸੰਭਾਲੈ ਪੰਥ ਨਿਹਾਲੈ, ਅਸਾਂ ਪੇ ਉੱਥੇ ਜਾਣਾ। ਜਿਸ ਕਾ ਕੀਆ ਤਿਨਹੀ ਲਿਆ, ਹੋਆ ਤਿਸਹਿ ਕਾ ਪਾਣਾ। ਜੋ ਤਿਨ ਕਰ ਪਾਇਆ ਸੋ ਆਗੇ ਆਇਆ, ਅਸੀਂ ਕੇ ਹੁਕਮ ਕਰੇ ਹਾ। ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ।

ਅੱਗੇ ਹੋਏ। ਪੰਥ ਸੁਹੇਲੈ ਜਾਵੋ ਤਾਂ ਫਲ ਪਾਵੋ, ਅੱਗੇ ਮਿਲੈ ਵਡਾਈ, ਭੇਟੈ ਸਿਉ ਜਾਵੋ ਹੋ ਸੱਚ ਸਮਾਵੋ ਤਾਂ ਪਤ ਲੇਖੈ ਪਾਈ। ਮਹਿਲੀ ਜਾਏ ਪਾਵੋ ਖਸਮੈ ਪਾਵੋ, ਰੰਗ ਸਿਉ ਰਲੀਆਂ ਮਾਣੈ, ਮਰਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣੈ।

ਮਰਨ ਮਨੁਸਾ ਸੂਰਿਆ ਹੱਕ ਹੈ ਜੋ ਹੋਏ ਮਰੇ ਪਰਵਾਣ। ਨਾਨਕ ਕਿਸਨੂੰ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰ। ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰ। ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ। ਆਪੇ ਵੇਖੈ ਆਪੇ ਬੁਝੈ ਆਪੇ ਹੁਕਮ ਪਛਾਣੈ। ਜਿਨ ਕਿਛ ਕੀਆ ਸੋਈ ਜਾਣੈ ਤਾਕਾ ਰੂਪ ਅਪਾਰੋ। ਨਾਨਕ ਕਿਸਨੋ ਬਾਬਾ ਰੋਹੀਐ ਬਾਜੀ ਹੈ ਇਹੋ ਸੰਸਾਰ। ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰ। ਜਿਨ ਆਪੀ ਨ ਆਪ ਸਾਜਿਆ ਸੱਚੜਾ ਲੱਖ ਅਪਾਰੋ। ਦੋਏ ਪੁੜ ਜੋੜ ਵਿਛੋੜੇ ਅੰਨ ਗੁਰਬਿਨ ਘੋਰ ਅੰਧਾਰ। ਸੂਰਜ ਚੰਦ ਸਿਰਜਨ ਅਹਨਸ ਚਲਤ ਵਿਚਾਰੋ। ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇ ਪਿਆਰੋ। ਰਹਾਓ ਤੁਦ ਸਿਰਜੀ ਮੇਦਨੀ ਦੁਖ ਸੁਖ ਦੇਵਣ ਹਾਰੋ। ਨਾਰੀ ਪੁਰਖ ਸਿਰਜੈ ਬਿਖ ਮਾਇਆ ਮੋਹ ਪਿਆਰੋ। ਖਾਣੀ ਬਾਣੀ ਤੇਰੀਆ ਦੇਹ ਜੀਆਂ ਆਧਾਰੋ। ਕੁਦਰਤ ਤਖਤ ਰਚਾਇਆ ਸੱਚ ਨਿਬੇੜਨ ਹਾਰੋ।

ਜਾਤ ਸਚਾਰੋ ਗੁਣ ਛੋੜ ਬਿਖ ਲੱਦਿਆ ਅਵਗੁਣ ਕਾ ਵਣਜਾਰੋ ਸਦੜੇ ਆਏ ਤਿੰਨਾ ਜਾਨੀਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁਨਿਆ ਵਿਛੜਿਆ ਮਿਲਣ ਹਾਰੋ ਰੂਪ ਨਾ ਜਾਣੇ ਸੋਹਣੀ ਆ ਹੁਕਮ ਬੱਧੀ ਸਿਰਕਾਰੋ ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ ਨੌ ਦਰ ਠਾਕੇ ਹੁਕਮ ਸੱਚੈ ਹੰਸ ਗਿਆ ਗਹਿਣਾਰੇ ਸਾ ਧਨ ਛੁੱਟੀ ਮੁੱਠੀ ਝੂਠ ਵਿਧਣਿਆ ਮਿਰਤ ਕੜਾ ਅੰਗਨੜੇ ਬਾਰੇ ਸੁਰਤ ਮੁਈ ਮਰ ਮਾਈਏ ਮਹਿਲ ਰੁੰਨੀ ਦਰਬਾਰੇ ਰੋਵੋ ਹੋ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਾਲ ਮਾਲ ਜਾਨੀ ਨਾ ਵਾਲਿਆ ਕੱਪੜ ਪਟ ਅੰਬਾਰੇ ਵਾਜੇ ਵਜੇ ਸੱਚੀ ਬਾਣੀਆਂ ਪੰਚਮੋਏ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਪਿਰ ਸੱਚੜੈ ਹੇਤ ਪਿਆਰੇ ਤੁਸੀਂ ਰੋਵਾ ਹੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹਉ ਮੁੱਠੜੀ ਧੰਦੈ ਧਾਵਣੀਆਂ ਪਿਰ ਛੋਡਿਆੜੀ ਵਿਦਣਕਾਰੇ ਘਰ ਘਰ ਕੰਤ ਮਹਿਲਿਆ ਰੂੜੈ ਹੇਤ ਪਿਆਰੇ ਮੈਂ ਪਿਰ ਸੱਚ ਸਲਾਹਣਾ ਹੋ ਰਸਿਆੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸਿਗਾਰੋ ਆਵੋ ਮਿਲੋ ਸਹੇਲੀ ਹੋ ਸਿਮਰਹ ਸਿਮਰਹ ਹੋ ਸਿਰਜਣ ਹਾਰੋ ਬਈਆਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਪਾਲੀਐ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨੇ ਰਚਨਾ ਰਾਚੀ ਨਾਮ ਤੇ ਆਏ ਤਾਂ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪ੍ਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅੱਧ ਪੰਧੈ ਹੈ ਸੰਸਾਰੋ ਆ ਸਿਰ ਸਿਰ ਸੱਚੜੈ ਲਿਖਿਆ ਦੁਖ ਸੋ ਪੁਰਬ ਵਿਚਾਰੋ ਆ ਦੁਖ ਸੁਖ ਦੀ ਅਜਿਹਾ ਕੀਆ ਸੋਨ ਬਹਿ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰਨਾ ਭਾਲੇ ਆਪ ਨਿਰਾਲਮ ਧੰਦੇ ਬਾਦੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦੇ ਅਕਾਲ ਵਿਆਪੈ ਦੂਜੇ ਭਾਏ ਵਿਕਾਰ ਜਮ ਮਾਰਗ ਪੰਥ ਨਾ ਸੁਜੈ ਉਜੜ ਅੰਧ ਗੁਬਾਰੋ ਵਾ ਨਾ ਜਲ ਲੇਵ ਤੁਲਾਈਆ ਨਾ ਭੋਜਨ ਪਰਕਾਰੋ ਆ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸਿਗਾਰੋ ਗਲ ਸੰਗਲ ਸਿਰ ਮਾਰੇ ਉਬਾਉ ਨਾ ਦੀਸੈ ਘਰ ਬਾਰੋ ਇਬ ਕੇਰਾ ਹੈ ਜੰਮਨ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵੈ ਹੇ ਰਵੈ ਹੇ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀਗਰ ਭਰਮੈ ਭੂਲੈ ਝੂਠ ਮੁੱਠੀ ਅੰਕਾਰੋ ਆਪੇ ਮਾਰਗ ਪਾਵਣ ਹਰ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਗ ਝੂਠ ਪਸਾਰੋ ਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਚਿਆਰੋ ਵਾ ਕੂੜ ਲੱਭ ਜਾ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰਾਓ ਨਾ ਬੈਸੋ ਕਹੀਐ ਜਿਉ ਸੁਣੈ ਘਰ ਕਾਓ ਜੰਮਣ ਮਰਨ ਵੱਡਾ ਵਿਛੋੜਾ ਬਿਨ ਸਹਿ ਜਗ ਸਬਾਏ ਲੱਭ ਧੰਦੇ ਮਾਇਆ ਜਗਤ ਭੁਲਾਇਆ ਕਾਲ ਖੜਾ ਰੂਆਏ

ਹੈ ਆਸੀਸਾ ਦੇ ਵੋ ਭਗਤ ਕਰੇ ਵਾਹੋ ਮਿਲਿਆ ਕਾ ਕਿਆ ਮਿਲੋ ਇੱਕ ਭੂਲੇ ਨਾ ਵਾਹੋ ਥੇ ਵਾਹੋ ਥਾ ਵਾਹੋ ਗੁਰਸਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸਭ ਸਮਾਣਾ ਜੁਗ ਜੁਗ ਸਾਚੇ ਵੈਸੇ ਸਾਜਨ ਸਹਿਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬੈ ਸਾਚੇ ਲਿਖਿਆ ਅੰਮ੍ਰਿਤ ਵਿਖਿਆ ਜਿੱਤ ਲਾਇਆ ਤਿਤ ਲਾਗਾ ਕਾਮਣ ਯਾਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ ਹੋਸ਼ੀ ਮਤ ਪਿਆ ਮਨ ਹੋਛਾ ਗੁੜਸਾ ਮੱਖੀ ਖਾਇਆ

ਲਿਖਿਆੜਾ ਲੇਖ ਨਾ ਮੇਟੀਐ ਦਰ ਹਾਕਾਰੜਾ ਆਇਆ ਹੈ। ਹਾਕਾਰ ਆਇਆ ਜਾਂ ਤਿਸ ਪਾਇਆ ਰੁਨੇ ਰੋਵਣ ਹਾਰੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਖੰਜਾਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹਿ ਸਾਵਾਸ ਜੀਓ ਮੇਰੇ ਸਿੱਖ ਸੁਣਹੋ ਪੁੱਤ ਭਾਈ ਹੋ ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਾਵਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗਲ ਮਿਲਾਵੈ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿਛੈ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ

ਚੈਨ ਆਵੈ ਸਤਿਗੁਰੂ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ

ਜਾਕੋ ਹਰ ਰੰਗ ਲਾਗੂ ਇਸ ਯੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ ਜਾਕੋ ਹਰ ਰੰਗ ਲਾਗੂ ਇਸ ਯੁਗ ਮਹਿ।

0: ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਬੀਬੀ ਜਸਲੀਨ ਕੌਰ ਮਿਨਹਾਸ ਜੋ ਪਰਿਵਾਰ ਨੂੰ ਸਦੀਪ ਕਾਲ ਲਈ ਵਿਛੋੜਾ ਦੇ ਗਏ ਹਨ, ਉਹਨਾਂ ਦੇ ਅੰਤਮ ਸੰਸਕਾਰ ਤੋਂ ਬਾਅਦ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਅੰਮ੍ਰਿਤ ਗੁਰਬਾਣੀ ਦਾ ਕੀਰਤਨ ਹੋਇਆ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ, ਸਤਿਗੁਰੂ ਕਿਰਪਾ ਕਰਨ, ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਸੰਬੰਧੀਆਂ ਨੂੰ ਭਾਣਾ ਮਨ ਦੀ ਦਾਤ ਬਖਸ਼ਣ। ਹੁਣ ਭਾਈ ਰਣਬੀਰ ਸਿੰਘ ਜੀ ਆਪ ਸੰਗਤਾਂ ਦੇ ਨਾਲ 2 ਮਿੰਟ ਵਾਸਤੇ ਅਗਲਾ ਪ੍ਰੋਗਰਾਮ ਦੱਸਣਗੇ। ਭਾਈ ਰਣਬੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਚਰਨਾਂ ਵਿੱਚ ਸ਼ੋਭਿਤ ਸਾਧ ਸੰਗਤ ਜੀ, ਉਹ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਪਰਿਵਾਰ ਦੇ ਵਿੱਚੋਂ ਜਦੋਂ ਕੋਈ ਯੰਗ ਬੱਚਾ ਤੁਰਦਾ ਹੈ ਤਾਂ ਬੜਾ ਔਖਾ ਹੋ ਜਾਂਦਾ ਬੋਲਣਾ। ਅੱਜ ਮਾਤਾ ਪਿਤਾ ਦੇ ਹੁੰਦਿਆਂ, ਭੈਣਾਂ ਭਰਾਵਾਂ ਦੇ ਹੁੰਦਿਆਂ ਇਹੋ ਜਿਹਾ ਜੋ ਕਾਰਜ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਹੈ। ਜਿਸ ਤਨ ਲੱਗੇ ਸੋਈ ਜਾਣ, ਸੋਈ ਸੋ ਤਨ ਜਾਣੇ। ਮੈਨੂੰ ਜਿੰਨਾ ਕੁ ਯਾਦ ਹੈ ਕਿ ਜਸਲੀਨ ਬਹੁਤ ਘੱਟ ਬੋਲਦੀ ਸੀ, ਪਰ ਸ਼ੀ ਹੈਡ ਆ ਬਿਊਟੀਫੁਲ ਸਮਾਇਲ। ਅਤੇ ਹਲੇ ਮੈਰਿਜ ਵੀ 24 ਦੇ ਵਿੱਚ ਮੇਰਾ ਖਿਆਲ ਹੋਈ ਸੀਗੀ। ਅਤੇ ਪਰ ਜਿਹੜੀ ਮੌਤ ਹੈ, ਇੱਥੇ ਆ ਕੇ ਬੰਦਾ ਹਾਰ ਜਾਂਦਾ ਹੈ, ਕਿਉਂਕਿ ਪਰਮਾਤਮਾ ਨੇ ਖੇਡ ਹੀ ਇੱਕ ਐਸੀ ਬਣਾਈ ਹੈ ਕਿ ਕਿਸੇ ਨੂੰ ਵੀ ਨਹੀਂ ਕੁਝ ਪਤਾ ਲੱਗ, ਸਿਰਫ ਜੋ ਜੁੜੇ ਹੋਏ ਮਨੁੱਖ ਨੇ ਉਹ ਹੀ ਇਸ ਖੇਡ ਨੂੰ ਸਮਝ ਸਕਦੇ ਨੇ। ਦੁੱਖ ਸੁੱਖ ਪਰਮਾਤਮਾ ਨੇ ਸਾਡੇ ਸਰੀਰ ਦੇ ਵਿੱਚ ਹੀ ਰੱਖਿਆ। ਅਤੇ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ ਦੇ ਵਿੱਚ ਬੈਠੇ ਹਾਂ, ਇੱਥੇ ਇਹੀ ਕਹਿਣਾ ਬਣਦਾ, ਸੱਚੇ ਪਾਤਸ਼ਾਹ ਕਿਰਪਾ ਕਰਨ, ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਜੋ ਸਾਰੇ ਜਨਮ ਮਰਨ ਦਾ ਆਸਰਾ ਹੈ, ਟੇਕ ਹੈ, ਉਸਦੇ ਲੜ ਲੱਗਣਾ ਚਾਹੀਦਾ, ਤਾਂ ਹੀ ਇਸ ਭਾਣੇ ਨੂੰ ਸਮਝਿਆ ਜਾ ਸਕਦਾ ਹੈ। ਜਦੋਂ ਗੁਰਬਾਣੀ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਨਾ ਇੱਥੇ ਕੋਈ ਦੁੱਖ ਨਾਂ ਦੀ ਚੀਜ਼ ਹੈ, ਨਾ ਸੁੱਖ ਨਾਂ ਦੀ ਚੀਜ਼ ਹੈ, ਸਿਰਫ ਖੇਡ ਹੈ। ਰਿਸ਼ਤੇ ਵੀ ਪਰਮਾਤਮਾ ਨੇ ਬਣਾਏ ਨੇ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਜਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਉਸ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਹੈ ਕਿ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਸਕੇ ਸੰਬੰਧੀਆਂ ਨੂੰ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਮਨਿਹਾਸ ਪਰਿਵਾਰ ਵੱਲੋਂ, ਮਾਨ ਪਰਿਵਾਰ ਵੱਲੋਂ, ਗਰੇਵਾਲ ਪਰਿਵਾਰ ਵੱਲੋਂ, ਪਰਮਾਰ ਪਰਿਵਾਰ ਵੱਲੋਂ, ਜਿਤਨੇ ਵੀ ਆਪ ਦੁੱਖ ਵਿੱਚ ਸਾਂਝ ਕਰਨੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੈਲਗਰੀ ਤੋਂ ਦੂਰੋਂ ਨੇੜਿਓਂ ਚੱਲ ਕੇ ਆਏ ਹੋ, ਅਤੇ ਨਾਲ ਹੀ ਗ੍ਰੰਥੀ ਸਾਹਿਬਾਨਾਂ ਦਾ ਧੰਨਵਾਦ, ਗੁਰੂ ਕੇ ਕੀਰਤਨੀਆਂ ਦਾ, ਅਤੇ ਲੰਗਰ ਵਿੱਚ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਹੁਣ ਆਪ ਜੀ ਨੇ ਡੇਗ ਲੈਣ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ, ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਬਾਹਰ ਵਰਤਾਈ ਜਾ ਰਹੀ, ਉੱਥੋਂ ਤੁਸੀਂ ਲੈਣੀ ਹੈ ਅਤੇ ਗੁਰੂ ਕਾ ਲੰਗਰ ਥੱਲੇ ਤਿਆਰ ਹੈ, ਸਭ ਨੇ ਛਕਣਾ ਹੈ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ। ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਪਾਸੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਬਾਣੀ ਦੇ ਇਹਨਾਂ ਪਵਿੱਤਰ ਬਚਨਾਂ ਦੇ ਮੁਤਾਬਕ ਆਪ ਜੀ ਨੂੰ ਹਰ ਜਸ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਵਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲੇ ਤਿੰਨਾਂ ਦਾ ਰਾਗੀ ਜਥਾ, ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਆਓ, ਹੁਣ ਸਮਾਂ ਹੋਇਆ ਹੈ ਕਥਾ ਵਿਚਾਰ ਦਾ। ਗੁਰਦੇਵ ਦੇ ਪਵਿੱਤਰ ਬਚਨ ਨੇ ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ, ਸੁਣ ਹਰ ਕਥਾ ਉਤਾਰੀ ਮੈਲ, ਮਹਾਪੁਨੀਤ ਭਏ ਸੁਖ ਸੈਲ। ਸੋ ਆਓ, ਬਾਣੀ ਦੇ ਇਹਨਾਂ ਪਵਿੱਤਰ ਬਚਨਾਂ ਦੇ ਮੁਤਾਬਕ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਰਚਨਾ ਜਾਪ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਕਥਾ ਸਰਵਣ ਕਰਦੇ ਹਾਂ। ਸਤਿਕਾਰਯੋਗ ਭਾਈ ਅਰਵਿੰਦਰ ਸਿੰਘ ਜੀ, ਗੁਰੂ ਘਰ ਦੇ ਗ੍ਰੰਥੀ ਸਾਹਿਬਾਨ, ਆਓ ਤਿਨ੍ਹਾਂ ਦੇ ਪਾਸੋਂ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਸਾਹਿਬ ਆਲਮ ਸਰਵਰੇ ਕਾਇਨਾਤ, ਲੋਕ ਪਰਲੋਕ ਦੇ ਰੱਖਿਅਕ, ਦੀਨ ਦੁਨੀ ਕੇ ਵਾਲੀ, ਦੀਨਾ ਬੰਧੂ ਭਗਤ ਵਸ਼ਲ, ਕਿਰਪਾ ਨਿਧਾਨ ਸਤਿਗੁਰੂ, ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਤੇ ਪਵਿੱਤਰ ਨਿੱਘੀ ਮਿੱਠੀ ਗੋਤ ਦੇ ਅੰਦਰ ਆਪ ਜੀ ਜੁੜ ਮਿਲ ਕੇ ਬੈਠੇ ਹੋ। ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸਮਾਂ ਹੋਇਆ ਹੈ ਲੜੀਵਾਰ ਜਾਪ ਸਾਹਿਬ ਜੀ ਦੀ ਪਾਵਨ ਕਥਾ ਵਿਚਾਰ ਦਾ। ਆਓ ਮਨ ਬਿਰਤੀਆਂ ਇਕਾਗਰ ਕਰੋ, ਪੂਰਾ ਪੂਰਾ ਧਿਆਨ ਗੁਰਮਤ ਗੁਰਬਾਣੀ ਔਰ ਗੁਰਸ਼ਬਦ ਦੀ ਵਿਚਾਰ ਵੱਲ ਦੇਵੋ, ਤਾਂ ਕਿ ਜਿੰਨਾ ਪਿਆਰਾ ਉਪਦੇਸ਼ ਕਲਗੀਆਂ ਵਾਲੇ ਪ੍ਰੀਤਮ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਹਦੇ ਵਿੱਚੋਂ ਇੱਕ ਕਿਣਕਾ ਹੀ ਕਿਤੇ ਪ੍ਰਾਪਤ ਹੋ ਜਾਵੇ ਤੇ ਸਾਡੇ ਇਸ ਸੰਸਾਰ ਸਮੁੰਦਰ ਤੇ ਆਉਣ ਦਾ ਮਨੋਰਥ ਸਫਲ ਹੋ ਜਾਵੇ, ਇੱਕ ਕਿਣਕਾ। ਕਿਉਂਕਿ ਜਾਪ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਇੱਕ ਸ਼ਬਦ ਹਜ਼ੂਰ ਨੇ ਏਦਾਂ ਮੁੱਖ ਤੋਂ ਉਚਾਰਨ ਕੀਤਾ ਜਿਵੇਂ ਕੁੱਜੇ ਦੇ ਵਿੱਚ ਸਮੁੰਦਰ ਬੰਦ ਕੀਤਾ ਹੋਵੇ। ਇੱਕ ਕਿਣਕਾ ਮਿਲ ਜਾਏ, ਮੀਂਹ ਬਹੁਤ ਪੈਂਦਾ ਹੋਵੇ, ਪਰ ਬਬੀਹੇ ਨੂੰ ਤਾਂ ਇੱਕੋ ਬੂੰਦ ਚਾਹੀਦੀ ਹੈ ਤ੍ਰਿਪਤੀ ਦੇ ਵਾਸਤੇ। ਉਹ ਕਿਤੇ ਇੱਕ ਬੂੰਦ ਬਬੀਹੇ ਦੇ ਮੁੱਖ ਵਿੱਚ ਪਵੇ ਤੇ ਉਹਦੀ ਤ੍ਰਿਪਤੀ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਹਜ਼ੂਰ ਦੀ ਪਾਵਨ ਪਵਿੱਤਰ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਆਪਣੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਸ੍ਰੀ ਜਾਪ ਸਾਹਿਬ ਦੀ ਬਾਣੀ ਅੱਜ 61ਵੀਂ ਪੌੜੀ ਪ੍ਰਾਰੰਭ ਹੋ ਰਹੀ ਹੈ। ਮਧ ਪਾਰ ਛੰਦ ਦੇ ਨਾਲ ਆਓ ਪ੍ਰੇਮ ਅਦਬ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ

0: ਇੱਥੇ ਹੁਣ ਕਲਗੀਆਂ ਵਾਲੇ ਪ੍ਰੀਤਮ ਸੱਚੇ ਪਾਤਸ਼ਾਹ ਜੀ ਮਧ ਭਾਰ ਛੰਦ ਉਚਾਰਨ ਕਰ ਰਹੇ ਨੇ। ਮਧ ਭਾਰ ਛੰਦ ਪਹਿਲਾਂ ਵੀ ਆਇਆ ਸੀ, ਉਦੋਂ ਵੀ ਬੇਨਤੀ ਕੀਤੀ ਸੀ। ਇਹਦੀ ਜਿਹੜੀ ਚਾਲ ਹੈ ਨਾ, ਇਹ ਨਗਾਰੇ ਦੀਆਂ ਚੋਟਾਂ ਵਰਗੀ ਹੁੰਦੀ ਹੈ। ਜਿਵੇਂ ਨਗਾਰੇ ਦੇ ਉੱਪਰ ਦਗੜ ਦਗੜ ਕਰਕੇ ਚੋਟਾਂ ਲੱਗਦੀਆਂ ਨੇ ਨਾ, ਇਸ ਛੰਦ ਦੀ ਚਾਲ ਉਸੇ ਪ੍ਰਕਾਰ ਹੁੰਦੀ ਹੈ। ਜਿਵੇਂ ਜੇ ਪੜ੍ਹਨਾ ਹੋਵੇ ਤਾਂ ਮੁਨ ਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਅਗੰਜ ਹਰ ਨਰ ਪ੍ਰਪੰਜ, ਇਸ ਤਰ੍ਹਾਂ ਦੇ ਨਾਲ ਇਹਦਾ ਪਾਠ ਹੁੰਦਾ। ਜਿਵੇਂ ਨਗਾਰੇ ਦੇ ਉੱਪਰ ਦਗੜ ਦਗੜ ਦਗੜ ਦਗੜ ਚੋਟਾਂ ਲੱਗਦੀਆਂ ਨੇ, ਇਸੇ ਤਰ੍ਹਾਂ ਇਸ ਛੰਦ ਦੀ ਚਾਲ ਹੁੰਦੀ ਹੈ ਮਧ ਭਾਰ ਛੰਦ। ਕਲਗੀਆਂ ਵਾਲੇ ਪ੍ਰੀਤਮ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਮੈਂ ਮਧ ਭਾਰ ਛੰਦ, ਇਹ ਇੱਕ ਛੰਦਾਬੰਦੀ ਦੇ ਵਿੱਚ ਇੱਕ ਪ੍ਰਕਾਰ ਇੱਕ ਕਿਸਮ ਹੈ ਛੰਦਾਂ ਦੀ, ਮਹਾਰਾਜ ਕਹਿੰਦੇ ਹੁਣ ਮੈਂ ਮਧ ਭਾਰ ਛੰਦ ਉਚਾਰ ਰਿਹਾ ਹਾਂ, ਤਵੈ ਪ੍ਰਸਾਦ ਤੇਰੀ ਕਿਰਪਾ ਦੇ ਨਾਲ।
1: ਮੁਨ ਮਨ ਪ੍ਰਣਾਮ,
0: ਸੱਚੇ ਪਾਤਸ਼ਾਹ ਕਹਿੰਦੇ ਮੁਨ ਮਨ ਪ੍ਰਣਾਮ, ਇਹਦੇ ਕਈ ਅਰਥ ਬਣਦੇ ਨੇ। ਪਹਿਲਾ ਅਰਥ ਤੇ ਇਹਦਾ ਇਹ ਹੀ ਬਣਦਾ ਹੈ ਸੌਖਾ ਸੁਖੈਨ, ਜਿਹੜੇ ਮੁਨੀ ਜਨ ਨੇ ਉਹ ਆਪਣੇ ਮਨ ਦੇ ਵਿੱਚ ਤੈਨੂੰ ਪ੍ਰਣਾਮ ਕਰਦੇ ਨੇ, ਤੈਨੂੰ ਨਮਸਕਾਰ ਕਰਦੇ ਨੇ। ਮੁਨੀ ਜਨ ਆਪਣੇ ਮਨ ਵਿੱਚ ਤੈਨੂੰ ਨਮਸਕਾਰ ਕਰਦੇ ਨੇ, ਤੈਨੂੰ ਸਜਦਾ ਕਰਦੇ ਨੇ, ਤੈਨੂੰ ਮੱਥਾ ਟੇਕਦੇ ਨੇ। ਫਿਰ ਦੂਸਰੇ ਅਰਥ ਇਹਦੇ ਇਹ ਬਣਦੇ ਨੇ ਵੀ ਜਿਹੜੇ ਮੁਨੀ ਜਨ ਨੇ, ਸੰਸਾਰ ਉਹਨਾਂ ਨੂੰ ਬਾਹਰੀ ਤੌਰ ਤੇ ਪੂਜਦਾ ਹੈ ਪਰ ਉਹਨਾਂ ਦੇ ਮਨ ਵਿੱਚ ਤੂੰ ਹੀ ਵਸਿਆ ਹੋਇਆ ਹੈ, ਇਸੇ ਕਰਕੇ ਸੰਸਾਰ ਵਿੱਚ ਉਹਨਾਂ ਦੀ ਵੀ ਪੂਜਾ ਹੋ ਰਹੀ ਹੈ। ਜਿਨ ਨਾਨਕ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਪੂਜਿਆ, ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਉਹਨਾਂ ਦੀ ਵੀ ਪੂਜਾ ਇਸ ਸੰਸਾਰ ਵਿੱਚ ਹੋਣ ਲੱਗ ਜਾਂਦੀ ਹੈ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਪ ਪੂਜਾ ਕੀਤੀ ਹੋਵੇ। ਪੂਜਾ ਤੋਂ ਭਾਵ ਹੈ ਪਿਆਰ ਪਾਉਣਾ, ਉਸ ਵਾਹਿਗੁਰੂ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਨਾਲ ਪ੍ਰੀਤੀ ਬਣਾਉਣੀ, ਫਿਰ ਸੁਰੈਂਡਰ ਕਰਕੇ ਆਪਣੀ ਜ਼ਿੰਦਗੀ ਸਤਿਗੁਰਾਂ ਜੀ ਦੇ ਹੁਕਮ ਅਨੁਸਾਰ ਬਤੀਤ ਕਰਨੀ, ਇਹੀ ਹੈ ਪੂਜਾ। ਜੋ ਗੁਰ ਕਹੇ ਸੋਈ ਭਲ ਮੰਨੋ, ਇਸ ਗੱਲ ਤੇ ਪਹਿਰਾ ਦੇਣਾ, ਜੋ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਉਹੀ ਮੇਰੇ ਵਾਸਤੇ ਭਲਾ ਹੈ, ਉਹੀ ਭਲਾ ਸੀ ਤੇ ਉਹੀ ਆਉਣ ਵਾਲੇ ਭਵਿੱਖ ਵਿੱਚ ਮੇਰੇ ਵਾਸਤੇ ਭਲਾ ਹੋਵੇਗਾ। ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਮੁਨ ਮਨ ਪ੍ਰਣਾਮ, ਜਿਹੜੇ ਮੁਨੀ ਜਨ ਵੀ ਨੇ ਨਾ, ਉਹ ਵੀ ਆਪਣੇ ਮਨ ਵਿੱਚ ਵਾਹਿਗੁਰੂ ਤੈਨੂੰ ਹੀ ਪ੍ਰਣਾਮ ਕਰਦੇ ਨੇ।
1: ਗੁਣ ਗਨ ਮੁਦਾਮ,
0: ਗੁਣ ਗਨ ਮੁਦਾਮ, ਗੁਣ ਕਹਿੰਦੇ ਨੇ ਗੁਣਾਂ ਨੂੰ, ਗਨ ਕਹਿੰਦੇ ਨੇ ਸਮੂਹ ਨੂੰ, ਤੇ ਮੁਦਾਮ ਕਹਿੰਦੇ ਨੇ ਤੇਰੇ ਚਰਨਾਂ ਦੇ ਵਿੱਚ ਮਹਾਰਾਜ ਇਹਨਾਂ ਤੇਰਿਆਂ ਗੁਣਾਂ ਦਾ ਕਿਤੇ ਮੁਦਾਮ ਤੋਂ ਭਾਵ ਹੈ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰੇ ਗੁਰ ਕਿੰਨੇ ਗੁਣ ਨੇ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਣਾ ਸੌਕੋ ਤੂੰ ਠਾਕੁਰ ਊਜ ਭਗਵਾਨਾ। ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਗੁਣਾਂ ਦੇ ਭੰਡਾਰ ਖਜਾਨੇ ਹੋ।
1: ਅਰ ਬਰੇ ਅਗੰਜ,
0: ਅਰ ਕਹਿੰਦੇ ਨੇ ਬੈਰੀ ਨੂੰ, ਬਰ ਕਹਿੰਦੇ ਨੇ ਵੱਡੇ ਬਲ ਵਾਲੇ ਨੂੰ। ਸੱਚੇ ਪਾਤਸ਼ਾਹ ਜਿਹੜੇ ਵੱਡੇ ਬਲ ਵਾਲੇ ਵੈਰੀ ਨੇ ਨਾ, ਉਹਨਾਂ ਨੇ ਵੀ ਤੂੰ ਨਾਸ਼ ਕਰਨ ਦੀ ਸਮਰੱਥਾ ਰੱਖਦਾ ਹੈ।
1: ਹਰ ਨਰ ਪ੍ਰਪੰਜ,
0: ਹਰ ਨਰ ਪ੍ਰਪੰਜ, ਇਹਦੇ ਵੀ ਦੋ ਅਰਥ ਨੇ। ਹਰ ਨਰ ਪ੍ਰਪੰਜ, ਪ੍ਰਪੰਜ ਦਾ ਮਤਲਬ ਹੁੰਦਾ ਹੈ ਖਤਮ ਕਰਨਾ, ਨਾਸ਼ ਕਰਨਾ। ਨਰ ਕਹਿੰਦੇ ਨੇ ਮਨੁੱਖਾਂ ਨੂੰ, ਹੇ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਵਿੱਚ ਇੰਨੀ ਸਮਰੱਥਾ ਹੈ, ਇਹਨਾਂ ਨਰਾਂ ਨੂੰ, ਇਹਨਾਂ ਮਨੁੱਖਾਂ ਨੂੰ, ਜੀਵਾਂ ਨੂੰ ਤੂੰ ਹੀ ਨਾਸ਼ ਕਰਨ ਵਾਲਾ ਹੈ। ਫਿਰ ਇੱਕ ਇਹਦੇ ਅਰਥ ਇਹ ਵੀ ਅਸੀਂ ਕਰ ਸਕਦੇ ਹਾਂ, ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਨਰਸਿੰਘ ਦਾ ਰੂਪ ਧਾਰਨ ਕਰਕੇ ਪ੍ਰਹਿਲਾਦ ਦੀ ਰੱਖਿਆ ਵੀ ਕਰ ਸਕਦੇ ਹੋ। ਨਰਾਂ ਦੇ ਵਿੱਚ, ਮਨੁੱਖਾਂ ਦੇ ਵਿੱਚ ਤੂੰ ਹੀ ਨਾਸ਼ ਕਰਨ ਵਾਲਾ ਇਹਨਾਂ ਸਾਰਿਆਂ ਜੀਵਾਂ ਨੂੰ, ਮਨੁੱਖਾਂ ਨੂੰ, ਇਹਨਾਂ ਬੰਦਿਆਂ ਨੂੰ। ਤੇ ਦੂਸਰੇ ਅਰਥ ਇਹਦੇ ਇਹ ਵੀ ਅਸੀਂ ਕਰ ਲੈਂਦੇ ਹਾਂ, ਜਿਵੇਂ ਰੋਜ਼ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਡਾਇਆ। ਸੱਚੇ ਪਾਤਸ਼ਾਹ ਤੂੰ ਕਦੇ ਨਰਸਿੰਘ ਦਾ ਰੂਪ ਧਾਰਨ ਕਰਕੇ ਜਿਵੇਂ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ ਨਾ, ਭਾਵੇਂ ਤੈਨੂੰ ਅਜਿਹਾ ਰੂਪ ਬਣਾਉਣਾ ਪਵੇ, ਤੂੰ ਅਜਿਹਾ ਰੂਪ ਬਣਾ ਕੇ ਵੀ ਆਪਣੇ ਭਗਤ ਪਿਆਰਿਆਂ ਦੀ ਰੱਖਿਆ ਕਰ ਲੈਂਦਾ ਹੈ।
1: ਅਨਗਨ ਪ੍ਰਣਾਮ,
0: ਅਨਗਨ ਪ੍ਰਣਾਮ, ਜਿਹੜੇ ਮਹਾਰਾਜ ਵੱਡੇ ਸਮੂਹ ਨੇ ਨਾ ਇਸ ਸ੍ਰਿਸ਼ਟੀ ਦੇ, ਜਿੰਨੇ ਵੀ ਇਹ ਜੀਵ ਨੇ ਇੱਥੇ, ਸਾਰੇ ਤੇਰੇ ਹੀ ਚਰਨਾਂ ਵਿੱਚ ਨਮਸਕਾਰ ਕਰਦੇ, ਸਾਰੇ ਤੇਰੇ ਹੀ ਚਰਨਾਂ ਤੇ ਪ੍ਰਣਾਮ ਕਰਦੇ ਨੇ ਮਹਾਰਾਜ। ਕੋਈ ਕਿਸੇ ਰੂਪ ਵਿੱਚ ਤੇਰੇ ਚਰਨਾਂ ਤੇ ਢਹਿ ਰਿਹਾ ਹੈ, ਕੋਈ ਕਿਸੇ ਰੂਪ ਵਿੱਚ ਤੇਰੇ ਚਰਨਾਂ ਤੇ ਨਮਸਕਾਰ ਕਰ ਰਿਹਾ ਹੈ, ਕਿਸੇ ਦੀ ਕੋਈ ਬੋਲੀ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਏ, ਕੋਈ ਹੱਜ ਕਾਬੇ ਜਾ ਕੇ ਤੇਰੇ ਚਰਨਾਂ ਚ ਮੱਥਾ ਟੇਕਦਾ ਹੈ, ਕੋਈ ਕਹਿੰਦਾ ਨਨਕਾਣਾ ਸਾਹਿਬ ਤੋਂ ਪਰੇ ਮੇਰੇ ਵਾਸਤੇ ਕੋਈ ਤੀਰਥ ਨਹੀਂ, ਕੋਈ ਕਹਿੰਦਾ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਰੇ ਮੇਰੇ ਵਾਸਤੇ ਕੋਈ ਤੀਰਥ ਨਹੀਂ, ਕੋਈ ਜਾ ਕੇ ਗਿਰਜਾ ਘਰਾਂ ਦੇ ਵਿੱਚ ਤੈਨੂੰ ਮੱਥੇ ਟੇਕਦਾ ਹੈ, ਕੋਈ ਜਾ ਕੇ ਤੈਨੂੰ ਮੰਦਰਾਂ ਦੇ ਵਿੱਚ ਟੱਲ ਖੜਕਾ ਖੜਕਾ ਕੇ ਮੱਥੇ ਟੇਕਦਾ ਹੈ, ਕੋਈ ਤੈਨੂੰ ਮਾਤਾ ਦੇ ਰੂਪ ਵਿੱਚ ਮੰਨੀ ਜਾਂਦਾ ਹੈ, ਕੋਈ ਤੈਨੂੰ ਭਗਵਾਨ ਕ੍ਰਿਸ਼ਨ ਜੀ ਦੇ ਰੂਪ ਵਿੱਚ ਮੰਨੀ ਜਾਂਦਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਵਿਆਪਕ ਤੂੰ ਹੀ ਹੈ, ਨਮਸਕਾਰ ਤਾਂ ਸਾਰੇ ਤੇਰੀ ਚਰਨਾਂ ਤੇ ਕਰਦੇ ਨੇ ਇਹ ਜੀਵ,
1: ਮਨ ਮਨ ਸਲਾਮ
0: ਸਾਰੇ ਤੈਨੂੰ ਹੀ ਸਲਾਮ ਕਰਦੇ ਨੇ ਮਹਾਰਾਜ, ਤੈਨੂੰ ਪ੍ਰਣਾਮ ਕਰਦੇ ਨੇ, ਤੈਨੂੰ ਹੀ ਸਲਾਮ ਕਰਦੇ ਨੇ ਮਨ ਮਨ, ਜਿਹੜੇ ਮੁਨੀ ਜਨ ਵੀ ਨੇ ਨਾ ਉਹ ਵੀ ਮਨ ਵਿੱਚ ਮਹਾਰਾਜ ਤੇਰੀ ਸਲਾਮਤੀ ਮੰਗਦੇ ਨੇ, ਤੂੰ ਉਹਨਾਂ ਨੂੰ ਸਲਾਮਤ ਰੱਖਦਾ ਹੈ, ਉਹਨਾਂ ਦੀ ਪ੍ਰਤਪਾਲਣਾ ਕਰਦਾ ਹੈ ਵਾਹਿਗੁਰੂ, ਉਹ ਸਦਾ ਤੈਨੂੰ ਹੀ ਸਲਾਮਾਂ ਕਰਦੇ ਨੇ, ਤੇਰੀ ਚਰਨਾਂ ਤੇ ਟਹਿੰਦੇ ਨੇ,
1: ਹਰ ਨਰ ਅਖੰਡ
0: ਫਿਰ ਪੜਿਓ ਜੀ,
1: ਹਰ ਨਰ ਅਖੰਡ
0: ਹਰ ਨਰ ਅਖੰਡ, ਇਹ ਜਿੰਨੇ ਵੀ ਜੀਵ ਨੇ ਇਸ ਸੰਸਾਰ ਵਿੱਚ ਸਾਰਿਆਂ ਦੇ ਵਿੱਚ ਤੂੰ ਅਖੰਡ ਸਰੂਪ ਹੋ ਕੇ ਵਸਿਆ ਹੋਇਆ ਹੈ, ਹਰ ਨਰ ਅਖੰਡ ਸਾਰਿਆਂ ਵਿੱਚ ਇੱਕੋ ਜਿਹਾ ਵਸਿਆ ਹੋਇਆ ਹੈ। ਜਿਵੇਂ ਮੈਂ ਕੱਲ ਵੀ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀ, ਕਦੇ ਇਉਂ ਨਹੀਂ ਹੁੰਦਾ ਬੰਦਾ ਛੋਟੇ ਕੱਦ ਦਾ ਹੋਵੇ ਤੇ ਇਹਦੇ ਵਿੱਚ ਛੋਟਾ ਰੱਬ ਹੈ, ਵੱਡੇ ਕੱਦ ਦਾ ਹੋਵੇ ਇਹਦੇ ਵਿੱਚ ਵੱਡਾ ਰੱਬ ਹੈ, ਕੀੜੀ ਵਿੱਚ ਛੋਟਾ ਰੱਬ ਹੈ, ਹਾਥੀ ਵਿੱਚ ਵੱਡਾ ਰੱਬ ਹੈ, ਇਉਂ ਨਹੀਂ ਹੁੰਦਾ। ਉਹ ਅਖੰਡ ਸਰੂਪ ਹੋ ਕੇ ਇੱਕ ਸਾਰ ਇੱਕ ਰਸ ਸਾਰਿਆਂ ਦੇ ਵਿੱਚ ਇੱਕੋ ਜਿਹਾ ਹੀ ਵਿਆਪਕ ਹੋਇਆ ਹੈ। ਰੱਬ ਛੋਟਾ ਤੇ ਵੱਡਾ ਨਹੀਂ ਹੁੰਦਾ, ਰੱਬ ਦੀ ਹੋਂਦ ਬਸ ਰੱਬ ਦੀ ਹੋਂਦ ਹੀ ਹੁੰਦੀ ਹੈ, ਰੱਬ ਦੀ ਹੋਂਦ ਛੋਟੀ ਤੇ ਵੱਡੀ ਨਹੀਂ ਹੁੰਦੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਹ ਸਾਰਿਆਂ ਜੀਵਾਂ ਦੇ ਵਿੱਚ, ਹਰੀ ਅਕਾਲ ਪੁਰਖ ਆਪ ਜੀ, ਇਹ ਸਾਰਿਆਂ ਨਰਾਂ ਦੇ ਵਿੱਚ ਅਖੰਡ ਸਰੂਪ ਹੋ ਕੇ ਸੁਭਾਇਮਾਨ ਹੋ।
1: ਬਰ ਨਰ ਅਮੰਡ
0: ਬਰ ਨਰ ਅਮੰਡ, ਬਰ ਕਹਿੰਦੇ ਨੇ ਬਲ ਨੂੰ, ਨਰ ਕਹਿੰਦੇ ਨੇ ਇਹਨਾਂ ਮਨੁੱਖਾਂ ਨੂੰ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਹਨਾਂ ਮਨੁੱਖਾਂ ਦੇ ਵਿੱਚ ਜਿਹੜਾ ਬਲ ਹੈ ਉਹ ਵੀ ਤੇਰਾ ਹੀ ਆਪਣਾ ਦਿੱਤਾ ਹੋਇਆ ਬਲ ਹੈ ਮਹਾਰਾਜ, ਤੇਰੀ ਸ਼ਕਤੀ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਮਹਾਰਾਜ, ਜੇ ਕੰਸ ਨੂੰ ਕੇਸਾਂ ਤੋਂ ਫੜ ਕੇ ਭਗਵਾਨ ਕ੍ਰਿਸ਼ਨ ਨੇ ਪਟਕਾ ਕੇ ਧਰਤੀ ਤੇ ਮਾਰਿਆ ਨਾ, ਪਰ ਬਲ ਉਹ ਤੇਰਾ ਹੀ ਸੀ। ਜੇ ਤੀਰ ਮਾਰ ਕੇ ਭਗਵਾਨ ਰਾਮ ਨੇ ਦਹਿ ਸਿਰ ਨੂੰ, ਦਸਾਂ ਸਿਰਾਂ ਵਾਲੇ ਰਾਵਣ ਨੂੰ ਮਾਰ ਮੁਕਾਇਆ, ਇਹ ਬਲ ਤੇਰਾ ਹੀ ਸੀ। ਚੰਡੀ ਦੀ ਵਾਰ ਵਿੱਚ ਕਲੰਗੀਆਂ ਵਾਲੇ ਪਾਤਸ਼ਾਹ ਐਸਾ ਫਰਮਾਨ ਕਰਦੇ ਨੇ,
1: ਅਨਭਵੇ ਅਨਾਸ
0: ਅਨਭਵ ਅਨਾਸ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਹ ਧਰਤੀ ਨੂੰ ਤੁਸੀਂ ਨਾਸ਼ ਕਰਨ ਵਾਲੇ ਹੋ, ਪਰ ਤੁਹਾਨੂੰ ਨਾਸ਼ ਕਰਨ ਵਾਲਾ ਕੋਈ ਵੀ ਨਹੀਂ। ਅਨਭਵ ਅਨਾਸ, ਤੁਹਾਡੀ ਪ੍ਰਭਤਾ ਨੂੰ, ਤੁਹਾਡੀ ਵਡਿਆਈ ਨੂੰ, ਤੁਹਾਡੇ ਜਸ ਨੂੰ, ਤੁਹਾਡੇ ਪ੍ਰਤਾਪ ਨੂੰ ਉਹ ਨਹੀਂ ਕੋਈ ਜੰਮਿਆ ਇਸ ਸੰਸਾਰ ਵਿੱਚ ਜਿਹੜਾ ਨਾਸ ਕਰਨ ਵਾਲਾ ਹੋਵੇ।
1: ਮਨ ਮਨ ਪ੍ਰਕਾਸ਼
0: ਮਨ ਮਨ ਪ੍ਰਕਾਸ਼, ਜਿਹੜੇ ਮੁਨੀ ਜਨ ਨੇ, ਮੁਨੀਆਂ ਦੀ ਮਹਾਰਾਜ ਦੋ ਤਿੰਨ ਵਾਰੀ ਗੱਲ ਕਰ ਰਹੇ ਹਾਂ, ਜਿਹੜੇ ਮੁਨੀ ਜਨ ਨੇ ਦੇਵੀ ਦੇਵਤਿਆਂ ਰੂਪ, ਉਹਨਾਂ ਦੇ ਮਨ ਵਿੱਚ ਵਾਹਿਗੁਰੂ ਤੇਰਾ ਹੀ ਪ੍ਰਕਾਸ਼ ਹੋਇਆ ਹੈ। ਉਹਨਾਂ ਦੇ ਹਿਰਦੇ ਵਿੱਚ ਜਿਵੇਂ ਅਸੀਂ ਕੀ ਸੋਚਦੇ ਹਾਂ, ਜਿਹੜੇ ਦੇਵੀ ਦੇਵਤੇ ਨੇ, ਪੀਰ ਪੈਗੰਬਰ ਨੇ, ਉਹਨਾਂ ਦੇ ਮਨ ਵਿੱਚ ਪ੍ਰਕਾਸ਼ ਹੋ ਗਿਆ ਬ੍ਰਹਮ ਦਾ, ਇਸੇ ਕਰਕੇ ਉਹਨਾਂ ਦਾ ਅਸੀਂ ਸਤਿਕਾਰ ਕਰਦੇ, ਅਸੀਂ ਕਹਿੰਦੇ ਹਾਂ ਰੱਬ ਨੂੰ ਮਿਲੇ ਹੋਏ। ਰੱਬ ਨੂੰ ਮਿਲਣਾ ਕੀ ਹੈ? ਜਦੋਂ ਹਿਰਦੇ ਵਿੱਚ ਉਸ ਬ੍ਰਹਮ ਦਾ ਪ੍ਰਕਾਸ਼ ਹੋ ਗਿਆ, ਜਦੋਂ ਮਨ ਅੰਤਸ਼ ਕਰਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ, ਉਹਦੀ ਵਡਿਆਈ ਸੋਭਾ ਦਾ ਪ੍ਰਕਾਸ਼ ਹੋ ਗਿਆ, ਉੱਥੇ ਅਸੀਂ ਫਿਰ ਕਹਿੰਦੇ ਹਾਂ ਰੱਬ ਨੂੰ ਮਿਲੇ ਹੋਏ। ਮਹਾਰਾਜ, ਉਹਨਾਂ ਮੁਨੀ ਜਨਾਂ ਦੇ ਮਨ ਵਿੱਚ ਵੀ ਤੇਰਾ ਹੀ ਪ੍ਰਕਾਸ਼ ਹੈ।
1: ਗੁਣ ਗਨ ਪ੍ਰਣਾਮ,
0: ਉਹ ਜਿਹੜੇ ਸਾਰੇ ਮਹਾਰਾਜ ਗੁਣਾਂ ਦੇ ਤੁਸੀਂ ਮਾਲਕ ਹੋ ਨਾ, ਤੇਰੇ ਗੁਣਾਂ ਨੂੰ ਸਾਰਾ ਹੀ ਸੰਸਾਰ ਪ੍ਰਣਾਮ ਨਮਸਕਾਰ ਕਰਦਾ ਹੈ।
1: ਜਲ ਥਲ ਮੁਦਾਮ,
0: ਜਲ ਵਿੱਚ ਵੀ ਤੂੰ ਹੀ ਹੈ, ਥਲ ਵਿੱਚ ਵੀ ਤੂੰ ਹੀ ਹੈ। 42 ਲੱਖ ਜੀ ਜਲ ਮੈਂ ਹੋਤੇ, 42 ਲੱਖ ਦੇ ਕਰੀਬ ਸੱਚੇ ਪਾਤਸ਼ਾਹ ਕਹਿੰਦੇ ਜੀਵ ਰਹਿੰਦੇ ਆ ਪਾਣੀ ਵਿੱਚ, ਕੌਣ ਉਹਨਾਂ ਨੂੰ ਖਾਣ ਦੇਣ ਜਾਂਦਾ ਹੈ, ਕੌਣ ਉਹਨਾਂ ਦੀ ਤ੍ਰਿਪਤੀ ਕਰਦਾ ਹੈ? ਉਹ ਪਾਣੀ ਵਿੱਚ ਗਲਦੇ ਕਿਉਂ ਨਹੀਂ? ਪਾਣੀ ਵਿੱਚ ਤੇ ਕੋਈ ਚੀਜ਼ ਰੱਖ ਦਿਓ, ਕੁਝ ਘੰਟਿਆਂ ਵਿੱਚ ਗਲ ਜਾਏਗੀ, ਕੁਝ ਦਿਨਾਂ ਵਿੱਚ ਗਲ ਜਾਏਗੀ, ਕੁਝ ਮਹੀਨਿਆਂ ਵਿੱਚ ਗਲ ਜਾਏਗੀ। ਸਾਡਾ ਸਰੀਰ ਪਾਣੀ ਵਿੱਚ ਸੁੱਟ ਦਿਓ, ਸਾਡਾ ਸਰੀਰ ਪਾਣੀ ਵਿੱਚ ਗਲ ਜਾਏਗਾ। ਵਾਹਿਗੁਰੂ ਤੇਰੀ ਕੈਸੀ ਮਹਿਮਾ ਹੈ, ਤੂੰ ਉਹਨਾਂ 42 ਲੱਖ ਜੀਵਾਂ ਨੂੰ ਕਿਹੋ ਜਿਹਾ ਬਣਾਇਆ ਜਿਹੜੇ ਜਲ ਵਿੱਚ ਗਲ ਨਹੀਂ ਸਕਦੇ, ਜਿਨ੍ਹਾਂ ਦਾ ਜੀਵਨ ਹੀ ਜਲ ਹੈ। ਮਹਾਰਾਜ, ਅਸੀਂ ਥਲ ਦੇ ਉੱਪਰ ਰਹਿਣ ਵਾਲੇ ਜੀਵ ਹਾਂ, ਜਿੰਨੇ ਇਹ ਵੇਖਦੇ ਹਾਂ ਇਹ ਪਾਣੀ ਵਿੱਚ ਨਹੀਂ ਰਹਿ ਸਕਦੇ, ਪਾਣੀ ਵਾਲੇ ਧਰਤੀ ਉੱਤੇ ਨਹੀਂ ਰਹਿ ਸਕਦੇ, ਪਾਣੀ ਵਾਲੇ ਥਲ ਉੱਤੇ ਨਹੀਂ ਰਹਿ ਸਕਦੇ, ਥਲ ਵਾਲੇ ਪਾਣੀ ਉੱਤੇ ਨਹੀਂ ਰਹਿ ਸਕਦੇ। ਹੇ ਅਕਾਲ ਪੁਰਖ ਵਾਹਿਗੁਰੂ, ਜਲ ਵਿੱਚ ਵੀ ਤੂੰ ਹੀ ਹੈ, ਥਲ ਵਿੱਚ ਵੀ ਤੂੰ ਹੀ ਹੈ, ਸਾਰੇ ਤੈਨੂੰ ਹੀ ਨਮਸਕਾਰਾਂ ਕਰਦੇ ਨੇ।
1: ਅਨਛਿਜ ਅੰਗ,
0: ਅਨਛਿਜ ਅੰਗ, ਜਿਹੜਾ ਤੇਰਾ ਸਰੂਪ ਹੈ ਵਾਹਿਗੁਰੂ, ਇਹ ਛਿੱਜਣ ਤੋਂ ਰਹਿਤ ਹੈ, ਇਹ ਕਦੇ ਖੰਡਿਤ ਨਹੀਂ ਹੋ ਸਕਦਾ।
1: ਆਸਨ ਅਭੰਗ,
0: ਆਸਨ ਅਭੰਗ, ਅਡੋਲ ਆਸਨ ਹੈ ਤੇਰਾ ਵਾਹਿਗੁਰੂ, ਤੇਰੇ ਆਸਣ ਨੂੰ ਕੌਣ ਭੰਗ ਕਰ ਸਕਦਾ ਹੈ? ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ, ਮਨ ਵਿੱਚ ਬੰਦਾ ਬੇਅਦਬੀ ਕਰਨ ਆਇਆ ਇਹ ਸੋਚ ਕੇ ਆਉਂਦਾ ਹੈ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਚੱਲਿਆ, ਤੇ ਉਦਾਂ ਹੀ ਸੱਚੇ ਪਾਤਸ਼ਾਹ ਸੋਭਾ ਪਾ ਰਹੇ ਨੇ, ਸੀਸ ਤੇ ਚਵਰ ਝੁਲਦਾ ਹੈ, ਛਤਰ ਝੁਲਦਾ ਹੈ ਮਹਾਰਾਜ ਜੀ ਦੇ। ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਾ ਦੋ ਦੋ ਢਾਈ ਢਾਈ ਲੱਖ ਦੇ ਰੁਮਾਲੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟ ਹੁੰਦੇ ਨੇ, ਤੇ ਇੱਕ ਰੁਮਾਲਾ ਇੱਕ ਚੰਦੋਆ ਜਿਹੜਾ ਇੱਕ ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਸੱਜ ਜਾਂਦਾ ਦੁਬਾਰੇ ਸੱਜਦਾ ਨਹੀਂ। ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀਆਂ ਦੀ ਜਿਹੜੀ ਉਪਮਾ ਹੈ, ਆਪ ਜੀਆਂ ਦੀ ਜਿਹੜੀ ਵਡਿਆਈ ਹੈ, ਤੁਹਾਡਾ ਆਸਣ ਹੈ ਜਿਹੜਾ ਇਹਨੂੰ ਕੋਈ ਵੀ ਖੰਡਿਤ ਨਹੀਂ ਕਰ ਸਕਦਾ, ਇਹ ਮਹਾਰਾਜ ਅਵਿਨਾਸ਼ੀ ਆਸਣ ਹੈ ਆਪ ਜੀਆਂ ਦਾ, ਨਾਸ਼ ਤੋਂ ਰਹਿਤ ਹੈ, ਇਹਨੂੰ ਕੋਈ ਖੰਡਿਤ ਭੰਗ ਨਹੀਂ ਕਰ ਸਕਦਾ।
1: ਉਪਮਾ ਅਪਾਰ
0: ਅਪਾਰ ਹੈ ਤੇਰੀ ਉਪਮਾ, ਤੇਰਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਕੋਈ ਨਹੀਂ ਕਹਿ ਸਕਦਾ ਵੀ ਮੈਂ ਰੱਬ ਦੀ ਮਹਿਮਾ ਨੂੰ ਜਾਣ ਲਿਆ, ਰੱਬ ਦੀ ਵਡਿਆਈ ਨੂੰ ਜਾਣ ਲਿਆ, ਉਹਦੀ ਉਪਮਾ ਮੈਂ ਸਾਰੀ ਕਹਿ ਦਿੱਤੀ ਹੈ। ਜਿੰਨੀ ਮਰਜ਼ੀ ਕਥਾ ਕਰੀ ਜਾਈਏ, ਜੇ ਕਿਤੇ ਮੇਰੇ ਵਰਗਾ ਕੋਈ ਸੋਚੇ ਨਾ ਇਸ ਗੱਲ ਨੂੰ ਵੀ ਅੱਜ ਸਾਰੀ ਕਥਾ ਕਰਕੇ ਉੱਠਣਾ, ਇਹ ਤੇ ਕਦੇ ਵੀ ਨਹੀਂ ਹੋ ਸਕਦਾ। ਇਹ ਤੇ ਇਸੇ ਕਰਕੇ ਸਮੇਂ ਦੀਆਂ ਪਾਬੰਦੀਆਂ ਨੇ, ਇੱਕ ਘੰਟਾ ਕਥਾ ਕਰਨੀ ਹੈ ਜੀ, ਅੱਧਾ ਘੰਟਾ ਕਥਾ ਕਰਨੀ ਹੈ, ਕਿਉਂਕਿ ਸਮੇਂ ਦੀ ਪਾਬੰਦੀ ਵਿੱਚ ਰਹਿ ਕੇ ਕੁਝ ਕਹਿਣ ਦਾ ਯਤਨ ਕੀਤਾ ਜਾ ਸਕਦਾ ਹੈ। ਉਹਦੀ ਉਪਮਾ ਇੰਨੀ ਅਪਾਰ ਹੈ, ਭਾਵੇਂ ਮਹਾਰਾਜ ਆ ਸਾਰਾ ਸੰਸਾਰ ਰਲ ਕੇ ਤੇਰਾ ਜਸ ਕਰ ਲਵੇ, ਤਾਂ ਵੀ ਤੇਰੀ ਵਡਿਆਈ ਨੂੰ, ਤੇਰੀ ਉਪਮਾ ਨੂੰ ਕਿਹਾ ਨਹੀਂ ਜਾ ਸਕਦਾ।
1: ਗਤ ਮਿਤੇ ਉਧਾਰ
0: ਤੇਰੀ ਗਤ, ਗਤ ਕਹਿੰਦੇ ਨੇ ਗਤੀ ਨੂੰ, ਮਿਤ ਕਹਿੰਦੇ ਨੇ ਸੀਮਾ ਨੂੰ, ਗਤ ਮਿਤ ਉਧਾਰ। ਮਹਾਰਾਜ ਤੇਰੀ ਸੀਮਾ ਨਹੀਂ ਗਿਣੀ ਜਾ ਸਕਦੀ, ਤੂੰ ਗਿਣਤੀ ਤੋਂ ਵੀ ਰਹਿਤ ਹੈ, ਅਸੰਖ ਕਹਿ ਦਿੱਤਾ ਨਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਅਸੰਖ ਜਪ, ਅਸੰਖ ਹੀ ਤੈਨੂੰ ਜਪੀ ਜਾਂਦੇ ਨੇ, ਉਹਨਾਂ ਤੋਂ ਵੀ ਨੀ ਤੇਰੀ ਵਡਿਆਈ ਕਹਿ ਹੁੰਦੀ, ਅਸੰਖ ਹੀ ਨੇ, ਅਸੰਖ ਤਾਂ ਫਿਰ ਕੋਈ ਗਿਣਤੀ ਨੀ ਨਾ ਰਹਿ ਗਈ, ਅਸੰਖ ਤੇ ਅਣਗਿਣਤ ਹੋ ਗਏ ਉੱਥੇ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀਆਂ ਦੀ ਸੋਭਾ ਵਡਿਆਈ ਗਿਣਨ ਤੋਂ ਵੀ ਰਹਿਤ ਹੈ, ਮਿਣਨ ਤੋਂ ਵੀ ਰਹਿਤ ਹੈ।
1: ਜਲ ਥਲ ਅਮੰਡ,
0: ਤੇ ਜਲ ਵਿੱਚ ਵੀ ਥਲ ਵਿੱਚ ਵੀ ਇੱਕ ਸਾਰ ਹੋ ਕੇ ਤੂੰ ਹੀ ਵਸਿਆ ਹੋਇਆ ਵਾਹਿਗੁਰੂ।
1: ਦਿਸ ਵਿਸਿਆ ਭੰਡ,
0: ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇੱਕ ਰਸ ਹੋ ਕੇ ਤੂੰ ਹੀ ਵਸਿਆ ਹੋਇਆ। ਜਿਹੜੇ ਦੇਸ਼ ਵਿੱਚ ਅਸੀਂ ਰਹਿੰਦੇ ਹੋਈਏ ਉਹਨੂੰ ਅਸੀਂ ਕਹਿੰਦੇ ਹਾਂ ਦੇਸ਼, ਜਿੱਥੇ ਅਸੀਂ ਨਾ ਰਹਿੰਦੇ ਹੋਈਏ ਉਹਨੂੰ ਅਸੀਂ ਕਹਿੰਦੇ ਹਾਂ ਵਿਦੇਸ਼। ਜਿਵੇਂ ਅਸੀਂ ਜੰਮੇ ਪਲੇ ਪੰਜਾਬ ਦੇ ਹਾਂ, ਜਦੋਂ ਅਸੀਂ ਬਾਹਰ ਆਉਂਦੇ ਹਾਂ ਅਸੀਂ ਕਹਿੰਦੇ ਹਾਂ ਇਹ ਕੈਨੇਡਾ ਵਿਦੇਸ਼ ਗਿਆ ਹੋਇਆ, ਸਾਡਾ ਬੱਚਾ, ਸਾਡਾ ਭੈਣ ਭਰਾ ਇਹ ਵਿਦੇਸ਼ ਗਿਆ ਹੋਇਆ, ਕਿਉਂਕਿ ਸਾਡਾ ਦੇਸ਼ ਨਹੀਂ ਉਹ। ਪਰ ਵਾਹਿਗੁਰੂ ਜਿੱਥੇ ਅਸੀਂ ਨਹੀਂ ਵੱਸਦੇ ਉੱਥੇ ਤੂੰ ਵੱਸਦਾ ਹੈ, ਜਿੱਥੇ ਅਸੀਂ ਵੱਸਦੇ ਹਾਂ ਉੱਥੇ ਤੂੰ ਵੱਸਦਾ ਹੈ, ਸਾਨੂੰ ਪਤਾ ਹੈ ਉੱਥੇ ਤੂੰ ਵੱਸਦਾ ਹੈ, ਜਿੱਥੇ ਅਸੀਂ ਨਹੀਂ ਵੀ ਵੱਸਦੇ ਤੂੰ ਉੱਥੇ ਵੀ ਇਕਸਾਰ ਹੋ ਕੇ ਸੰਸਾਰ ਵਿੱਚ ਸੁਭਾਏਮਾਨ ਬਿਰਾਜਮਾਨ ਹੈ ਸਿਰਜਣਹਾਰ ਜੀ।
1: ਜਲ ਥਾਲੇ ਮਹੰਤ,
0: ਮਹੰਤ ਕਹਿੰਦੇ ਨੇ ਸਵਾਮੀ ਨੂੰ, ਵੱਡੇ ਨੂੰ, ਜਿੱਦਾਂ ਪਹਿਲਾਂ ਮਹਾਰਾਜ ਨੇ ਕਿਹਾ ਸੀ ਨਾ ਜਲ ਵਿੱਚ ਵੀ ਤੂੰ ਹੈ ਥਲ ਵਿੱਚ ਵੀ ਤੂੰ ਹੈ, ਹੁਣ ਇੱਥੇ ਕਹਿ ਰਹੇ ਨੇ ਜਲ ਥਲ ਮਹੰਤ ਤੂੰ ਸਵਾਮੀ ਹੈ, ਤੂੰ ਮਾਲਕ ਹੈ ਇਸ ਜਲ ਦਾ ਤੇ ਥਲ ਦਾ, ਇਹ ਤੇਰੇ ਕੰਟਰੋਲ ਵਿੱਚ ਚੱਲਦਾ ਹੈ। ਇਸੇ ਕਰਕੇ ਬੇਨਤੀ ਕੀਤੀ ਸੀ ਨਾ ਥਲ ਵਾਲੇ ਜੀਵ ਕਦੇ ਜਲ ਵਿੱਚ ਨਹੀਂ ਰਹਿੰਦੇ, ਜਲ ਵਾਲੇ ਜੀਵ ਕਦੇ ਥਲ ਉੱਤੇ ਨਹੀਂ ਰਹਿੰਦੇ, ਕਦੇ ਰੱਬ ਨੂੰ ਭੁਲੇਖਾ ਹੀ ਨਹੀਂ ਪਿਆ ਵੀ ਉਹਨੇ ਕਦੇ ਮਨੁੱਖ ਪਾਣੀ ਵਿੱਚ ਪੈਦਾ ਕਰ ਦਿੱਤਾ ਹੋਵੇ, ਕਿਉਂਕਿ ਉਹਨੂੰ ਪਤਾ ਇਹਦੀ ਚਮੜੀ ਪਾਣੀ ਵਿੱਚ ਰਹਿਣ ਦੇ ਲਾਇਕ ਨਹੀਂ ਮੈਂ ਬਣਾਈ। ਕਦੇ ਨਹੀਂ ਤੁਸੀਂ ਦੇਖੋਗੇ ਮੱਛੀਆਂ ਜਾਂ ਮਗਰਮੱਛ ਜਾਂ ਹੋਰ ਕਿੰਨੇ ਹੀ 42 ਲੱਖ ਜੀਵ ਮਹਾਰਾਜ ਕਹਿ ਰਹੇ ਆ ਪਾਣੀ ਵਿੱਚ ਨੇ, ਕਦੇ ਨਹੀਂ ਵੇਖੋਗੇ ਭੁਲੇਖੇ ਨਾਲ ਰੱਬ ਨੇ ਥਲ ਦੇ ਉੱਪਰ ਧਰਤੀ ਮਿੱਟੀ ਦੇ ਉੱਪਰ ਪੈਦਾ ਕਰ ਦਿੱਤੇ ਹੋਣ ਸੋਇਲ ਦੇ ਉੱਪਰ, ਕਿਉਂਕਿ ਮਹਾਰਾਜ ਨੂੰ ਪਤਾ ਹੈ ਇਹਨਾਂ ਦੀ ਚਮੜੀ ਮੈਂ ਮਿੱਟੀ ਦੇ ਉੱਪਰ ਰਹਿਣ ਦੀ ਅਨੁਕੂਲ ਨਹੀਂ ਬਣਾਈ, ਉਹਨੂੰ ਭੁਲੇਖਾ ਨਹੀਂ ਪੈਂਦਾ ਕਦੇ, ਕਿਉਂ ਜਲ ਥਲ ਮਹੰਤ, ਕਿਉਂਕਿ ਉਹ ਮਾਲਕ ਹੈ ਇਸ ਜਲ ਦਾ ਵੀ ਤੇ ਥਲ ਦਾ ਵੀ।
1: ਦਿਸ ਵਿਸ ਬੇਅੰਤ,
0: ਦੇਸ਼ਾਂ ਵਿਦੇਸ਼ਾਂ ਵਿੱਚ ਮਹਾਰਾਜ ਤੂੰ ਬੇਅੰਤੀ ਹੈ, ਇਹ ਨਹੀਂ ਕਿ ਇੱਥੇ ਮੇਰੀ ਸਮਝ ਵਿੱਚ ਨਹੀਂ ਆ ਰਿਹਾ, ਮੈਨੂੰ ਨਹੀਂ ਪਤਾ ਲੱਗ ਰਿਹਾ, ਪਤਾ ਨਹੀਂ ਹੋਰ ਦੇਸ਼ਾਂ ਵਿੱਚ ਤੂੰ ਕਿਸੇ ਦੇ ਸਮਝ ਵਿੱਚ ਆ ਰਿਹਾ ਹੋਏਗਾ, ਨਹੀਂ ਨਹੀਂ ਤੈਨੂੰ ਇਸ ਸਮੁੱਚੀ ਕਾਇਨਾਤ ਵਿੱਚ, ਸਮੁੱਚੀ ਦੁਨੀਆਂ ਵਿੱਚ, ਸਮੁੱਚੇ ਸੰਸਾਰ ਵਿੱਚ, ਨਾ ਦੇਸ਼ ਵਿੱਚ ਨਾ ਵਿਦੇਸ਼ ਵਿੱਚ ਮਹਾਰਾਜ ਤੇਰੀ ਮਹਿਮਾ ਨੂੰ ਕੋਈ ਨਹੀਂ ਕਹਿ ਸਕਦਾ।
1: ਅਨੁਭਵੇ ਅਨਾਸ਼,
0: ਅਨੁਭਵ ਅਨਾਸ਼, ਆਪ ਜੀਆਂ ਦੀ ਜਿਹੜੀ ਸੋਭਾ ਵਡਿਆਈ ਹੈ, ਆਪ ਜੀਆਂ ਦਾ ਜਿਹੜਾ ਅਗੰਮੀ ਸਰੂਪ ਹੈ ਮਹਾਰਾਜ, ਇਹ ਨਾਸ਼ ਹੋਣ ਤੋਂ ਰਹਿਤ ਹੈ, ਅਨਾਸ ਹੈ।
1: ਧ੍ਰਿਤ ਧਰ ਤੁਰਾਸ,
0: ਧ੍ਰਿਤ ਕਹਿੰਦੇ ਨੇ ਧਰਤੀ ਨੂੰ, ਧ੍ਰਿਤ ਧਰ ਤੁਰਾਸ, ਇਸ ਧਰਤੀ ਨੂੰ ਵੀ ਤਰਵਾਸਾ ਦੇਣ ਵਾਲਾ ਤੂੰ ਹੀ ਹੈ। ਤਰਵਾਸਾ ਦੇਣਾ ਕੀ ਹੈ? ਰੱਬ ਹੈ ਸਾਡੇ ਸਿਰ ਤੇ, ਇਹ ਧਰਤੀ ਖੜੀ ਹੈ, ਹੁਣ ਵੇਖੋ ਆਮ ਕਰਕੇ ਸਾਇੰਸ ਦੀਆਂ ਅਸੀਂ ਗੱਲਾਂ ਸੁਣਦੇ ਹਾਂ, ਵਿਗਿਆਨੀਆਂ ਨੇ ਖੋਜ ਕੀਤੀ ਹੈ ਜੀ 100% ਧਰਤੀ ਦੇ ਵਿੱਚੋਂ 75% ਪਾਣੀ ਹੈ, ਸਿਰਫ 25% ਧਰਤੀ ਹੈ ਜਿਹਦੇ ਉੱਪਰ ਅਸੀਂ ਵਾਸਾ ਕਰਦੇ ਹਾਂ। ਅੱਜ ਤੱਕ ਅਸੀਂ ਇਹ ਸੁਣਿਆ, ਪਰ ਤੁਸੀਂ ਕਦੇ 100% ਪਾਣੀ ਵਿੱਚ 25% ਮਿੱਟੀ ਮਿਲਾ ਕੇ ਵੇਖੋ, ਇੱਕ ਪਲ ਲੱਗੇਗਾ ਤੇ ਉਹਦੇ ਵਿੱਚ ਸਮਾ ਜਾਏਗੀ, ਉਹਦੇ ਵਿੱਚ ਘੁਲ ਜਾਏਗੀ। ਵਾਹਿਗੁਰੂ ਤੂੰ ਪਤਾ ਨੀ ਮਹਾਰਾਜ 75% ਪਾਣੀ ਕਹਿ ਰਹੇ ਆ ਵਿਗਿਆਨੀ, 25% ਹੀ ਕਹਿੰਦੇ ਆ ਕੇਵਲ ਧਰਤੀ ਨੂੰ ਜਿੱਥੇ ਵਾਸਾ ਹੋਵੇ। ਵਾਹਿਗੁਰੂ ਇਹ 75% ਪਾਣੀ ਵਿੱਚ 25% ਧਰਤੀ ਨੂੰ ਖੜਾਈ ਕਿਵੇਂ ਖੜਾ ਹੈ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਤ੍ਰਿਤ ਧਰ ਤੁਰਾਸ, ਤ੍ਰਿਤ ਕਹਿੰਦੇ ਨੇ ਧਰਤੀ ਨੂੰ, ਹੇ ਅਕਾਲ ਪੁਰਖ ਵਾਹਿਗੁਰੂ ਇਹ ਧਰਤੀ ਨੂੰ ਤਰਵਾਸਾ ਦੇਣ ਵਾਲਾ, ਇਹਨੂੰ ਖੜਾਉਣ ਵਾਲਾ, ਇਹਨੂੰ ਰੱਖਣ ਵਾਲਾ ਵੀ ਤੂੰ ਹੀ ਆਪ ਹੈ।
1: ਆਜਾਨ ਬਾਹੋ,
0: ਲੰਬੀਆਂ ਬਾਹਾਂ ਵਾਲਾ ਹੈ, ਕਿੰਨੀਆਂ ਕੁ ਲੰਬੀਆਂ ਨੇ ਤੇਰੀਆਂ ਬਾਹਾਂ, ਉਡੇ ਊੜ ਆਵੇ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਕਿੰਨੀਆਂ ਕੁ ਲੰਬੀਆਂ ਨੇ ਤੇਰੀਆਂ ਬਾਹਾਂ, ਪੂੰਜ ਕਹਿੰਦੀ ਹੈ ਮੇਰੇ ਬੱਚਿਆਂ ਨੂੰ ਕੌਣ ਪਾਲ ਰਿਹਾ ਹੋਵੇਗਾ, ਉਹਨਾਂ ਨੂੰ ਕੌਣ ਰਿਜਕ ਦੇ ਰਿਹਾ ਹੋਵੇਗਾ। ਰੱਬਾ ਤੇਰੀਆਂ ਬਾਹਾਂ ਇੰਨੀਆਂ ਲੰਬੀਆਂ ਨੇ, ਸੈ ਕੋਸਾ ਸੈਂਕੜੇ ਕੋਸ ਪੂੰਜ ਉੱਡ ਕੇ ਆ ਜਾਂਦੀ ਹੈ, ਉਹਦੇ ਬੱਚਿਆਂ ਨੂੰ ਤੂੰ ਉਸ ਪੂੰਜ ਤੋਂ ਰਹਿਤ ਹੋ ਕੇ ਵੀ ਪਾਲ ਰਿਹਾ। ਲੰਬੀਆਂ ਬਾਹਾਂ ਵਾਲਾ ਹੈ ਵਾਹਿਗੁਰੂ ਤੂੰ, ਸਦਾ ਇੱਕ ਰਸ ਹੋ ਕੇ ਇਸ ਸੰਸਾਰ ਦੇ ਵਿੱਚ ਤੂੰ ਵਸਿਆ ਹੋਇਆ, ਜਿੱਦਾਂ ਪਹਿਲਾਂ ਬੇਨਤੀ ਕੀਤੀ ਹੈ, ਕਦੇ ਘੱਟ ਵੱਧ ਨੀ, ਵੱਡਾ ਛੋਟਾ ਨੀ, ਸਦਾ ਵਾਸਤੇ ਰਹਿਣ ਵਾਲਾ ਇੱਕੋ ਅਕਾਲ ਪੁਰਖ ਵਾਹਿਗੁਰੂ, ਤੇਰੀ ਹੋਂਦ ਸਦਾ ਵਾਸਤੇ ਹੈ। ਸਾਰਾ ਸੰਸਾਰ ਨਾਸ਼ ਬੰਤ ਹੈ, ਕੋਈ ਆਉਂਦਾ ਹੈ, ਕੋਈ ਜਾਂਦਾ ਹੈ, ਕੋਈ ਮਿਟ ਜਾਂਦਾ ਹੈ, ਕੋਈ ਸਮਾ ਜਾਂਦਾ ਹੈ, ਪਰ ਵਾਹਿਗੁਰੂ ਤੂੰ ਸਦਾ ਵਾਸਤੇ ਰਹਿਣ ਵਾਲਾ ਹੈ।
1: ਓਅੰਕਾਰ ਆਦ,
0: ਓਅੰਕਾਰ ਆਦ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਆ ਜਿਨ ਚਿਤ, ਅਸੀਂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਓਅੰਕਾਰ ਆਦ, ਆਦ ਕਾਲ ਤੋਂ ਇੱਕ ਤੇਰਾ ਹੀ ਪ੍ਰਕਾਸ਼ ਹੈ ਇਸ ਸੰਸਾਰ ਵਿੱਚ, ਤੂੰ ਹੀ ਸੁਭਾਵਾਨ ਹੈ। ਜਦੋਂ ਇਹ ਦੁਨੀਆਂ ਨਹੀਂ ਸੀ ਬਣੀ, ਵਿਗਿਆਨੀ ਕਹਿੰਦੇ ਆ ਇਹ ਦੁਨੀਆਂ ਪਹਿਲਾਂ ਬਣੀ ਨਹੀਂ ਸੀ, ਬਣਾਈ ਗਈ ਹੈ। ਕੋਈ ਕਹਿੰਦਾ ਇੱਦਾਂ ਐਟਮ ਬਲਾਸਟ ਹੋਇਆ, ਕੋਈ ਕਹਿੰਦਾ ਇੱਥੇ ਇੱਦਾਂ ਸੀ, ਜਿਵੇਂ ਜਿਵੇਂ ਕਿਸੇ ਨੂੰ ਸਮਝ ਲੱਗਦੀ ਉਹ ਉਵੇਂ ਉਵੇਂ ਆਪਣੇ ਬਿਆਨ ਦੇ ਰਿਹਾ ਵੀ ਧਰਤੀ ਇੱਦਾਂ ਬਣੀ। ਪਰ ਵਾਹਿਗੁਰੂ ਜਦੋਂ ਇਸ ਸੰਸਾਰ ਤੇ ਕੁਝ ਵੀ ਨਹੀਂ ਸੀ, ਅਰਬਦ ਨਰਬਦ ਧੁੰਦੂ ਕਾਰਾ ਸੀ, ਉਦੋਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਇੱਥੇ ਮੌਜੂਦ ਸੀ।
1: ਕਥਨੀ ਅਨਾਦ,
0: ਤੇਰੀ ਕਥਨੀ ਅਨਾਦ, ਮਹਾਰਾਜ ਮੁੱਢ ਤੋਂ ਰਹਿਤ ਹੈ ਤੇਰੀ ਕਥਨੀ। ਤੇਰੀ ਕਥਨੀ ਨੂੰ ਕਿਵੇਂ ਕੋਈ ਬਿਆਨ ਕਰ ਸਕਦਾ ਹੈ? ਪਹਿਲਾਂ ਬੇਨਤੀ ਕੀਤੀ ਹੈ ਨਾ, ਉਹਦਾ ਇੱਕ ਅੱਖਰ ਦੀ ਵੀ ਕਥਾ ਨਹੀਂ ਕੀਤੀ ਜਾ ਸਕਦੀ। ਜੇ ਕਹੀਏ ਨਾ ਇੱਕ ਓਅੰਕਾਰ ਦੇ ਅਰਥ ਕਰਕੇ ਉੱਠਾਂਗੇ ਜੀ ਅੱਧੇ ਘੰਟੇ ਵਿੱਚ, ਨਹੀਂ ਇੱਕ ਓਅੰਕਾਰ ਦੇ ਅਰਥ ਵੀ ਨਹੀਂ ਇੱਕ ਘੰਟੇ ਅੱਧੇ ਘੰਟੇ ਵਿੱਚ ਹੋਣੇ, ਇੱਕ ਦਿਨ ਵਿੱਚ ਵੀ ਨਹੀਂ ਹੋਣੇ, ਸਾਲਾਂ ਵਿੱਚ ਵੀ ਨਹੀਂ ਹੋਣੇ। ਇਹਦੇ ਅੰਦਰ ਜਿੰਨਾ ਕੋਈ ਡੂੰਘਾ ਉਤਰੀ ਜਾਂਦਾ ਹੈ ਉਹਨੇ ਇੱਕ ਓਅੰਕਾਰ ਦੇ ਅਰਥ ਵੀ ਕੱਢ ਕੇ ਲਈ ਆਉਂਦਾ ਹੈ। ਜਿੰਨਾ ਕੋਈ ਅੰਦਰ ਡੂੰਘਾ ਉਤਰੀ ਜਾਂਦਾ ਹੈ, ਜਿਹਨੂੰ ਜਿੰਨੀ ਕੋਈ ਸਮਝ ਲੱਗੀ ਜਾਂਦੀ ਹੈ, ਉਹ ਫਿਰ ਕਹਿੰਦਾ ਨਹੀਂ ਇੱਕ ਓਅੰਕਾਰ ਦੇ ਅਰਥ ਆਹ ਵੀ ਹੋ ਸਕਦੇ ਆ, ਇੱਕ ਓਅੰਕਾਰ ਦੇ ਅਰਥ ਮੈਨੂੰ ਆਹ ਵੀ ਮਹਾਰਾਜ ਨੇ ਸਮਝਾਏ ਆ। ਫਿਰ ਅਸੀਂ ਕਹਿੰਦੇ ਹਾਂ ਉਹ ਵਿਦਵਾਨ ਤੋਂ 5 ਸਾਲ ਪਹਿਲਾਂ ਅਰਥ ਹੋਰ ਸੁਣੇ ਸੀ, ਅੱਜ ਕੋਈ ਹੋਰ ਸੁਣੇ ਸੀ। ਮਸਕੀਨ ਜੀ ਆਪਣੀ ਕਥਾ ਵਿੱਚ, ਗਿਆਨੀ ਸੰਤ ਸਿੰਘ ਜੀ ਮਸਕੀਨ ਆਪਣੀ ਕਥਾ ਕਰਦੇ ਇੱਕ ਗੱਲ ਕਹਿੰਦੇ ਆ, ਕਹਿੰਦੇ ਅੱਜ ਤੋਂ 7 ਸਾਲ ਪਹਿਲਾਂ ਜਿਹੜੀ ਮੈਂ ਜਪਜੀ ਸਾਹਿਬ ਦੀ ਕਥਾ ਕੀਤੀ ਸੀ ਅੱਜ ਉਹ ਨਹੀਂ ਰਹੀ। ਅੱਜ ਤੋਂ 7 ਸਾਲ ਪਹਿਲਾਂ ਜਪਜੀ ਸਾਹਿਬ ਦੀ ਕਥਾ ਕਹਿੰਦੇ ਮੇਰੀ ਇੱਕ ਰਿਕਾਰਡ ਹੋਈ ਹੈ, ਉਸ ਵਿੱਚ ਜਿਹੜੇ ਅਰਥ ਕੀਤੇ ਹੋਏ ਨੇ ਉਹ ਕੁਝ ਹੋਰ ਨੇ, ਅੱਜ ਜਿਹੜੇ ਅਰਥ ਹੋ ਰਹੇ ਨੇ ਇਹ ਕੁਝ ਉਦੋਂ ਵਿਲੱਖਣ ਨੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ 27 ਵਾਰ ਕਥਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ, ਤੇ ਕਈ ਵਾਰ ਵਿਦਿਆਰਥੀਆਂ ਨੇ ਕਹਿਣਾ ਮਹਾਂਪੁਰਖੋ ਜਦੋਂ ਅਸੀਂ ਪਿਛਲੀ ਵਾਰੀ ਇਹਨਾਂ ਪੰਕਤੀਆਂ ਦੇ ਇਹਨਾਂ ਸ਼ਬਦਾਂ ਦੇ ਅਰਥ ਸੁਣੇ ਸੀ ਉਦੋਂ ਤੇ ਤੁਸੀਂ ਸਾਨੂੰ ਇਸ ਰੂਪ ਵਿੱਚ ਸੁਣਾਏ ਸੀ, ਇਸ ਵਾਰ ਤੁਸੀਂ ਸਾਨੂੰ ਹੋਰ ਵੱਖਰੇ ਸੁਣਾ ਰਹੇ ਹੋ। ਮਹਾਂਪੁਰਖਾਂ ਨੇ ਕਹਿਣਾ ਉਦੋਂ 19 ਸਮਝ ਆਈ ਸੀ, ਹੁਣ 19 ਹੋਰ ਆ ਗਈ। ਮਹਾਰਾਜ ਤੇਰੀ ਕਥਨੀ, ਤੇਰੀ ਮਹਿਮਾ, ਤੇਰੀ ਉਪਮਾ ਵਡਿਆਈ, ਆਦ ਅੰਤ ਤੋਂ ਰਹਿਤ ਹੈ ਵਾਹਿਗੁਰੂ ਸੱਚੇ ਪਾਤਸ਼ਾਹ, ਮੁੱਢ ਤੋਂ ਰਹਿਤ ਹੈ, ਇਹਨੂੰ ਕੋਈ ਨਹੀਂ ਬਿਆਨ ਕਰ ਸਕਦਾ।
1: ਖਲ ਖੰਡ ਖਿਆਲ,
0: ਖਲ ਖੰਡ ਖਿਆਲ, ਹੇ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਮੂਰਖ ਵੀ ਨੇ ਨਾ, ਖਲ ਕਹਿੰਦੇ ਨੇ ਮੂਰਖ ਨੂੰ, ਖਲ ਮੂਰਤ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਮਾਰੇ ਸੱਚੇ ਪਾਤਸ਼ਾਹ ਜੇ ਤੇਰੀ ਮਿਹਰ ਕਿਰਪਾ ਹੋ ਜਾਵੇ ਫਿਰ ਛੱਜੂ ਤੀਵਰ ਦੇ ਮੁਖ ਚੋਂ ਲਾਲਾਂ ਡਿੱਗਦੀਆਂ ਹੋਣ, ਮੰਦ ਬੁੱਧੀ ਹੋਵੇ ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਜੀ ਤੁਸੀਂ ਉਹਦੇ ਸਿਰ ਤੇ ਛੜੀ ਰੱਖ ਦਵੋ ਤੇ ਉਹ ਵੀ ਗੀਤਾ ਦੇ ਅਰਥ ਸੁਣਾ ਸਕਦਾ ਹੈ। ਮਹਾਰਾਜ ਤੁਸੀਂ ਕਿਰਪਾ ਕਰਕੇ ਜਿਹੜੇ ਮੂਰਖ ਵੀ ਨੇ ਇਹਨਾਂ ਨਾਲ ਖੋਟੀ ਮਤ ਭੈੜੀ ਮਤ ਬੁੱਧੀ ਵਾਲੇ ਨੇ ਮੰਦ ਬੁੱਧੀ ਨੇ ਜਿਨ੍ਹਾਂ ਨੂੰ ਨਹੀਂ ਸੰਸਾਰ ਵਿੱਚ ਤੂੰ ਮਤ ਦੇ ਕੇ ਭੇਜਿਆ ਵਾਹਿਗੁਰੂ ਉਹਨਾਂ ਦੇ ਵੀ ਖਿਆਲ ਵਿੱਚ ਤੂੰ ਹੀ ਹੈ ਰੱਬ ਦੀ ਤੇ ਥੋੜੀ ਬਹੁਤੀ ਸਮਝ ਉਹਨਾਂ ਨੂੰ ਵੀ ਹੁੰਦੀ ਹੈ ਉਹਨਾਂ ਦੇ ਵੀ ਅੰਦਰ ਸੱਤਾ ਤੇਰੀਓ ਹੀ ਬਿਰਾਜਮਾਨ ਹੈ ਅਕਾਲ ਪੁਰਖ ਜੀ ਗੁਰਬਰ ਅਕਾਲ ਆਮ ਕਰਕੇ ਤੁਸੀਂ ਸੁਣਿਆ ਹੋਣਾ ਸਿੰਘ ਜਕਾਰੇ ਲਾਉਂਦੇ ਆ ਤੇ ਕਹਿੰਦੇ ਆ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਇਹ ਜਿਹੜਾ ਜੈਕਾਰਾ ਹੈ ਨਾ ਜਾਂ ਇਹਨੂੰ ਤੁਸੀਂ ਨਾਰਾ ਕਹਿ ਲਓ ਇਹ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਲਾਇਆ ਸੀ ਜਦੋਂ ਮਹਾਰਾਜ ਬਗਦਾਦ ਗਏ ਆ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਉੱਥੇ ਮਹਾਰਾਜ ਨੇ ਜਾ ਕੇ ਕਿਹਾ ਸੀ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਉੱਥੋਂ ਫਿਰ ਇਹ ਖਾਲਸੇ ਪੰਥ ਵਿੱਚ ਆਇਆ ਅੱਜ ਤੱਕ ਤੁਸੀਂ ਜਦੋਂ ਕਿਤੇ ਸੁਣੋਗੇ ਤਾਂ ਸਿੰਘ ਖੁਸ਼ੀਆਂ ਵਿੱਚ ਫਿਰ ਮਹਾਰਾਜ ਦੇ ਚਰਨਾਂ ਵਿੱਚ ਜਕਾਰੇ ਗਜਾਉਂਦੇ ਆ ਤੇ ਨਾਲ ਉਹ ਕਹਿੰਦੇ ਆ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਇਹ ਪਹਿਲਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਬਗਦਾਦ ਵਿੱਚ ਲਾਇਆ ਸੀ ਨਾਰਾ ਅਰਥ ਕੀ ਨੇ ਮਹਾਰਾਜ ਕਹਿੰਦੇ ਆ ਗੁਰਬਰ ਅਕਾਲ ਬਰ ਕਹਿੰਦੇ ਨੇ ਬਲ ਨੂੰ ਅਕਾਲ ਕਹਿੰਦੇ ਨੇ ਕਾਲ ਤੋਂ ਰਹਿਤ ਨੂੰ ਹੇ ਅਕਾਲ ਪੁਰਖ ਵਾਹਿਗੁਰੂ ਗੁਰੂ ਜੀ ਤੁਹਾਡਾ ਜਿਹੜਾ ਬਲ ਹੈ ਇਹ ਮਹਾਰਾਜ ਕਿਹਾ ਨਹੀਂ ਜਾ ਸਕਦਾ ਵੱਡੇ ਬਲ ਵਾਲੇ ਹੋ ਅਕਾਲ ਹੋ ਕਾਲ ਤੋਂ ਰਹਿਤ ਹੋ ਤੁਸੀਂ ਕਦੇ ਨਾਸ ਨਹੀਂ ਹੋ ਸਕਦੇ ਜਦੋਂ ਕਹਿੰਦੇ ਆ ਗੁਰਬਰ ਅਕਾਲ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਕਾਲ ਤੋਂ ਰਹਿਤ ਹੈ ਤੇਰੀ ਸੱਤਾ ਵੱਡੇ ਬਲ ਵਾਲੀ ਹੈ
1: ਘਰ ਘਰ ਪ੍ਰਣਾਮ
0: ਘਰ ਘਰ ਵਿੱਚ ਤੈਨੂੰ ਨਮਸਕਾਰਾਂ ਹੋ ਰਹੀਆਂ ਹਰ ਘਰ ਵਿੱਚ ਤੈਨੂੰ ਹੀ ਨਮਸਕਾਰਾਂ ਹੋ ਰਹੀਆਂ ਹਰ ਪਾਸੇ ਤੇਰਾ ਹੀ ਜਸ ਹੋ ਰਿਹਾ ਹੈ ਵਾਹਿਗੁਰੂ
1: ਚਿੱਤ ਚਰਨ ਨਾਮ
0: ਤੇਰੇ ਚਰਨ ਜਿਹਦੇ ਚਿੱਤ ਵਿੱਚ ਵਸ ਗਏ ਨਾਮ ਦੇ ਦੁਆਰਾ
1: ਅਨਛਿਜ ਗਾਤ
0: ਫਿਰ ਉਹਦੀ ਜਿਹੜੀ ਗੱਲ ਹੈ ਕਿੰਨੇ ਪਿਆਰੇ ਬਚਨ ਮਹਾਰਾਜ ਕਹਿੰਦੇ ਆ ਸੱਚੇ ਪਾਤਸ਼ਾਹ ਕਹਿੰਦੇ ਚਿੱਤ ਚਰਨ ਨਾਮ ਜਿਹਦੇ ਚਿੱਤ ਵਿੱਚ ਤੇਰਾ ਨਾਮ ਵਸ ਗਿਆ ਤੇਰੇ ਨਾਮ ਰੂਪੀ ਚਰਨ ਜਿਹਦੇ ਚਿੱਤ ਵਿੱਚ ਵਸ ਗਏ ਵਾਹਿਗੁਰੂ ਅਨਛਿਜ ਗਾਤ ਉਹਦੀ ਫਿਰ ਗਤ ਨੂੰ ਤੋੜਿਆ ਨਹੀਂ ਜਾ ਸਕਦਾ ਉਹਨੂੰ ਫਿਰ ਖੰਡਿਤ ਨਹੀਂ ਕੀਤਾ ਜਾ ਸਕਦਾ ਅਨਛਿਜ ਗਾਤ ਜਾਂ ਦੂਜੀ ਗੱਲ ਇਹਦੀ ਇਹ ਕਹਿ ਲਓ ਮਹਾਰਾਜ ਉਹਦੀ ਫਿਰ ਜਿਹੜੀ ਗਾਤ ਹੈ ਉਹਨੂੰ ਕਿਹਾ ਨਹੀਂ ਜਾ ਸਕਦਾ ਹੁਣ ਅਗਲੀ ਪੰਕਤੀ ਵਿੱਚ ਮਹਾਰਾਜ ਇੱਥੇ ਹੋਰ ਵਡਿਆਈ ਕਰਨਗੇ ਜਿਨ੍ਹਾਂ ਦੇ ਚਿੱਤ ਵਿੱਚ ਨਾਮ ਵਸਿਆ ਹੈ ਉਹਨਾਂ ਦੇ ਦੁਆਰਾ ਵਾਸਤੇ ਅੱਜ ਜਨਾ ਬਾਤ ਮਹਾਰਾਜ ਕਹਿੰਦੇ ਫਿਰ ਜਿਨ੍ਹਾਂ ਦੇ ਚਿੱਤ ਵਿੱਚ ਤੇਰਾ ਨਾਮ ਵਸ ਜਾਂਦਾ ਹੈ ਨਾ ਜਿਹੜੇ ਆਠ ਪਹਿਰ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਤੇ ਅੱਠੇ ਪਹਿਰ ਹੀ ਰੱਬ ਦੇ ਨਾਮ ਵਿੱਚ ਲਿਵ ਲੀਨ ਰਹਿੰਦੇ ਆ ਵਾਹਿਗੁਰੂ ਤੇਰੀ ਗੱਤ ਨੂੰ ਕੀ ਕਹਿਣਾ ਹੈ ਉਹਨਾਂ ਦੀ ਗੱਤ ਵੀ ਨਹੀਂ ਕਹੀ ਜਾਂਦੀ ਤੇ ਤੇਰਿਆਂ ਭਗਤਾਂ ਨੂੰ ਵੀ ਕੋਈ ਛਿੱਜ ਨਹੀਂ ਸਕਦਾ ਤੇਰਿਆਂ ਭਗਤਾਂ ਨੂੰ ਵੀ ਕੋਈ ਮਾਰ ਨਹੀਂ ਮੁਕਾ ਸਕਦਾ ਉਹ ਕਦੇ ਤੱਤਿਆਂ ਥੰਮਾਂ ਦੇ ਨਾਲ ਜੱਫੀਆਂ ਪਵਾਈਆਂ ਪ੍ਰਹਿਲਾਦ ਦੀਆਂ ਕਦੇ ਪਾਣੀ ਦੇ ਵਿੱਚ ਸੁੱਟਿਆ ਗਿਆ ਕਦੇ ਭਗਤ ਕਬੀਰ ਨੂੰ ਸੰਗਲਾਂ ਦੇ ਨਾਲ ਬੰਨ ਕੇ ਹਾਥੀ ਦੇ ਅੱਗੇ ਸੁੱਟਿਆ ਗਿਆ ਪਰ ਮਹਾਰਾਜ ਤੂੰ ਹਰ ਥਾਂ ਤੇ ਉਹਦੀ ਰੱਖਿਆ ਕਰਨ ਜ਼ਰੂਰ ਪਹੁੰਚਦਾ ਰਿਹਾ ਜਿੰਨੀ ਤੁਸੀਂ ਮਹਾਰਾਜ ਦੀ ਗੁਰਬਾਣੀ ਪੜੋਗੇ ਨਾ ਕਿਤੇ ਨਹੀਂ ਏਦਾਂ ਪੜੋਗੇ ਵੀ ਤੈਨੂੰ ਉਹ ਤੈਨੂੰ ਤੇਰੇ ਪਿਆਰਿਆਂ ਨੇ ਯਾਦ ਕੀਤਾ ਹੋਵੇ ਤੇ ਤੂੰ ਆਇਆ ਨਾ ਹੋਵੇ ਤੈਨੂੰ ਤੇਰੇ ਪਿਆਰਿਆਂ ਨੇ ਸਿਮਰਿਆ ਹੋਵੇ ਤੇ ਤੂੰ ਕਿਤੇ ਬੌੜੀ ਨਾ ਕੀਤੀ ਹੋਵੇ ਤੂੰ ਤੇ ਕਦੇ ਪ੍ਰੇਮ ਨਾਲ ਯਾਦ ਕੀਤਾ ਹੋਵੇ ਤੇਰੇ ਪਿਆਰਿਆਂ ਨੇ ਤਾਂ ਵੀ ਭੱਜਿਆ ਆਪਣੇ ਪਿਆਰਿਆਂ ਦੀ ਲਾਜ ਪੈਜ ਰੱਖਣ ਨੂੰ ਆਇਆ ਹੈ ਕਦੇ ਦੁੱਖ ਤਕਲੀਫ ਵਿੱਚ ਤੇਰੇ ਰੱਬ ਤੇਰੇ ਪਿਆਰਿਆਂ ਨੇ ਤੈਨੂੰ ਯਾਦ ਕੀਤਾ ਹੋਵੇ ਤੂੰ ਫਿਰ ਕਿਉਂ ਨਾ ਆਏ ਬੇਬੇ ਨਾਨਕੀ ਪ੍ਰਸ਼ਾਦੇ ਬਣਾਉਂਦੀ ਹੈ ਤੇ ਕਹਿੰਦੀ ਹੈ ਵੀਰਾ ਅੱਜ ਪ੍ਰਸ਼ਾਦਾ ਤੇਰੇ ਛਕਣ ਵਾਲਾ ਕਿਸੇ ਗਾਹੇ ਵਗਾਹੇ ਲੰਘਦਾ ਅੱਜ ਆਈ ਜਾ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜਦੋਂ ਜਦੋਂ ਬੇਬੇ ਨਾਨਕੀ ਯਾਦ ਕਰਦੀ ਉਦੋਂ ਉਦੋਂ ਆਉਂਦੇ ਰਹੇ ਆ ਜਦੋਂ ਬੇਬੇ ਨਾਨਕੀ ਦਾ ਅੰਤਲਾ ਸਮਾਂ ਆਇਆ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਯਾਦ ਕੀਤਾ ਵੀਰਾ ਮੈਂ ਹੁਣ ਇਸ ਸੰਸਾਰ ਤੋਂ ਰੁਖਸਤ ਹੋਣਾ ਹੈ ਮੇਰਾ ਇਸ ਸੰਸਾਰ ਤੋਂ ਹੁਣ ਜਾਣ ਦਾ ਵੇਲਾ ਆ ਗਿਆ ਹੁਣ ਮੈਨੂੰ ਦਰਸ਼ਨ ਦੇ ਜਾ ਆਪਣੇ ਹੱਥੀਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਬੇਬੇ ਨਾਨਕੀ ਦਾ ਅੰਤਿਮ ਸੰਸਕਾਰ ਕੀਤਾ ਹੈ ਉਦੋਂ ਚਾਰ ਦਿਨ ਬਾਅਦ ਭਾਈਆ ਜੈ ਰਾਮ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਧੰਨ ਤੁਹਾਡੀ ਭੈਣ ਬੇਬੇ ਨਾਨਕੀ ਧੰਨ ਅਸੀਂ ਵੀ ਥੋੜੇ ਥੋੜੇ ਧੰਨ ਕਿਉਂਕਿ ਸਾਡਾ ਰਿਸ਼ਤਾ ਤੁਹਾਡੇ ਘਰ ਨਾਲ ਜੁੜਿਆ ਹੈ ਭਾਈਆ ਜੈ ਰਾਮ ਜੀ ਚਾਰ ਦਿਨ ਬਾਅਦ ਅਕਾਲ ਚਲਾਣਾ ਕਰਦੇ ਆ ਬੇਬੇ ਨਾਨਕੀ ਤੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹਨਾਂ ਦਾ ਆਪਣੇ ਹੱਥੀਂ ਸੰਸਕਾਰ ਕਰਨ ਆਉਂਦੇ ਆ ਕਹਿੰਦੇ ਰੂਪ ਤੇ ਬਸੰਤ ਕਹਿੰਦੇ ਆ ਇੰਨਾ ਪਿਆਰਾ ਤੇ ਇੰਨਾ ਮਿੱਠਾ ਇਹ ਜਲੂਨੇ ਦਾ ਇਹ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਛਕਣ ਵਾਲਾ ਹੈ ਸੱਚੇ ਪਾਤਸ਼ਾਹ ਘੋੜੇ ਦੀਆਂ ਵਾਂਗਾਂ ਮੋੜਦੇ ਨੇ ਕਾਹਲੀ ਨਾਲ ਜਾ ਕੇ ਰੂਪ ਤੇ ਬਸੰਤ ਨੂੰ ਮਹਾਰਾਜ ਦਰਸ਼ਨ ਦਿੰਦੇ ਆ ਕਹਿਣ ਲੱਗੇ ਤੁਸੀਂ ਯਾਦ ਕਰਦੇ ਸੀ ਵੀ ਜਲ ਮਹਾਰਾਜ ਦੇ ਛਕਣ ਵਾਲਾ ਲੈ ਛਕਾ ਦਿਓ ਆ ਗਏ ਆ ਕਿਤੇ ਕਸ਼ਮੀਰ ਬੈਠੀ ਮਾਤਾ ਭਾਗ ਭਰੀ ਛੇਵੇਂ ਪਾਤਸ਼ਾਹ ਨੂੰ ਯਾਦ ਕਰੀ ਜਾਂਦੀ ਹੈ ਕਿਤੇ ਮੈਂ ਆ ਸਵਾਟਰ ਬਣਾ ਰਹੀ ਹਾਂ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਕਿਤੇ ਮਹਾਰਾਜ ਮੈਨੂੰ ਦਰਸ਼ਨ ਦੇ ਦਿਓ ਮੈਂ ਤੁਹਾਨੂੰ ਭੇਟ ਕਰਨਾ ਚਾਹੁੰਦੀ ਹਾਂ ਆ ਉਹਨਾਂ ਦਾ ਬਣਾਇਆ ਹੋਇਆ ਹੱਥੀ ਸਵਾਟਰ ਤੇ ਮਹਾਰਾਜ ਕਸ਼ਮੀਰ ਜਾ ਪਹੁੰਚਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿੱਥੇ ਤੈਨੂੰ ਕੋਈ ਯਾਦ ਕਰਦਾ ਹੈ ਤੂੰ ਉੱਥੇ ਹੀ ਪਹੁੰਚ ਜਾਂਦਾ ਹੈ। ਆਜ ਜਿਨ੍ਹਾਂ ਬਾਤ ਫਿਰ ਤੂੰ ਗਰੀਬਾਂ ਵਾਲੀ ਗੱਲ ਨਹੀਂ ਕਰਦਾ ਵੀ ਕਿਤੇ ਥੋੜੀਆਂ ਬਹੁਤੀਆਂ ਬਖਸ਼ਿਸ਼ਾਂ ਦੇਣੀਆਂ ਹੋਣ। ਤੇਰੇ ਭੰਡਾਰੇ ਭਰੇ ਨੇ ਅਕਾਲ ਪੁਰਖ ਵਾਹਿਗੁਰੂ ਜੀ, ਫਿਰ ਵੱਡੀਆਂ ਤੋਂ ਵੱਡੀਆਂ ਅਥਾਹ ਬਖਸ਼ਿਸ਼ਾਂ ਤੂੰ ਕਰਦਾ ਹੈ।
1: ਅਨਝੰਜ ਗਾਤ,
0: ਜਿਹੜੀ ਤੇਰੀ ਗਾਤ ਹੈ ਮਹਾਰਾਜ, ਇਹਨੂੰ ਗਿਣਿਆ ਨਹੀਂ ਜਾ ਸਕਦਾ, ਟੁੱਟਣ ਤੋਂ ਖੰਡਿਤ ਹੋਣ ਤੋਂ ਰਹਿਤ ਹੈ।
1: ਅਨਰੰਜ ਬਾਤ,
0: ਅਨੋਖੀ ਹੈ ਤੇਰੀ ਬਾਤ ਮਹਾਰਾਜ, ਕਹੀ ਨਹੀਂ ਜਾ ਸਕਦੀ, ਵਿਲੱਖਣ ਹੈ ਤੇਰੇ ਦਰ ਘਰ ਦੀ ਕਥਾ, ਨਿਆਰੀ ਹੈ।
1: ਅਨਟੁੱਟ ਭੰਡਾਰ,
0: ਅਟੁੱਟੀ ਭੰਡਾਰ ਨੇ ਗੁਰੂ ਕੇ ਲੰਗਰਾਂ ਵਾਸਤੇ ਅਸੀਂ ਕਹਿੰਦੇ ਹਾਂ ਟੁੱਟ ਲੰਗਰ ਵਰਤੇਗਾ, ਕਿਉਂਕਿ ਲੰਗਰ ਕਦੇ ਲੰਗਰਾਂ ਵਿੱਚ ਕਦੇ ਟੋਟਾ ਨਹੀਂ ਹੁੰਦਾ, ਕੱਲੇ ਲੰਗਰਾਂ ਦੀ ਗੱਲ ਨਹੀਂ। ਅਨਟੁੱਟ ਭੰਡਾਰ ਤੇਰੇ ਸਾਰੇ ਭੰਡਾਰੇ, ਤੇਰੇ ਸਾਰੇ ਤਰ੍ਹਾਂ ਦੇ ਭੰਡਾਰੇ, ਭਾਵੇਂ ਦੁਨਿਆਵੀ ਸੁੱਖ ਹੋਣ, ਭਾਵੇਂ ਆਤਮਿਕ ਸੁੱਖ ਹੋਣ, ਭਾਵੇਂ ਪਰਮਾਰਥੀ ਕਾਰਜ ਹੋਣ, ਭਾਵੇਂ ਸਵਾਰਥੀ ਕਾਰਜ ਹੋਣ, ਵਾਹਿਗੁਰੂ ਤੇਰੇ ਭੰਡਾਰਿਆਂ ਵਿੱਚ ਕਦੇ ਵੀ ਟੋਟਾ ਨਹੀਂ ਹੁੰਦਾ। ਸਦਾ ਅਸੀਂ ਕਹਿੰਦੇ ਹਾਂ ਰੱਬ ਦੇ ਦਰ ਤੇ ਕਾਹਦਾ ਘਾਟਾ ਹੈ ਜੀ, ਭਾਵੇਂ ਕਰੋੜਾਂ ਇਕੱਠਾ ਕਰਨਾ ਹੋਵੇ, ਇੱਕ ਆਵਾਜ਼ ਦਿਓ ਵੀ ਗੁਰੂ ਘਰ ਇਸ ਚੀਜ਼ ਦੀ ਲੋੜ ਹੈ, ਉਸੇ ਵੇਲੇ ਸੰਗਤ ਲਿਆ ਕੇ ਆਪਣਾ ਤਨ ਮਨ ਧਨ ਸਭ ਭੇਟ ਕਰ ਦਿੰਦੀ ਹੈ। ਅਨਟੁੱਟ ਭੰਡਾਰ, ਹੇ ਅਕਾਲ ਪੁਰਖ ਵਾਹਿਗੁਰੂ, ਕਲੀਆਂ ਵਾਲੇ ਕਹਿ ਰਹੇ ਆ ਤੇਰਿਆਂ ਭੰਡਾਰਿਆਂ ਵਿੱਚ ਕਦੇ ਟੋਟਾ ਨਹੀਂ ਆਉਂਦਾ।
1: ਅਨਠੱਟ ਅਪਾਰ,
0: ਤੇਰੀ ਮਹਿਮਾ ਜਿਹੜੀ ਹੈ ਅਪਰ ਅਪਾਰ ਹੈ ਵਾਹਿਗੁਰੂ, ਉਹਨੂੰ ਕਿਹਾ ਨਹੀਂ ਜਾ ਸਕਦਾ। ਠੱਟ ਘਰ ਨੂੰ ਵੀ ਕਹਿੰਦੇ ਆ, ਠੱਟ ਟਿਕਾਣੇ ਨੂੰ ਵੀ ਕਹਿੰਦੇ ਆ, ਜਿਵੇਂ ਅਸੀਂ ਕਹਿੰਦੇ ਹਾਂ ਇਹਦੀ ਠਾਰ ਬਣਾਈ ਹੋਈ ਹੈ, ਇਹਦੀ ਠਾਠ ਬਣਾਈ ਹੋਈ ਹੈ। ਸੱਚੇ ਪਾਤਸ਼ਾਹ ਜਿਹੜੀ ਤੇਰੀ ਥਾਂ ਹੈ ਅਕਾਲ ਪੁਰਖ ਵਾਹਿਗੁਰੂ, ਉਹ ਅਪਾਰ ਹੀ ਹੈ। ਕਿਵੇਂ ਕੋਈ ਕਹਿ ਸਕਦਾ ਹੈ ਇੰਨੇ ਕੁ ਥਾਂ ਤੇ ਰੱਬ ਵੱਸਦਾ ਹੈ, ਕਿਵੇਂ ਕੋਈ ਕਹਿ ਸਕਦਾ ਹੈ ਰੱਬ ਕੱਲਾ ਮੰਦਿਰ ਵਿੱਚ, ਗੁਰਦੁਆਰੇ ਵਿੱਚ, ਮਸਜਿਦ ਵਿੱਚ, ਗਿਰਜਾ ਘਰ ਵਿੱਚ ਵੱਸਦਾ ਹੈ। ਵਾਹਿਗੁਰੂ ਮੈਂ ਤੇ ਜਿੱਧਰ ਵੀ ਨਿਗਾਹ ਮਾਰਦਾ ਹਰ ਪਾਸੇ ਮੈਨੂੰ ਤੂੰ ਹੀ ਤੂੰ ਦਿਸਦਾ ਹੈ।
1: ਆਡੀਠ ਧਰਮ,
0: ਆਡੀਠ ਧਰਮ ਨਿਸ਼ਚੇ ਕਰਕੇ ਮਹਾਰਾਜ, ਨਿਸ਼ਚੇ ਕਰਕੇ ਆਪ ਜੀ ਹਰ ਇੱਕ ਕਰਮ ਨੂੰ ਕਰਨ ਵਾਲੇ ਹੋ। ਦੁਨੀਆਂ ਵਿੱਚ ਕੋਈ ਆਪਣੀ ਜ਼ਬਾਨ ਦੇ ਕੇ ਮੁਕਰ ਜਾਂਦਾ ਹੈ, ਪਰ ਜਿਹਦਾ ਰੱਬ ਵਾਲੀ ਹੋਵੇ, ਜਿਹਦੇ ਮੋਢੇ ਤੇ ਅਕਾਲ ਪੁਰਖ ਵਾਹਿਗੁਰੂ ਦਾ ਹੱਥ ਹੋਵੇ, ਉਹਨੂੰ ਫਿਰ ਵੱਡੀਆਂ ਤੋਂ ਵੱਡੀਆਂ ਤਾਕਤਾਂ ਨਹੀਂ ਹਰਾ ਸਕਦੀਆਂ। ਜਿਸ ਕਾ ਸਾਹਿਬ ਡਾਢਾ ਹੋਏ ਤਿਸ ਕੋ ਮਾਰ ਨਾ ਸਕੇ ਕੋਈ। ਅਤ ਆਡੀਠ ਧਰਮ, ਦ੍ਰਿੜ ਨਿਸ਼ਚੇ ਵਾਲਾ ਹੈ। ਅਤ ਢੀਠ ਕਰਮ, ਹੇ ਅਕਾਲ ਪੁਰਖ ਵਾਹਿਗੁਰੂ, ਜਿਹੜੇ ਤੇਰੇ ਕਰਮ ਨੇ ਉਹ ਫਿਰ ਨਿਸ਼ਚੇ ਵਾਲੇ ਨੇ, ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਜਿੱਥੇ ਫਿਰ ਤੂੰ ਖੜ ਜਾਂਦਾ ਹੈ, ਜਿਹਦੇ ਸਿਰ ਤੇ ਹੱਥ ਰੱਖ ਦਿੰਦਾ ਹੈ, ਇਹ ਤੇਰੀ ਵਡਿਆਈ ਹੈ, ਜਿਹਦੇ ਤੇ ਇੱਕ ਵਾਰੀ ਬਖਸ਼ਿਸ਼ ਕਰ ਦੇਵੇਂ, ਉਹਦੀ ਗਲਤੀ ਨਾ ਹੋਵੇ, ਉਹਦੇ ਕਿਤੇ ਕਰਮ ਨਾ ਇਹ ਅਜਿਹੇ ਕੀਤੇ ਹੋਣ, ਕਦੇ ਫਿਰ ਬਖਸ਼ਿਸ਼ ਕਰਕੇ ਉਹਦੇ ਤੋਂ ਪਛਤਾਉਂਦਾ ਨਹੀਂ, ਕਦੇ ਮੁੱਕਰਦਾ ਨਹੀਂ ਵੀ ਮੈਂ ਇਹਨੂੰ ਇਹ ਬਖਸ਼ਿਸ਼ ਦੇਣੀ ਨਹੀਂ ਸੀ। ਉਹ ਫਿਰ ਦੇ ਕੇ ਕਹਿੰਦਾ ਹੈ ਚੱਲ ਪੁੱਤਰਾ ਤੈਨੂੰ ਹੋਰ ਏਦੂ ਬਖਸ਼ਿਸ਼ਾਂ ਦਿੱਤੀਆਂ ਜਾਣਗੀਆਂ। ਸਦਾ ਵਾਹਿਗੁਰੂ ਪਰਮੇਸ਼ਰ ਦੇ ਤੂੰ ਗੁਣ ਗਾਉਂਦਾ ਰਹਿ। ਕਦੇ ਉਹ ਫਿਰ ਦੁਬਧਾ ਵਿੱਚ ਨਹੀਂ ਪੈਂਦਾ ਵੀ ਇਹਨੂੰ ਇਹ ਬਖਸ਼ਿਸ਼ ਦੇਣੀ ਸੀ ਕਿ ਨਹੀਂ ਦੇਣੀ ਸੀ। ਅਨੰਤ ਹੀ ਹੈ ਮਹਾਰਾਜ ਤੂੰ, ਇਸ ਸੰਸਾਰ ਵਿੱਚ ਵੀ, ਬਣਾਂ ਵਿੱਚ ਵੀ, ਜੰਗਲਾਂ ਵਿੱਚ ਵੀ, ਬੇਲਿਆਂ ਵਿੱਚ ਵੀ ਵਾਹਿਗੁਰੂ ਤੇਰੀ ਹੀ ਹੋਂਦ ਹੈ, ਅਨੰਤ ਹੋ ਕੇ ਪਸਰਿਆ ਹੋਇਆ। ਪਤਾ ਨੀ ਕਿੰਨੇ ਹੀ ਲੱਖਾਂ ਦਰਖਤ ਨੇ, ਪੇੜ ਪੌਦੇ ਨੇ, ਪਤਾ ਨੀ ਉਹਨਾਂ ਦੇ ਕਿੰਨੇ ਹੀ ਗਾਂ, ਕਰੋੜਾਂ ਅਰਬਾਂ ਖਰਬਾਂ ਪੱਤੇ ਨੇ ਵਾਹਿਗੁਰੂ, ਕਿਤੇ ਨੀ ਕਿਹਾ ਜਾ ਸਕਦਾ ਵੀ ਇੱਕ ਰੋਮ ਵਿੱਚ ਵੀ ਤੇਰਾ ਵਾਸਾ ਨਹੀਂ ਹੈ।
1: ਦਾਤਾ ਮਹੰਤ,
0: ਮਹੰਤ ਹੈ ਵਾਹਿਗੁਰੂ ਤੂੰ, ਮਹਾਨ ਹੈ, ਵੱਡਾ ਦਾਤਾ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦੇਵਨਹਾਰ। ਹੇ ਅਕਾਲ ਪੁਰਖ ਵਾਹਿਗੁਰੂ, ਆ ਸਾਰਾ ਸੰਸਾਰ ਭਿਖਾਰੀ ਰੂਪ ਹੈ ਤੇਰੇ ਵਾਸਤੇ, ਪਰ ਦਾਤਾ ਇਸ ਸਾਰੇ ਸੰਸਾਰ ਦਾ ਇੱਕੋ ਮਹਾਨ ਤੂੰ ਹੀ ਹੈ। ਇੱਥੋਂ ਤੱਕ 170 ਪੌੜੀਆਂ ਦੇ ਅਰਥ ਹਜ਼ੂਰ ਨੇ ਤਰਸ ਕਰਕੇ ਕਰਵਾ ਲਏ ਨੇ, ਬੇਅੰਤ ਪੁੱਲਾਂ ਹੋਈਆਂ ਹੋਣਗੀਆਂ, ਤਰਸ ਕਰਕੇ ਖਿਮਾ ਕਰਨੀਆਂ। ਆਓ ਅੰਤਲੀਆਂ ਦੋ ਪੰਕਤੀਆਂ ਦਾ ਪਾਠ ਕਰਕੇ ਫਤਿਹ ਸਾਂਝੀ ਕਰੀਏ ਜੀ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ।

0: ਨਾ ਲਿਖਦੇ ਧਰਮ ਵਿਚਾਰੇ
1: ਬ੍ਰਹਮਾ ਦੇਵੀ ਸੋਮਣ ਤੇਰੇ ਸਦਾ ਸਵਾਰੇ
0: ਗਾਵਤ ਨੋ ਇੰਦਰ ਨਿਦਾਸ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰ ਨੌਨ ਦੇ ਆਵੈ ਤਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪੜੀਆਂ ਲਹਾਈਆਂ, ਛੜਖਰੀਆਂ ਤੇ ਚੜੇ, ਧਨ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਗੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦੇ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਿਛਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਪਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਦਾਰ ਜੀਓ, ਸਮੂਹ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਕਰਨ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣੇ, ਓਟਿਆਂ ਦੀ ਓਟ, ਹੇ ਅਕਾਲ ਪੁਰਖ ਸੱਚੇ ਪਾਤਸ਼ਾਹ, ਗਰੀਬ ਨਿਵਾਜ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਹਜ਼ੂਰ ਰਹਿਰਾ ਸਾਹਿਬ ਜੀ ਦੇ ਭਾਰਤੀ ਅਰਦਾਸ ਹੈ ਜੀ। ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਅੱਖਰ ਵਾਧਾ ਘਾਟਾ ਭੁੱਲਾਂ ਚ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮਿਲ ਜਿੰਨਾ ਮਿਲੇ, ਤੇਰਾ ਨਾਮ ਚਿਤਾਵੇ ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੈਲਾ ਨਾ ਤੰਦੋਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚਰਤਾ ਸੱਚ ਨਾ ਮੈਲਾ ਨਾ ਤੰਦੋਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ